0: ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸੇ ਜੀ ਨਾਲ ਤੱਕ ਪਾਓ ਕਤੀਆ ਬਮਣ ਵੱਟਿਆ, ਕੋਈ ਪਕੜਾ ਨਹੀਂ ਖਾਇਆ, ਸਭ ਕੋ ਆਖੇ ਪਾਏ, ਕੋਈ ਪੁਰਾਣਾ ਸੁੱਟੀਏ ਭੀਬਰ ਪਾਈਏ ਹੋਰ, ਨਾਨਕ ਤੱਕ ਨਾ ਟੁੱਟਈ ਜੇ ਤੱਕ ਹੋਵੇ ਜੋ।
1: ਮਹਲਾ ਪਹਿਲਾ ਨਾ ਮੰਨੀਏ ਪਾ ਤੁਜੇ ਸਦਾਈ ਸਸੂਤ, ਦਰਗੇ ਅੰਦ ਪਾਈਏ ਤੱਕ ਨਾ ਟੁੱਟ ਸਪੂਤ, ਮਹਲਾ ਪਹਿਲਾ ਤੱਕ ਨਾ ਇੰਦਰੀ ਤੱਕ ਨਾ ਨਾਰੀ, ਪਰ ਕੇ ਥੁੱਪੜ ਤਾਰੀ, ਤੱਕ ਨਾ ਪੈਰੀ ਤੱਕ ਨਾ ਹੱਥੀ, ਤੱਕ ਨਾ ਜੇਬਾ।

ਮਨ ਅੰਧਾ ਨਾ ਉਹ ਸੁਝਾਨ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾ ਸਹਾਇਕਾਰ ਕਰਾਏ ਸੀ ਸੋ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਨ

0: ਖਾਂਦਾ ਪਾਇਦਾ ਭਿੱਖ ਨਾ ਪਾਇਦਾ ਭਿੱਖ ਨਾ ਪਾ
1: ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਗਰੀ ਹੇਠ ਚਲਾਇਦਾ ਆਪੇ ਦੇ ਵੜਿਆਈ ਆਪੇ ਹੀ ਕਰਮ ਕਰਾਇਦਾ ਵੱਡੋ ਵੱਡਾ ਵੱਡ ਮੇਦਨੀ ਸਿਰਾ ਸਿਰ ਧੰਦਾ ਲਾਇਦਾ।

ਹੁਣੇ ਤੁਸੀਂ ਸੁਣਿਆ ਅੱਜ ਦਾ ਗਿਆਨ ਅੰਮ੍ਰਿਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸਰਵਨ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਇਸ ਪ੍ਰਭੂ ਇਸ ਨਿਰੰਕਾਰ ਦਾ ਨਾਮ ਜਦੋਂ ਦਿਲੋਂ ਲਿਆ ਜਾਵੇ ਤਾਂ ਮਨ ਨੂੰ ਇੱਕ ਵੱਖਰੀ ਹੀ ਸ਼ਾਂਤੀ ਮਿਲਦੀ ਹੈ। ਭਗਤੀ ਦੇ ਰੰਗ ਵਿੱਚ ਰੰਗਿਆ ਮਨ ਹਰ ਪਲ ਆਪਣੇ ਆਪ ਨੂੰ ਇਸ ਰੱਬ ਦੇ ਨੇੜੇ ਮਹਿਸੂਸ ਕਰਦਾ ਹੈ। ਆਓ ਇਸੇ ਭਗਤੀ ਦੇ ਰੰਗ ਨੂੰ ਅੱਗੇ ਵਧਾਉਂਦੇ ਹੋਏ ਸੁਣਦੇ ਹਾਂ ਇੱਕ ਹੋਰ ਪਿਆਰਾ ਭਜਨ।

ਗੁਰੂ ਦੇ ਚਰਨਾਂ ਨਾਲ ਜੁੜ ਕੇ ਮਨ ਨੂੰ ਸੱਚੀ ਸ਼ਾਂਤੀ ਮਿਲਦੀ ਹੈ। ਗੁਰੂ ਦੀ ਬਾਣੀ ਸਾਨੂੰ ਸਹੀ ਰਾਹ ਦਿਖਾਉਂਦੀ ਹੈ ਅਤੇ ਜੀਵਨ ਨੂੰ ਰੋਸ਼ਨ ਕਰਦੀ ਹੈ। ਆਓ ਗੁਰੂ ਦੀ ਮਹਿਮਾ ਨਾਲ ਜੁੜਿਆ ਸੁਣੀਏ ਇੱਕ ਹੋਰ ਭਜਨ।

0: ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਮੀਡੀਅਮ ਵੇਵ 343.6 meters ਯਾਨੀ 873 kHz ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਸੁਣੋ ਪ੍ਰੋਗਰਾਮ ਖੇਤੀਬਾੜੀ।
1: ਖੇਤੀਬਾੜੀ

0: रुड़िया राम जी, जय हिंद।
1: जय हिंद जी, जय हिंद जी। संधु साहब बचालो, की हाल चाल है तेरा?
0: हाल चाल बहुत वधिया जी, अपना सुनाओ।
1: तकड़ा तकड़ा शुक्र। देखो जिदा आपां कहने आ ना कि ब्रिकी अगे खेती नूं कहिंदे सी अड़ला सेठ, हुण खेती जिहड़ा कम है ब्रिकी दा है, इह है वी असीं फसलां, जमीन भी साडे कोले उही है ते फसली चक्कर भी साडे कोले उही है। हुण इसे चीज़ चो व्योंत आपां ने इस लिहाज नाल कढ़नी है कि मुनाफा आपां किद्दां वधाउणा है। खिच के जमीन नूं आपां वड्डा नहीं कर सकते, फसलां जिहड़ियां
0: है तुसीं ज्यादा जमीन दा, देखो जी जमीन तां घटदी पई है, मकान बण जांदे हर साल जी, सो इस करके बड़ा जरूरी है कि उहदी ਵਧੀਆ ਵਰਤੋਂ ਕੀਤੀ ਜਾਏ ਜੀ।
1: ਫਸਲਾਂ ਵੀ ਤਿੰਨ ਲੈ ਸਕਦੇ ਜ਼ਿਆਦਾ ਤੋਂ ਜ਼ਿਆਦਾ, ਠੀਕ ਹੈ ਕਿ ਨਹੀਂ, ਚਾਰ ਲੈ ਲੋਗੋ ਤੁਸੀਂ ਜ਼ਿਆਦਾ ਤੋਂ ਜ਼ਿਆਦਾ। ਸੋ ਇਸ ਕਰਕੇ ਹੁਣ ਸੰਧੂ ਸਾਹਿਬ ਇਹੀ ਹੈ ਕਿ ਸਾਨੂੰ ਲੱਭਣਾ ਪੈਣਾ ਹੈ ਕਿ ਸੱਪ ਵੀ ਮਰ ਜੇ ਅਤੇ ਸੋਟੀ ਵੀ ਬਚ ਜੇ। ਜ਼ਮੀਨ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਜ਼ਮੀਨ ਵਧਣੀ ਨਹੀਂ, ਜ਼ਮੀਨ ਤਾਂ ਘਟਣੀ ਹੈ, ਅੱਗੋ ਜ਼ਮੀਨ ਦੇ ਵਿੱਚ ਤੱਤਾਂ ਦਾ ਦਰਜਾ ਹੈ, ਬਾਕੀ ਸਾਰੀਆਂ ਚੀਜ਼ਾਂ ਦੀ ਵੀ ਘਾਟ ਸਾਡੇ ਸਾਹਮਣੇ ਦਿਨ ਬ ਦਿਨ ਤੁਰੀ ਆ ਰਹੀ ਹੈ। ਸੋ ਇਸ ਕਰਕੇ ਇਸ ਟਾਈਮ ਜਿਹੜਾ ਹੈ ਖੇਤੀ ਨੂੰ ਥੋੜ੍ਹਾ ਜਿਹਾ ਦਿਸ਼ਾ, ਖੇਤੀ ਦੀ ਦਿਸ਼ਾ ਬਦਲਣ ਦੀ ਲੋੜ ਹੈ, ਉਹ ਤਾਂ ਬਦਲੀ ਜਾਊ ਜੇ ਅਸੀਂ ਆਪਣਾ ਨਜ਼ਰੀਆ ਖੇਤੀ ਪ੍ਰਤੀ ਬਦਲਾਂਗੇ।
0: ਹਾਂ ਦੇਖੋ, ਨਜ਼ਰੀਆ ਪਹਿਲਾਂ ਦੇਖੋ ਸਾਡਾ ਇਹ ਸੋਚ ਹੋਣੀ ਚਾਹੀਦੀ ਹੈ ਕਿ ਆਪਾਂ ਵੱਧ ਤੋਂ ਵੱਧ ਜਿਹੜਾ ਹੈਗਾ ਵਧੀਆ ਮੁਨਾਫਾ ਕਮਾਈਏ ਇਸ ਕੰਮ 'ਚੋਂ, ਕਿਉਂਕਿ ਕੰਮ ਕਰਨ ਦਾ ਜਿਹਨੂੰ ਕਹਿੰਦੇ ਕਿ ਸਵਾਦ ਤਾਂ ਹੀ ਆਉਂਦਾ ਜੇ ਸਾਨੂੰ ਕੁਛ ਉੱਥੋਂ ਲੱਭੇ, ਜੇ ਸਾਨੂੰ ਕੁਝ ਨਜ਼ਰ ਹੀ ਨਾ ਆਵੇ ਤਾਂ ਉਹ ਕੰਮ ਕਰਨ ਦਾ ਫਿਰ ਕੀ ਫਾਇਦਾ।
1: ਦੇਖੋ ਜੀ, ਰੋਟੀਆਂ ਤੁਸੀਂ ਚਾਰ ਖਾ ਲਓ, ਉਹਦੇ ਨਾਲ ਤਾਂ ਕੋਈ ਤਾਕਤ ਨਹੀਂ ਆਉਣੀ। ਰੋਟੀ ਤੁਸੀਂ ਇੱਕ ਖਾਓ ਤੇ ਉਹਦੇ ਨਾਲ ਤੁਸੀਂ ਕੀ ਸਮਾਨ ਰੱਖਿਆ ਹੈ, ਜਿੱਦਾਂ ਥੋੜਾ ਜਿਹਾ ਸਲਾਦ ਹੋ ਗਿਆ, ਦਹੀਂ ਹੋ ਗਿਆ, ਕੋਈ ਇਦਾਂ ਦੀਆਂ ਚੀਜ਼ਾਂ ਹੋ ਗਈਆਂ ਜਿੰਨਾ ਚ ਪੌਸ਼ਟਿਕਤਾ ਹੋਵੇ, ਉਹਦਾ ਅੰਨ ਨਾਲ ਢਿੱਡ ਭਰਨ ਦਾ ਕੋਈ ਫਾਇਦਾ ਨਹੀਂ ਹੈਗਾ ਨਾ। ਉਹ ਖੇਤੀ ਦਾ ਵੀ ਉਹੀ ਹੈ ਵੀ ਜੇ ਅਸੀਂ ਅੜਲਾ ਸੇਠ ਪੈਦਾ ਕਰੀ ਜਾਵਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ, ਇੰਨਾ ਝੋਨਾ ਪੈਦਾ ਕਰਤਾ ਮੈਂ, ਇੰਨੀ ਕਣਕ ਪੈਦਾ ਕਰਤੀ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਅਸੀਂ ਪੈਦਾ ਉਹ ਕਰਨਾ ਹੈ ਜਿਹੜੀ ਅੱਜ ਸਾਡੇ ਗਾਹਕ ਨੂੰ ਜ਼ਰੂਰਤ ਹੈ ਸਿੱਧੇ ਤੌਰ ਦੇ ਉੱਤੇ।

0: ਇਹ ਚੀਜ਼ ਦਾ ਸਾਨੂੰ ਫਾਇਦਾ ਹੈ। ਜਿੱਦਾਂ ਹੁਣ ਕਈ ਲੋਕ ਦੇਖੋ ਫਲ ਫਰੂਟ ਬਾਗ ਬਗੀਚੀ ਵਾਲੇ ਪਾਸੇ ਨੂੰ ਤੁਰੇ ਹੋਏ ਹੈ, ਕਈ ਕਿੱਤੇ ਧੰਦੇ ਆਪਣੇ ਕੋਲ, ਮੱਛੀਆਂ ਹੈ, ਮੱਖੀਆਂ ਹੈ, ਬੀਸੀਆਂ ਧੰਦੇ ਹੈ, ਉਹਨਾਂ ਵੱਲੋਂ ਤੁਰੇ ਹੈ। ਅਤੇ ਇਸੇ ਤਰ੍ਹਾਂ ਦੇਖੋ ਸੰਧੂ ਸਾਹਿਬ, ਆਪਾਂ ਖਾਸ ਤੌਰ ਦੇ ਉੱਤੇ ਦੇਖੀਏ, ਮਲੇਰਕੋਟਲੇ ਵਾਲਾ ਇਲਾਕਾ ਦੇਖ ਲਈਏ, ਬਹੁਤ ਸਾਰੇ ਐਸੇ ਇਲਾਕੇ ਹੈ ਜਿੱਥੇ ਪਨੀਰੀਆਂ ਦਾ ਲੋਕ ਕੰਮ ਕਰਦੇ ਹੈ। ਪਟਿਆਲੇ ਦਾ ਇਲਾਕਾ
1: ਬਹੁਤ ਕੰਮ ਹੈ ਜੀ ਇਹਦੇ 'ਚ, ਤਾਂ ਮੁਨਾਫਾ ਵੀ ਚੰਗਾ ਹੈ,
0: ਮੁਨਾਫਾ ਵੀ ਚੰਗਾ ਹੈ, ਨਰੋਲ ਪਨੀਰੀ ਦਾ ਕੰਮ।
1: ਹਾਂ ਹੁਣ ਸਮਾਂ ਵੀ ਇਹੀ ਹੈ ਕਿ ਅਸੀਂ ਇਸ ਤਰੀਕੇ ਦਾ ਕੰਮ ਕਰੋ ਕਿ ਤੁਹਾਡਾ ਨਾਮ ਬਣ ਜਾਏ,
0: ਬਣ ਜਾਏ,
1: ਤੁਹਾਡੀ ਮਹਾਰਤ ਹੋ ਜਾਏ ਉਸ ਕੰਮ ਦੇ ਵਿੱਚ।
0: ਬਿਲਕੁਲ ਬਿਲਕੁਲ,
1: ਕਿਉਂਕਿ ਇਹ ਦੇਖੋ ਗੱਲ ਕਰਦੇ ਹੁਣ ਰੋਜੇ ਰਾਮ ਜੀ ਕਿ ਸਬਜ਼ੀਆਂ ਦੀ ਪਨੀਰੀ ਤਿਆਰ ਕਰਨਾ ਇੱਕ ਹੁਨਰ ਆ।
0: ਬਿਲਕੁਲ,
1: ਇਹ ਹਰੇਕ ਬੰਦੇ ਨੂੰ
0: ਨਹੀਂ ਕਰ ਸਕਦਾ,
1: ਤੇ ਜਿਹਨੂੰ ਆ ਜਾਂਦਾ ਉਹਦੀ ਫਿਰ ਬੱਲੇ ਬੱਲੇ ਆ ਜੀ। ਦੂਰੋਂ ਦੂਰੋਂ ਲੋਕੀ ਲੈ ਕੇ ਜਾਂਦੇ ਉਹਨਾਂ ਕੋਲ ਪਨੀਰੀ, ਵੀ ਉਹ ਫਲਾਣੇ ਦੀ ਪਨੀਰੀ ਬੜੀ ਵਧੀਆ ਹੈ।
0: ਮੈਂ ਕਿਹਾ ਜੀ ਇਹ ਨਹੀਂ ਹੈ ਵੀ ਸਿਰਫ ਪੰਜਾਬ 'ਚ ਜੇ ਤੁਸੀਂ ਪਨੀਰੀ ਪੈਦਾ ਕੀਤੀ ਤਾਂ ਪੰਜਾਬ 'ਚ ਹੀ ਵਿਕਣੀ ਹੈ। ਇਹ ਤੁਹਾਡਾ ਗਾਹਕ ਕਿੱਥੇ ਕਿੱਥੇ ਤੱਕ ਤੁਸੀਂ ਤੁਹਾਡਾ ਰਾਬਤਾ ਹੋਣਾ, ਤੁਸੀਂ ਜਿੱਦਾਂ ਜ਼ਿਕਰ ਕੀਤਾ ਹੈ ਕਿ ਸਿਰਫ ਇੱਕ ਨਾਂ ਬਣਾਉਣ ਦੀ ਲੋੜ ਹੈ, ਫਿਰ ਬਾਅਦ ਦੇ ਵਿੱਚ ਗਾਉਣ ਸੁਣੋ ਵੀ ਮਿੱਤਰਾਂ ਦਾ ਨਾਂ ਚੱਲਦਾ, ਫਿਰ ਨਾਂ ਤੁਹਾਡਾ ਆਪੇ ਚੱਲੂ,
1: ਆਪੇ ਚੱਲੇਗਾ ਜੀ। ਜਿਹੜਾ ਹੁਣ ਇੱਕ ਵਾਰੀ ਤੁਹਾਡੇ ਸਮਾਨ ਲੈ ਗਿਆ, ਉਹਨੇ 10 ਬੰਦੇ ਦੱਸਣ ਵਿੱਚ ਫਲਾਣੇ ਥਾਂ ਤੋਂ ਲੈ ਕੇ ਆਇਆ ਸੀ ਪਨੀਰੀ, ਅਤੇ ਕਿੰਨੀ ਦੂਰ ਤੱਕ ਗੱਲ ਪਹੁੰਚਦੀ ਹੈਗੀ ਹੈ।
0: ਬਿਲਕੁਲ,
1: ਸੋ ਇਸ ਕਰਕੇ ਸਬਜ਼ੀਆਂ ਦੀ ਪਨੀਰੀ ਤਿਆਰ ਕਰੋ, ਅਤੇ ਖਾਸ ਕਰਕੇ ਤਾਂ ਸਮੇਂ ਨੂੰ ਮੁੱਖ ਰੱਖ ਕੇ,
0: ਬਿਲਕੁਲ,
1: ਕਿ ਤੁਹਾਡੇ ਇਲਾਕੇ ਦੇ ਵਿੱਚ ਕਿਹੜੀ ਸਬਜ਼ੀ ਵਧੀਆ ਬੀਜੀ ਜਾਂਦੀ ਹੈਗੀ ਹੈ। ਹਾਂਜੀ ਰੁੜੀਆ ਰਾਮ ਜੀ,
0: ਬਿਲਕੁਲ,
1: ਕਿ ਜੇ ਸਾਡੇ ਕੋਲ ਜ਼ਮੀਨ ਬੇਸ਼ੱਕ ਥੋੜ੍ਹੀ ਹੋਵੇ, ਹੁਣ ਥੋੜ੍ਹੀ ਜ਼ਮੀਨ ਦੇ ਵਿੱਚ ਆਪਾਂ ਕਣਕ ਝੋਨਾ ਬੀਜਾਂਗੇ ਤਾਂ ਮੈਨੂੰ ਲੱਗਦਾ ਨਹੀਂ ਕੋਈ ਬਹੁਤ ਆਪਾਂ ਨੂੰ ਫਾਇਦੇਮੰਦ ਸਾਬਤ ਹੋਣਾ।
0: ਦੇਖੋ ਸੰਧੂ ਸਾਹਿਬ,
1: ਪਰ ਜਿਹੜੀ ਪਨੀਰੀ ਹੈਗੀ ਉਹ ਥੋੜ੍ਹੇ ਜਿਹੇ ਰਕਬੇ 'ਚ ਬੀਜੋ ਤਾਂ ਆਪਾਂ ਨੂੰ ਹਜ਼ਾਰਾਂ ਲੱਖਾਂ ਰੁਪਏ ਦੇ ਸਕਦੀ ਹੈਗੀ ਹੈ।
0: ਬਿਲਕੁਲ, ਗੱਲ ਇਹੀ ਹੈ ਕਿ ਦੇਖੋ ਪਨੀਰੀਆਂ ਦਾ ਜਦੋਂ ਆਪਾਂ ਕੰਮ ਕਰਨਾ ਹੈ, ਇੱਕ ਤਾਂ ਅਸੀਂ ਇਹ ਪਹਿਲਾਂ ਵੀ ਆਪਾਂ ਬੇਨਤੀ ਕਰਦੇ ਹਾਂ ਵੀ ਭਾਈ ਜਾਣਕਾਰੀ ਲੈ ਕੇ ਕੰਮ ਕਰੋ, ਅਧੂਰੀ ਜਾਣਕਾਰੀ ਨਾਲ ਕਿਸੇ ਦੇ ਕਹੇ ਕਹਾਏ ਸੁਣੇ ਸੁਣਾਏ ਕੰਮ ਨਾ ਕਰੋ, ਕਿਉਂਕਿ ਪਨੀਰੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਬੜਾ ਤਕਨੀਕੀ ਕੰਮ ਹੈ। ਬੀਜ ਦੇਖੋ ਸਬਜ਼ੀਆਂ ਦਾ ਆਪਾਂ ਜਾਣਦੇ ਹਾਂ ਕਿ ਅਸਮਾਨੀ ਭਾਅ ਹੈ,
1: ਬਹੁਤ ਮਹਿੰਗੇ
0: ਸਬਜ਼ੀਆਂ ਦੇ ਬੀਜ, ਇੰਨੇ ਜ਼ਿਆਦਾ ਮਹਿੰਗੇ ਹੈ ਕਿ ਆਮ ਜ਼ਿਮੀਂਦਾਰ ਦੀ ਪਹੁੰਚ ਤੋਂ ਬਾਹਰ ਹੈ। ਸੋ ਇਸ ਕਰਕੇ ਇੱਕ ਤਾਂ ਬੀਜ ਦੀ ਉਪਲਬਧਤਾ, ਕਿੱਥੋਂ ਤੁਸੀਂ ਬੀਜ ਲੈਣਾ ਹੈ, ਕਿਹੜੇ ਵਸੀਲੇ ਤੋਂ ਲੈਣਾ ਹੈ, ਅਤੇ ਉਹ ਸਾਰੀ ਚੀਜ਼ ਦਾ ਜਦੋਂ ਤੁਹਾਨੂੰ ਵੇਰਵਾ ਜਿਹੜਾ ਤਫਸੀਲ ਨਾਲ ਪਤਾ ਹੋਊ, ਫਿਰ ਹੀ ਆਪਾਂ ਪਨੀਰੀਆਂ ਦੇ ਕੰਮ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ। ਐਵੇਂ ਤੁਸੀਂ ਵੀ ਭਰੋਸੇਮੰਦ ਜਗ੍ਹਾ ਤੋਂ ਨਾ ਲਿਆ, ਤੁਹਾਨੂੰ ਪਤਾ ਹੀ ਨਹੀਂ ਮੈਂ ਕੀ ਲੈ ਕੇ ਆਇਆ, ਅਤੇ ਫਿਰ ਜਿਹੜਾ ਹੈ ਕਿਤੇ ਨਾ ਕਿਤੇ ਅਸੀਂ ਕੰਮ ਦੇ ਵਿੱਚ ਕਾਮ ਖਾ ਜਾਂਗੇ।
1: ਇਹ ਤਾਂ ਦੇਖੋ ਬੀਜ ਤਾਂ ਆਪਾਂ ਕਹਿੰਦੇ ਹੁੰਦੇ ਹਾਂ ਹਮੇਸ਼ਾ ਕਿ ਸਾਡੀ ਮੁੱਢਲੀ ਪੂੰਜੀ ਬੀਜ ਹੈ,
0: ਬੀਜ ਹੈ,
1: ਅਤੇ ਖਾਸ ਕਰਕੇ ਜਿਹੜਾ ਹੁਣ ਦੋਗਲੇ ਬੀਜ ਆ ਉਹ ਤਾਂ ਹਰ ਸਾਲ ਅਸੀਂ ਜਿਹੜਾ ਨਵੇਂ ਹੀ ਲੈਣੇ,
0: ਬਿਲਕੁਲ,
1: ਅਤੇ ਜਿਹੜੇ ਦੂਸਰੇ ਹੁੰਦੇ ਹੈਗੇ ਆ ਚਲੋ ਆਪਾਂ ਦੇਖਦੇ ਹਾਂ ਕਿ ਫਸਲ ਸਾਡੀ ਵਧੀਆ ਰੱਖ ਲਓ, ਕੋਈ ਗੱਲ ਨਹੀਂ, ਹੈ ਨਾ, ਥੋੜ੍ਹਾ ਜਿਹਾ ਰਕਬਾ ਰੱਖ ਸਕਦੇ ਹੈਗੇ ਹਾਂ ਬੀਜ ਵਾਸਤੇ ਘਰ, ਪਰ ਦੋਗਲੇ ਬੀਜ ਜਿਹੜੇ ਤਾਂ ਹਰ ਸਾਲ ਆਪਾਂ ਨੂੰ ਨਵੇਂ ਹੀ ਲੈਣੇ ਪੈਂਦੇ
0: ਆ,
1: ਉਹ ਨਹੀਂ ਆਪਾਂ ਰੱਖ ਸਕਦੇ ਵੀ ਚਲੋ ਆਹ ਫਸਲ ਬੜੀ ਵਧੀਆ ਸੀ ਮੈਂ ਅੱਜ ਤੋਂ ਬੀਜ ਰੱਖ ਲਾਂ, ਇੱਦਾਂ ਨਹੀਂ ਕਰਨਾ ਚਾਹੀਦਾ। ਸੋ ਪਨੀਰੀ ਜਿਹੜੀ ਤਿਆਰ ਕਰਨੀ ਹੈ ਨਾ ਰੁੜੀਆ ਰਾਮ ਜੀ, ਕਿ ਜ਼ਮੀਨ ਜਿਹੜੀ ਵਧੀਆ ਸਾਡੀ ਤਿਆਰ ਹੋਣੀ ਚਾਹੀਦੀ ਹੈ, ਕਿ ਉਹਦੇ ਵਿੱਚ ਕੋਈ ਸਮੱਸਿਆ ਨਾ ਹੋਵੇ। ਖਾਸ ਕਰਕੇ ਇਹ ਦੇਖਣ 'ਚ ਆਇਆ ਵੀ ਕਈ ਵਾਰ ਨਿਮੋਟੋਡ ਦੀ ਸਮੱਸਿਆ ਆ ਜਾਂਦੀ ਹੈ, ਵਾਰ ਵਾਰ ਆਪਾਂ ਜਦੋਂ ਪਨੀਰੀ ਬੀਜਦੇ ਰਹਿੰਦੇ ਹਾਂ ਇੱਕੋ ਫਸਲ ਬੀਜਦੇ ਰਹਿੰਦੇ ਹਾਂ ਨਾ, ਅਤੇ ਉਹਨੂੰ ਚੰਗੇ ਤਰੀਕੇ ਨਾਲ ਸੋਧ ਲਓ।
0: ਪਨੀਰੀ ਦਾ ਤਾਂ ਦੇਖੋ ਸੰਧੂ ਸਾਹਿਬ, ਜਿਹਨੂੰ ਅਸੀਂ ਕਹਿ ਸਕਦੇ ਹਾਂ ਪਹਿਲਾ ਮੰਤਰੀ ਇਹ ਹੈ ਕਿ ਜਿੱਥੇ ਤੁਸੀਂ ਇੱਕ ਵਾਰੀ ਪਨੀਰੀ ਬੀਜਿਆ ਅਗਲੀ ਵਾਰੀ ਉੱਥੇ ਨਾ ਬੀਜੋ, ਅਗਲੀ ਵਾਰੀ ਖੱਤਾ ਅਲੱਗ ਰੱਖੋ, ਚਾਹੇ ਤੁਸੀਂ ਵੰਡ ਕਰ ਲਓ, ਕਿਉਂਕਿ ਉਹਨੂੰ ਸਾਹ ਦਵਾਓ ਉੱਥੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਨਿੰਮਾ ਟੋਡੇ ਤੋਂ ਇਲਾਵਾ ਹੋਰ ਵੀ ਬੜੀਆਂ ਸਮੱਸਿਆਵਾਂ ਆ ਜਾਂਦੀਆਂ ਨੇ, ਅਤੇ ਜ਼ਮੀਨ ਨੂੰ ਜਿੰਨਾ ਅਸੀਂ ਤਿਆਰ ਕਰਾਂਗੇ, ਖਾਸ ਕਰਕੇ ਹੁਣ ਤਾਂ ਦੇਖੋ ਆਪਣੇ ਕੋਲ ਜਿੱਦਾਂ ਕਹਿੰਦੇ ਆ ਵੀ ਆ ਬਰਮੀ ਕੰਪੋਸਟ ਆ ਗਈ ਹੈ, ਹੋਰ ਬਹੁਤ ਸਾਰੇ ਢੰਗ ਤਰੀਕੇ ਆ ਗਏ ਹੈ, ਰਸਾਇਣ ਤੋਂ ਥੋੜ੍ਹਾ ਜਿਹਾ ਗੁਰੇਜ਼ ਕਰੋ,
1: ਔਰਗੈਨਿਕ ਵਰਤੋ ਜੀ,
0: ਔਰਗੈਨਿਕ
1: ਜੈਵਿਕ ਜਿਹੜੀਆਂ ਖਾਦਾਂ ਨੇ ਨਾ ਉਹਦੇ ਵੱਲ ਧਿਆਨ ਦੇ।
0: ਬਿਲਕੁਲ,
1: ਵਰਮੀ ਕੰਪੋਸਟ ਬੜੀ ਵਧੀਆ ਚੀਜ਼ ਹੈਗੀ ਹੈ।
0: ਉਹ ਤਾਂ ਜੀ ਹੁਣ ਵਰਮੀ ਕੰਪੋਸਟ ਦਾ ਤਾਂ ਤੁਸੀਂ ਦੇਖੋ ਵੀ ਇਹ ਸਹਾਇਕ ਧੰਦਾ ਬਣਾ ਲਿਆ ਲੋਕਾਂ ਨੇ, ਲੋਕੀ ਗੰਡੋਏ ਰੱਖਦੇ ਆ ਆਪਣੇ ਥੋੜ੍ਹਾ ਜਿਹਾ ਜਗ੍ਹਾ ਦੇ ਵਿੱਚ ਗੰਡੋਏ, ਅਤੇ ਉੱਥੇ ਖਾਦ ਤਿਆਰ ਕਰਦੇ ਆ, ਲਿਫਾਫਿਆਂ ਦੇ ਵਿੱਚ ਖਾਦ ਦਾ ਕੰਮ ਵੇਚੀ ਜਾਂਦੇ ਖਾਦ।
1: ਹਾਂ ਬੜੀ ਵਧੀਆ ਖਾਦ ਬਣਦੀ ਹੈ ਜੀ, ਜੇ ਘਰ ਦੇ ਵਿੱਚ ਸਾਡੇ ਦੇਖੋ ਪਸ਼ੂ ਹੋਣ, ਉਹਦੀ ਬੜੀ ਵਧੀਆ ਅਸੀਂ ਖਾਦ ਤਿਆਰ ਕਰ ਸਕਦੇ ਹਾਂ।
0: ਇਹ ਹੈ ਵੀ ਪਸ਼ੂ ਹੋਣੇ ਚਾਹੀਦੇ ਆ,
1: ਹਾਂ
0: ਗੰਡੋਏ
1: ਗੱਲ ਤਾਂ ਉੱਥੋਂ ਬਣੂਗੀ ਨਾ, ਜੇ ਦੇਖੋ ਗੋਹਾ ਵਗੈਰਾ ਆਪਾਂ ਪਾਵਾਂਗੇ ਚਾਹੀਦਾ,
0: ਬਿਲਕੁਲ,
1: ਅਤੇ ਤਾਂ ਹੀ ਵਧੀਆ ਜਿਹੜੀ ਖਾਦ ਬਣੂਗੀ, ਅਤੇ ਖਾਦ ਦੇ ਨਾਲ ਫਿਰ ਸਾਨੂੰ ਦੇਖੋ ਰਸਾਇਣਾਂ 'ਤੇ ਆਪਾਂ ਜੇ ਬਹੁਤਾ ਮੁਨਸਰ ਨਹੀਂ ਕਰ ਸਕਦੇ ਬਹੁਤੀ ਦੇਰ ਤੱਕ, ਜੇ ਜ਼ਮੀਨ ਦੇ ਉੱਪਰ ਮਾੜਾ ਅਸਰ ਪੈਂਦਾ
0: ਪੈਂਦਾ ਜੀ। ਪਨੀਰੀ ਤਾਂ ਨਾਲੇ ਸੰਧੂ ਸਾਹਿਬ ਬੁਨਿਆਦੀ ਚੀਜ਼ ਹੈ, ਜੇ ਅਸੀਂ ਉਸੇ ਨੂੰ ਜਿਹੜਾ ਹੈ ਜੈਵਿਕ ਤਰੀਕਿਆਂ ਦੇ ਨਾਲ ਪੈਦਾ ਕਰਾਂਗੇ, ਅਤੇ ਕੋਈ ਸਬਜ਼ੀ ਜਦੋਂ ਪੈਦਾ ਹੋਣੀ ਆ, ਕੋਈ ਵੀ ਸਬਜ਼ੀ ਪੈਦਾ ਹੋਣੀ ਆ, ਅਤੇ ਉਹਦੇ 'ਚ ਜੈਵਿਕ ਰੰਗ ਤਾਂ ਆਊਗਾ
1: ਆਊਗਾ ਜੀ, ਪਨੀਰੀ ਦੇਖੋ ਖਾਸੀਅਤ ਇਹੀ ਹੁੰਦੀ ਹੈ ਨਾ ਕਿ ਇੱਕ ਤਾਂ ਇੱਕ

0: ਬਰਾਬਰ ਬੂਟੇ ਹੋਣ ਜੀ, ਨਰੋਏ, ਕੋਈ ਉਹਨਾਂ 'ਚ ਕੀੜਾ ਮਕੌੜਾ ਜਾਂ ਬਿਮਾਰੀ ਨਾ ਲੱਗਿਆ ਹੋਵੇ, ਅਤੇ ਦੇਖਣ ਨੂੰ ਸੋਹਣੀ ਲੱਗੇ ਕਿ ਜਿਹੜਾ ਵੀ ਬੰਦਾ ਦੇਖੋ ਹੁਣ ਪਨੀਰੀ ਕੋਈ ਲੈ ਕੇ ਜਾਊਗਾ, ਕੋਈ ਥੋੜ੍ਹੇ ਥੋੜ੍ਹੇ ਰਕਬੇ ਵਾਸਤੇ ਲੈ ਕੇ ਜਾਊਗਾ, ਅਤੇ ਉਹਨੂੰ ਥੋੜ੍ਹੀ ਜਿਹੀ ਗੁੱਛੀ ਲੈ ਕੇ ਜਾਣੀ ਆ, ਦੋ ਗੁੱਛੀਆਂ ਲੈ ਕੇ ਜਾਣੀਆਂ, ਸੋ ਉਹ ਵਧੀਆ ਪਨੀਰੀ ਲੈ ਕੇ ਜਾਏਗਾ ਅਤੇ ਉਹਨੂੰ ਫਿਰ ਕਈ ਫਾਇਦਾ ਹੋਣਗੇ ਜੀ, ਇਹਦੇ ਵਾਸਤੇ ਸਾਨੂੰ ਵੀ ਫਾਇਦਾ ਹੋਊਗਾ।
1: ਫਾਇਦਾ ਹੋਊਗਾ, ਬਸ ਇੱਕੋ ਹੀ ਗੱਲ ਹੈ ਕਿ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਨਾ, ਜਿੱਦਾਂ ਆਪਾਂ ਸਬਜ਼ੀ ਭਾਜੀ ਮੰਡੀ 'ਚ ਲੈ ਕੇ ਜਾਂਦੇ, ਆਪਾਂ ਪੂਰੀ ਗ੍ਰੇਡਿੰਗ ਕਰਕੇ ਲੈ ਕੇ ਜਾਂਦੇ ਹਾਂ, ਹਰ ਤਰ੍ਹਾਂ ਦੇ ਇੱਕ ਆਕਾਰ ਦੇ ਫਲ ਲੈ ਕੇ ਜਾਂਦੇ ਹਾਂ, ਹੈ ਨਾ, ਰੰਗ ਰੂਪ ਉਹਨਾਂ ਦਾ, ਪਨੀਰੀ 'ਚ ਵੀ ਇਹੀ ਹੈ, ਉਹਦਾ ਕੱਦ ਕਾਠ ਜਿਹੜਾ। ਇਸ ਕਰਕੇ ਪਨੀਰੀ ਦੀ ਜਦੋਂ ਆਪਾਂ ਪਟਾਈ ਕਰਨੀ ਹੈ, ਉਦੋਂ ਧਿਆਨ ਰੱਖਣਾ ਹੈ ਕਿ ਇੱਕ ਸਾਰ ਬੂਟੇ ਜਿਹੜੇ ਹੈ, ਜਿਹੜਾ ਆਪਾਂ ਗੁੱਠਾ ਬਣਾਉਣਾ ਹੈ, ਤਾਂ ਇੱਕ ਸਾਰ ਹੋਣਾ,
0: ਇੱਕ ਸਾਰ ਹੋਣ, ਜੜ੍ਹਾਂ ਵਗੈਰਾ ਨਾ ਟੁੱਟੀਆਂ ਹੋਣ ਜੀ, ਇਹ ਜਦੋਂ ਪਟਾਈ ਕਰਨੀ ਹੈਗੀ ਹੈ ਨਾ, ਤਾਂ ਹੀ ਕਹਿੰਦੇ ਖਾਦ ਬਹੁਤ
1: ਖਾਦ,
0: ਤਾਂ ਕਿ ਜਦੋਂ ਪਟਾਈ ਕਰਨ ਲੱਗਿਆ ਨਾ, ਫਿਰ ਸਮੱਸਿਆ ਨਹੀਂ ਆਊਗੀ ਆਪਾਂ ਨੂੰ, ਸੌਖੇ ਪੱਟੇ ਜਾਣਗੇ।
1: ਪਨੀਰੀ ਦੀ ਖਾਦ ਇਹਦੇ 'ਚ ਬਹੁਤ ਵੱਡਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਸੋਮਾ ਹੈ, ਪਨੀਰੀਆਂ ਦੇ ਵਿੱਚ ਜੇ ਤੁਹਾਡੇ ਕੋਲ ਤਿਆਰ ਢੇਰ ਹੈ, ਅਤੇ ਫਿਰ ਦੇਖੋ ਪਨੀਰੀ ਦਾ ਕੰਮ ਕਰਨ ਦਾ ਸਵਾਦ ਅਲੱਗ ਹੀ ਹੈ।
0: ਆਮ ਖੇਤ ਨੂੰ ਥੋੜ੍ਹਾ ਉੱਚਾ ਰੱਖੋ,
1: ਹਾਂ,
0: ਤਾਂ ਕਿ ਕੋਈ ਆਪਾਂ ਪਾਣੀ ਦੀ ਨਿਕਾਸੀ 'ਚ ਵੀ ਕੋਈ ਸਮੱਸਿਆ ਨਾ
1: ਵਿੱਚ। ਚੱਲੀਏ ਜੀ ਆਪਾਂ,
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਕਹਾਣੀ ਸਵੇਰ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ। ਸ਼ੀਤਲ ਹੈ ਤੁਹਾਡੇ ਨਾਲ। ਵੀਰਵਾਰ ਦਾ ਅੱਜ ਦਿਨ ਹੈ ਤੇ ਵੀਰਵਾਰ ਦਾ ਦਿਨ ਚੜ੍ਹਦਾ ਜੀ ਮੇਰੇ ਨਾਮ ਦੇ ਨਾਲ ਆਕਾਸ਼ਵਾਣੀ ਜਲੰਧਰ ਦੇ ਵਿੱਚ। ਸੋ ਪ੍ਰੋਗਰਾਮ ਦੀ ਸ਼ੁਰੂਆਤ ਖੂਬਸੂਰਤ ਗੀਤ ਤੋਂ ਤਾਂ ਹੋ ਗਈ ਹੈ ਤੇ ਨਾਲ ਹੀ ਨਾਲ ਹੁਣ ਖੂਬਸੂਰਤ ਥੋਟ ਤੋਂ ਕਿਉਂ ਨਾ ਦਿਨ ਦੀ ਸ਼ੁਰੂਆਤ ਕਰੀਏ, ਕਿਉਂਕਿ ਕਹਿੰਦੇ ਨੇ ਵਿਚਾਰਾਂ ਦੀ ਸਾਂਝ ਸਾਡੇ ਨਾਲ ਤਦ ਤੱਕ ਰਹਿੰਦੀ ਹੈ ਜਦ ਤੱਕ ਅਸੀਂ ਆਖਰੀ ਸਾਹ ਨਹੀਂ ਲੈ ਲੈਂਦੇ। ਸੋ ਚੰਗੇ ਵਿਚਾਰ ਆਉਣ ਦਿਓ ਜੀ ਤੇ ਬੁਰੇ ਵਿਚਾਰਾਂ ਨੂੰ ਹਮੇਸ਼ਾ ਅਲਵਿਦਾ ਕਹੋ। ਸੋ ਚੰਗੇ ਵਿਚਾਰਾਂ ਦੇ ਨਾਲ ਜੇਕਰ ਆਪਾਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਤਾਂ ਦਿਨ ਵੀ ਚੰਗਾ ਨਿਕਲਦਾ। ਦੋਸਤੋ, ਜਦੋਂ ਅਸੀਂ ਸਮੁੰਦਰ ਨੂੰ ਵੇਖਦੇ ਹਾਂ ਜਾਂ ਸਮੁੰਦਰ ਦੀ ਕੋਈ ਤਸਵੀਰ ਖਿੱਚਦੇ ਹਾਂ, ਅਸੀਂ ਉਸਦੀਆਂ ਲਹਿਰਾਂ ਨੂੰ ਵੇਖਦੇ ਹਾਂ ਪਰ ਉਸਦੀ ਗਹਿਰਾਈ ਸਾਨੂੰ ਦਿਖਾਈ ਨਹੀਂ ਦਿੰਦੀ। ਉਸੇ ਤਰ੍ਹਾਂ ਹੀ ਜਦੋਂ ਅਸੀਂ ਕਿਸੇ ਵੱਡੇ ਦਰਖਤ ਨੂੰ ਦੇਖਦੇ ਹਾਂ ਸਾਨੂੰ ਉਹਦੀਆਂ ਟਹਿਣੀਆਂ, ਉਹਦੀ ਹਰਿਆਲੀ, ਉਹਦੇ ਪੱਤੇ, ਉਹਦਾ ਫਲ ਸਭ ਦਿਖਾਈ ਦਿੰਦਾ ਪਰ ਉਸ ਦਰਖਤ ਦੀਆਂ ਸਾਨੂੰ ਜੜ੍ਹਾਂ ਵਿਖਾਈ ਨਹੀਂ ਦਿੰਦੀਆਂ। ਉਸੇ ਤਰ੍ਹਾਂ ਹੀ ਇਨਸਾਨ ਵੀ ਕੁਝ ਇੱਦਾਂ ਦਾ ਹੀ ਹੁੰਦਾ। ਜਦੋਂ ਅਸੀਂ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੁੰਦੇ ਹਾਂ ਨਾ, ਅਸੀਂ ਆਪਣੀ ਬਾਹਰੀ ਤਾਕਤ ਨੂੰ ਵੇਖ ਰਹੇ ਹੁੰਦੇ ਹਾਂ, ਆਪਣੇ ਚਿਹਰੇ ਨੂੰ, ਆਪਣੀ ਮੁਸਕਾਨ ਨੂੰ, ਆਪਣੀ ਕਾਮਯਾਬੀ ਨੂੰ ਵੇਖ ਰਹੇ ਹੁੰਦੇ ਹਾਂ ਪਰ ਸਾਡੇ ਅੰਦਰ ਦੀ ਤਾਕਤ ਅਸੀਂ ਨਹੀਂ ਦੇਖ ਸਕਦੇ। ਪਰ ਤੁਸੀਂ ਜਾਣਦੇ ਹੋ ਕਿ ਸਾਡੇ ਅੰਦਰ ਦੀ ਤਾਕਤ ਦਰਖਤ ਦੀਆਂ ਜੜ੍ਹਾਂ ਜਿੰਨੀ ਅਤੇ ਸਮੁੰਦਰ ਦੀ ਗਹਿਰਾਈ ਜਿੰਨੀ ਗਹਿਰੀ ਹੁੰਦੀ ਹੈ? ਬਿਲਕੁਲ, ਕਿਉਂਕਿ ਸਾਡੇ ਅੰਦਰ ਦੀ ਤਾਕਤ ਜਾਣਦੀ ਹੁੰਦੀ ਹੈ ਕਿ ਅਸੀਂ ਕਿੰਨੀਆਂ ਮੁਸ਼ਕਲਾਂ ਤੋਂ ਬਾਅਦ ਖੜ੍ਹੇ ਹੋਏ ਹਾਂ, ਕਿੰਨੇ ਡਰ ਨੂੰ ਜਿੱਤਣ ਤੋਂ ਬਾਅਦ ਅੱਜ ਅਸੀਂ ਬੇਖੌਫ ਹੋਏ ਹਾਂ, ਕਿੰਨੀਆਂ ਨਫ਼ਰਤਾਂ ਨੂੰ ਜਿੱਤਣ ਤੋਂ ਬਾਅਦ ਅੱਜ ਅਸੀਂ ਮੁਹੱਬਤ ਦੀ ਦੁਨੀਆ ਦੇ ਵਿੱਚ ਹਾਂ। ਸੋ ਆਪਣੇ ਅੰਦਰ ਦੀ ਤਾਕਤ ਨੂੰ ਹਮੇਸ਼ਾ ਵੇਖੋ, ਹਮੇਸ਼ਾ ਯਾਦ ਰੱਖੋ, ਹਮੇਸ਼ਾ ਉਸਦੀ ਪਹਿਚਾਣ ਕਰੋ, ਕਿਉਂਕਿ ਤੁਹਾਡੇ ਅੰਦਰ ਦੀ ਤਾਕਤ ਹੀ ਤੁਹਾਨੂੰ ਹਮੇਸ਼ਾ ਕਾਮਯਾਬ ਬਣਾਏਗੀ। ਸੋ ਇਸ ਥੋਟ ਦੇ ਨਾਲ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਸੁਣਦੇ ਹਾਂ ਗੀਤ ਤੇ ਫੇਰ ਆਉਂਦੀ ਹਾਂ ਮੈਂ ਵਾਪਸ।

ਕਹਾਣੀ ਸਵੇਰ ਪ੍ਰੋਗਰਾਮ ਹੈ ਜੀ, ਸ਼ੀਤਲ ਹੈ ਤੁਹਾਡੇ ਨਾਲ। ਤੋਂ ਗੀਤ ਤੋਂ ਬਾਅਦ ਮੈਂ ਵਾਪਸ ਆ ਚੁੱਕੀ ਹਾਂ। ਜ਼ਿੰਦਗੀ ਹਮੇਸ਼ਾ ਸਾਨੂੰ ਇਹ ਸਿਖਾਉਂਦੀ ਹੈ ਕਿ ਕੁਝ ਵੀ ਕਦੇ ਖਤਮ ਨਹੀਂ ਹੋਇਆ, ਪਰ ਇਨਸਾਨ ਹਮੇਸ਼ਾ ਇਹ ਸੋਚਦਾ ਹੈ ਕਿ ਲਓ ਜੀ ਇੱਥੇ ਹੁਣ ਸਭ ਕੁਝ ਮੁੱਕ ਗਿਆ, ਇਹ ਹੁਣ ਜ਼ਿੰਦਗੀ ਦਾ ਇਹੋ ਜਿਹਾ ਮੋੜ ਹੈ ਜਿੱਥੇ ਮੈਨੂੰ ਹੁਣ ਕੁਛ ਅੱਗੇ ਨਜ਼ਰ ਨਹੀਂ ਆ ਰਿਹਾ। ਪਰ ਜਦੋਂ ਇਹ ਲੱਗੇ ਨਾ ਕਿ ਹੁਣ ਸਫ਼ਰ ਖਤਮ ਹੈ, ਉੱਥੋਂ ਹੀ ਸਮਝ ਲਓ ਕਿ ਇੱਕ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ। ਕਿਉਂਕਿ ਇੱਕ ਬਹੁਤ ਵੱਡੀ ਮਿਸਾਲ ਹੈ ਜੀ ਮੇਰੇ ਕੋਲ। ਅਮੈਰੀਕਾ ਦੇ ਵਿੱਚ ਇੱਕ ਇਤਿਹਾਸਕ ਇਹੋ ਜਿਹੀ ਹੀ ਗੱਲ ਹੋਈ ਹੈ ਫਿਲਾਡੈਲਫੀਆ ਸ਼ਹਿਰ ਦੇ ਵਿੱਚ। 1985 ਤੋਂ ਲੈ ਕੇ 2016 ਤੱਕ ਦੁਨੀਆ ਦੇ ਵੱਡੇ ਸਾਈਕਲਿਸਟ ਇਸ ਸ਼ਹਿਰ ਦੇ ਵਿੱਚ ਇੱਕ ਸਾਈਕਲਿੰਗ ਕਲਾਸਿਕ ਫਿਲਾਡੈਲਫੀਆ ਦੇ ਵਿੱਚ ਹਿੱਸਾ ਲੈਂਦੇ ਸਨ। ਇੱਕ ਬਹੁਤ ਵੱਡੀ ਰੇਸ ਸੀ, ਪਰ ਇੰਨੇ ਸਾਲਾਂ ਦੀ ਰੇਸ ਤੋਂ ਬਾਅਦ ਇੱਕ ਸਮਾਂ ਆਇਆ ਕਿ ਬਜਟ ਦੀ ਕਮੀ ਹੋ ਗਈ ਅਤੇ ਇਹ ਰੇਸ ਬੰਦ ਹੋ ਗਈ। ਪੂਰੇ 10 ਸਾਲ ਤੱਕ ਫਿਲਾਡੈਲਫੀਆ ਦੀਆਂ ਸੜਕਾਂ ਖਾਮੋਸ਼ ਰਹੀਆਂ ਔਰ ਲੱਗਦਾ ਸੀ ਕਿ ਸ਼ਾਇਦ ਇਹ ਰੇਸ ਹੁਣ ਕਦੇ ਵੀ ਵਾਪਸ ਨਹੀਂ ਆਏਗੀ। ਪਰ ਇਸ ਨੂੰ ਵਾਪਸ ਲਿਆਉਣ ਵਾਲਾ ਕੋਈ ਅਰਬਪਤੀ ਜਾਂ ਫਿਰ ਕੋਈ ਵੱਡਾ ਸਪੋਰਟਸ ਪ੍ਰਮੋਟਰ ਨਹੀਂ ਸੀ। ਦੋਸਤੋ ਇੱਕ ਕੰਮ ਕੀਤਾ ਫਿਲਾਡੈਲਫੀਆ ਦੇ ਇੱਕ ਛੋਟੇ ਜਿਹੇ ਹੇਅਰ ਸਲੂਨ ਨੂੰ ਚਲਾਉਣ ਵਾਲੇ ਰੋਜ਼ਰਸ ਨੇ। ਰੋਜ਼ਰਸ ਨੇ 4 ਸਾਲ ਤੱਕ ਇਸ ਰੇਸ ਨੂੰ ਵਾਪਸ ਲਿਆਉਣ ਦੇ ਲਈ ਪੂਰੀ ਕੋਸ਼ਿਸ਼ ਕੀਤੀ। ਕਈਆਂ ਦੇ ਉਸਨੇ ਦਰਵਾਜ਼ੇ ਖੜਕਾਏ, ਸ਼ਹਿਰ ਦੇ ਪੁਰਾਣੇ ਮੇਅਰਸ ਨੂੰ ਜਾ ਕੇ ਮਿਲਿਆ, ਲੋਕਾਂ ਨੂੰ ਉਸਨੇ ਆਪਣੇ ਨਾਲ ਜੋੜਿਆ ਅਤੇ ਫਿਰ ਉਸਨੇ ਬੰਦ ਹੋ ਚੁੱਕੇ ਆਪਣੇ ਇਸ ਸੁਪਨੇ ਨੂੰ ਮੁੜ ਜ਼ਿੰਦਾ ਕਰ ਦਿਖਾਇਆ ਅਤੇ ਆਖਰ ਰੇਸ ਵਾਪਸ ਆ ਗਈ। ਰੋਜ਼ਰ ਦੇ ਲਈ ਇਹ ਸਿਰਫ ਇੱਕ ਰੇਸ ਦੀ ਵਾਪਸੀ ਨਹੀਂ ਸੀ, ਇਹ ਕਿਸੇ ਮੈਡਲ ਤੋਂ ਘੱਟ ਨਹੀਂ ਸੀ। ਕਿਉਂਕਿ ਕਈ ਵਾਰ ਨਾ ਜ਼ਿੰਦਗੀ ਤੁਹਾਨੂੰ ਰੋਕਦੀ ਨਹੀਂ ਹੈ, ਸਿਰਫ ਨਵੀਂ ਸ਼ੁਰੂਆਤ ਦੇ ਲਈ ਤਿਆਰ ਕਰਦੀ ਹੈ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਤੁਹਾਡੇ ਕੋਲ ਰੁਕ ਗਿਆ ਹੈ? ਤੁਸੀਂ ਵੀ ਉਸਨੂੰ ਸ਼ੁਰੂ ਕਰਨ ਦੀ ਦੁਬਾਰਾ ਕੋਸ਼ਿਸ਼ ਕਰ ਸਕਦੇ ਹੋ ਅਤੇ ਅੱਜ ਤੋਂ ਹੀ ਆਪਣੀ ਇੱਕ ਡਾਇਰੀ ਚੱਕੋ, ਇੱਕ ਪੈਨ ਚੱਕੋ ਅਤੇ ਨੋਟ ਡਾਊਨ ਕਰੋ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਬੰਦ ਕਰ ਚੁੱਕੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਦਰਵਾਜ਼ੇ ਬੰਦ ਹੋ ਚੁੱਕੇ ਨੇ। ਕਿਉਂਕਿ ਦਰਵਾਜ਼ੇ ਕਦੀ ਬੰਦ ਨਹੀਂ ਹੁੰਦੇ, ਕੋਈ ਨਾ ਕੋਈ ਸੁਰਾਖ ਜ਼ਰੂਰ ਹੁੰਦਾ। ਕੋਸ਼ਿਸ਼ ਹੁੰਦੀ ਹੈ ਸਿਰਫ ਦੇਖਣ ਦੀ, ਕੋਸ਼ਿਸ਼ ਹੁੰਦੀ ਹੈ ਲੱਭਣ ਦੀ, ਕੋਸ਼ਿਸ਼ ਹੁੰਦੀ ਹੈ ਉਸ ਉੱਤੇ ਕੁਝ ਨਾ ਕੁਝ ਕੰਮ ਕਰਨ ਦੀ। ਸੋ ਅਗਲਾ ਗੀਤ ਆ ਰਿਹਾ, ਗੀਤ ਤੋਂ ਬਾਅਦ ਮੈਂ ਫਿਰ ਵਾਪਸ ਆਉਂਦੀ ਹਾਂ।

ਕਹਿੰਦੇ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਕਹਾਵਤਾਂ ਦੋਸਤੋ ਹਵਾ ਚ ਨਹੀਂ ਬਣ ਜਾਂਦੀਆਂ, ਇਹਨਾਂ ਨੂੰ ਸੱਚ ਵੀ ਕਰਨਾ ਪੈਂਦਾ ਤੇ ਸੱਚ ਹੁੰਦੀਆਂ ਨੇ ਇਹ ਜਿਗਰੇ ਦੇ ਨਾਲ, ਹੌਸਲੇ ਦੇ ਨਾਲ, ਕੁਛ ਬਦਲਣ ਦੀ ਸੋਚ ਦੇ ਨਾਲ। ਜਦੋਂ ਅਸੀਂ ਪੰਜਾਬ ਤੋਂ ਹਿਮਾਚਲ ਵੱਲ ਘੁੰਮਣ ਜਾਂਦੇ ਹਾਂ ਨਾ, ਜਗ੍ਹਾ ਜਗ੍ਹਾ ਦੇ ਉੱਤੇ ਲਿਖਿਆ ਪੜ੍ਹਦੇ ਹਾਂ ਕਿ ਬਈ ਪਲਾਸਟਿਕ ਦੀਆਂ ਬੋਤਲਾਂ, ਚਿਪਸ ਦੇ ਪੈਕਟ ਤੇ ਇਹ ਸਾਰਾ ਕੂੜੇ ਦਾ ਸਮਾਨ ਡਸਟਬੀਨ ਦੇ ਵਿੱਚ ਪਾਓ, ਆਲੇ ਦੁਆਲੇ ਨਾ ਸੁੱਟੋ। ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਆਦਤ ਸਿਰਫ ਸਾਡੇ ਕੋਲ ਪਹਾੜਾਂ ਵਾਸਤੇ ਹੈ, ਆਪਣੇ ਪੰਜਾਬ ਵਾਸਤੇ ਨਹੀਂ ਹੈ? ਫਿਲਹਾਲ ਸਾਨੂੰ ਸੋਚਣਾ ਤਾਂ ਜ਼ਰੂਰ ਚਾਹੀਦਾ, ਪਰ ਹੁਣ ਇੱਕ ਗੱਲ ਹੋਰ ਹੈ ਕਿ ਇਹ ਕੂੜਾ ਜਿਸ ਬਾਰੇ ਬਾਰ ਬਾਰ ਕਿਹਾ ਜਾਂਦਾ ਕਿ ਇਸਨੂੰ ਡਸਟਬੀਨ ਦੇ ਵਿੱਚ ਪਾਓ, ਤੁਸੀਂ ਸੋਚ ਸਕਦੇ ਹੋ ਕਿ ਇਹ ਕੂੜਾ ਕਿਸੇ ਦੇ ਲਈ ਰੁਜ਼ਗਾਰ ਦਾ ਸਾਧਨ ਬਣ ਸਕਦਾ? ਬਈ ਹੁਣ ਮੈਂ ਤੁਹਾਡੇ ਨਾਲ ਗੱਲ ਕਰਨ ਲੱਗੀ ਹਾਂ ਹਿਮਾਚਲ ਤੋਂ ਵੀ ਅੱਗੇ ਉੱਤਰਾਖੰਡ ਦੀ, ਜਿੱਥੇ ਇਹ ਹੋ ਗਿਆ ਹੈ। ਦੇਹਰਾਦੂਨ ਦੇ ਵਿੱਚ ਵੇਸਟ ਮੈਨੇਜਮੈਂਟ ਦੀਆਂ ਕੋਸ਼ਿਸ਼ਾਂ ਨੇ ਕੂੜੇ ਨੂੰ ਸਿਰਫ ਇੱਕ ਸਮੱਸਿਆ ਹੀ ਨਹੀਂ ਰਹਿਣ ਦਿੱਤਾ, ਉਹਨਾਂ ਨੇ ਇਹਨੂੰ ਆਪਣੀ ਕਮਾਈ ਦਾ ਸਾਧਨ ਬਣਾਇਆ। ਘਰੋਂ ਘਰ ਉਹਨਾਂ ਨੇ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਵੱਖਰਾ ਕਰਕੇ ਇਕੱਠਾ ਕੀਤਾ ਤੇ ਫਿਰ ਇਸ ਕੂੜੇ ਨੂੰ ਮੈਨੇਜ ਕਰਨ ਦੇ ਵਿੱਚ ਭੂਮਿਕਾ ਨਿਭਾਈ ਹੈ ਉੱਤਰਾਖੰਡ ਦੀਆਂ ਔਰਤਾਂ ਨੇ। ਉਹਨਾਂ ਨੇ ਘਰਾਂ ਤੋਂ ਇਕੱਠਾ ਕੀਤਾ ਹੋਏ ਇਸ ਕੂੜੇ ਦੇ ਵਿੱਚੋਂ ਪਲਾਸਟਿਕ, ਕਾਗਜ਼, ਧਾਤੂ ਤੇ ਹੋਰ ਬਹੁਤ ਸਾਰਾ ਕੱਚ ਦੇ ਸਮਾਨ ਨੂੰ ਵੱਖ ਵੱਖ

ਕਰਕੇ ਰੀਸਾਈਕਲ ਕਰਕੇ ਨਵਾਂ ਰੂਪ ਦਿੱਤਾ ਤੇ ਉਸਨੂੰ ਬਾਜ਼ਾਰ ਦੇ ਵਿੱਚ ਵੇਚਣਾ ਵੀ ਸ਼ੁਰੂ ਕਰ ਦਿੱਤਾ। ਤੁਸੀਂ ਇੱਕ ਵਾਰ ਸੋਚੋ ਕਿੱਥੇ ਤੇ ਅਸੀਂ ਸਾਈਨ ਬੋਰਡਸ ਦੇ ਵਿੱਚ ਇਹ ਪੜ੍ਹਦੇ ਹਾਂ ਕਿ ਬਈ ਕੂੜੇ ਨੂੰ ਡਸਟਬੀਨ 'ਚ ਪਾਓ, ਤੇ ਕਿੱਥੇ ਕਿਸੇ ਨੇ ਇਹ ਸੋਚ ਲਿਆ ਕਿ ਕਿਉਂ ਨਾ ਇਸ ਡਸਟਬੀਨ ਦੇ ਵਿੱਚ ਸੁੱਟੇ ਹੋਏ ਕੂੜੇ ਦਾ ਇਸਤੇਮਾਲ ਕੀਤਾ ਜਾਏ ਤੇ ਰੋਜ਼ਗਾਰ ਕੀਤਾ ਜਾਏ। ਤੇ ਸਭ ਤੋਂ ਦਿਲਚਸਪ ਗੱਲ, ਲਗਭਗ 1000 ਕਿਲੋ ਗਿੱਲੇ ਕੂੜੇ ਤੋਂ ਹਰ ਰੋਜ਼ ਹੁਣ ਖੇਤਾਂ ਦੇ ਲਈ ਖਾਦ ਵੀ ਤਿਆਰ ਕੀਤੀ ਜਾਂਦੀ ਹੈ। ਇਹ ਤਾਂ ਹੋਈ ਜੀ ਬਹੁਤ ਵੱਡੀ ਉਦਾਹਰਨ ਰੋਜ਼ਗਾਰ ਦੀ, ਕਮਾਈ ਦੀ ਤੇ ਖੇਤਾਂ ਦੇ ਲਈ ਖਾਦ ਲਈ। ਸ਼ਾਇਦ ਅਸਲੀ ਬਦਲਾਵ ਵੀ ਇਹੀ ਹੈ। ਸੋ ਜਿੱਥੇ ਅਸੀਂ ਕੂੜਾ ਵੇਖਦੇ ਹਾਂ ਉੱਥੋਂ ਜੇਕਰ ਅਸੀਂ ਕੋਈ ਮੌਕਾ ਲੱਭੀਏ ਤਾਂ ਜ਼ਰੂਰ ਰਾਹ ਲੱਭ ਜਾਂਦੇ ਨੇ, ਕਿਉਂਕਿ ਜਿਹੜੀਆਂ ਜੁਗਤਾਂ ਹੁੰਦੀਆਂ ਨੇ ਨਾ ਉਹ ਨਵੇਂ ਨਵੇਂ ਰਸਤੇ ਜ਼ਰੂਰ ਦਿਖਾਉਂਦੀਆਂ ਨੇ, ਤੇ ਇਸੇ ਲਈ ਕਿਹਾ ਜਾਂਦਾ ਹੈ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ।

ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਜਲੰਧਰ ਤੇ ਸ਼ੀਤਲ ਹੈ ਤੁਹਾਡੇ ਨਾਲ। ਇਨਸਾਨ ਵੀ ਬੜਾ ਅਜੀਬ ਹੈ ਕਿਉਂਕਿ ਕਿਸੇ ਤੋਂ ਜੈਲਸ ਹੋ ਜਾਣਾ, ਕਿਸੇ ਤੇ ਗੁੱਸਾ ਕਰ ਲੈਣਾ, ਕਿਸੇ ਦੇ ਬਾਰੇ ਨਾਰਾਜ਼ ਹੋ ਜਾਣਾ ਜਾਂ ਕਿਸੇ ਬਾਰੇ ਗੱਲਬਾਤ ਕਰਨਾ, ਉਹ ਵੀ ਨੈਗੇਟਿਵ ਵੇ ਦੇ ਵਿੱਚ, ਬਹੁਤ ਜਲਦੀ ਕਰਦੇ ਹਾਂ। ਪਰ ਕਿਸੇ ਦੇ ਬਾਰੇ ਚੰਗਾ ਬੋਲਣਾ, ਕਿਸੇ ਦੀ ਤਾਰੀਫ ਕਰਨਾ, ਇਹ ਸਾਨੂੰ ਥੋੜ੍ਹਾ ਔਖਾ ਲੱਗਦਾ। ਹਾਲਾਂਕਿ ਹੋਣਾ ਥੋੜ੍ਹਾ ਉਲਟ ਚਾਹੀਦਾ। ਚੰਗੀਆਂ ਚੀਜ਼ਾਂ ਸੌਖੀਆਂ ਹੋਣੀਆਂ ਚਾਹੀਦੀਆਂ ਨੇ ਅਤੇ ਬੁਰੀਆਂ ਚੀਜ਼ਾਂ ਔਖੀਆਂ ਹੋਣੀਆਂ ਚਾਹੀਦੀਆਂ ਨੇ, ਪਰ ਹੁੰਦਾ ਉਲਟਾ ਹੀ ਹੈ। ਇਸੇ ਤਰ੍ਹਾਂ ਹੀ ਨਿਊਯਾਰਕ ਦੇ ਵਿੱਚ ਡਾਕਟਰ ਕੇਮ ਨੂੰ ਆਪਣੇ ਦੋਸਤਾਂ ਦੇ ਘਰ ਜਾ ਕੇ ਉਹਨਾਂ ਦੀ ਆਲੀਸ਼ਾਨ ਕਿਚਨ ਤੋਂ ਬੜੀ ਜੈਲਸੀ ਹੁੰਦੀ ਸੀ। ਉਸ ਨੂੰ ਲੱਗਦਾ ਸੀ ਕਿ ਇਹਨਾਂ ਦੀ ਕਿਚਨ ਇੰਨੀ ਰੈਨੋਵੇਟਡ ਹੈ, ਮੇਰੇ ਘਰ ਦੀ ਰਸੋਈ ਇਸ ਤਰ੍ਹਾਂ ਦੀ ਕਿਉਂ ਨਹੀਂ ਹੈ। ਫਿਰ ਹੌਲੀ ਹੌਲੀ ਇਸ ਈਰਖਾ ਨੂੰ ਉਸਨੇ ਥੋੜ੍ਹਾ ਜਿਹਾ ਸਮਝਿਆ ਅਤੇ

ਤੋਂ ਫਿਰ ਸਮਝ ਆਈ ਕਿ ਉਹ ਮਹਿੰਗੀ ਰਸੋਈ ਨਹੀਂ ਚਾਹੁੰਦੀ। ਅਸਲ ਦੇ ਵਿੱਚ ਉਸਨੂੰ ਰਸੋਈ ਦੇ ਵਿੱਚ ਉਹ ਚੀਜ਼ਾਂ ਚਾਹੀਦੀਆਂ ਨੇ ਜਿਹੜੀਆਂ ਉਸਦਾ ਖਾਣਾ ਪਕਾਉਣ ਦੇ ਵਿੱਚ ਉਸਦੀ ਮਦਦ ਕਰਨ, ਯਾਨੀ ਕਿ ਖਾਣਾ ਜਲਦੀ ਪੱਕ ਜਾਏ। ਸੋ ਉਸਨੇ ਆਪਣੀ ਰਸੋਈ ਨੂੰ ਰੈਨੋਵੇਟ ਨਹੀਂ ਕੀਤਾ, ਉਸਨੇ ਇਸ ਈਰਖਾ ਨੂੰ ਸਮਝਿਆ ਅਤੇ ਫਿਰ ਉਹ ਆਪਣੀ ਰਸੋਈ ਦੇ ਵਿੱਚ ਲੈ ਕੇ ਆਈ ਇੱਕ ਏਅਰ ਫਰਾਇਰ। ਅਤੇ ਫਿਰ ਉਸਨੂੰ ਸਮਝ ਆਈ ਹੈ ਕਿ ਈਰਖਾ ਕਈ ਵਾਰ ਅਸੀਂ ਬੇਹਿਸਾਬੀ ਕਰਨ ਲੱਗ ਜਾਂਦੇ ਹਾਂ, ਕਈ ਵਾਰ ਅਸੀਂ ਦੂਸਰਿਆਂ ਦੀਆਂ ਉਹਨਾਂ ਚੀਜ਼ਾਂ ਨੂੰ ਵੇਖ ਕੇ ਈਰਖਾ ਕਰਨ ਲੱਗ ਜਾਂਦੇ ਹਾਂ ਜਿਨ੍ਹਾਂ ਦੀ ਸ਼ਾਇਦ ਸਾਨੂੰ ਜ਼ਰੂਰਤ ਵੀ ਨਹੀਂ ਹੁੰਦੀ। ਜਿਵੇਂ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਦੀ ਪ੍ਰਮੋਸ਼ਨ ਵੇਖ ਰਹੇ ਹੋ, ਕਿਸੇ ਦੀਆਂ ਆਪਣੀਆਂ ਫੈਮਿਲੀ ਦੇ ਨਾਲ ਗਈਆਂ ਹੋਈਆਂ ਪਿਕਸ ਦੇਖ ਰਹੇ ਹੋ, ਟ੍ਰਿਪ ਦੀਆਂ ਪਿਕਸ ਦੇਖ ਰਹੇ ਹੋ, ਅਤੇ ਫਿਰ ਤੁਹਾਨੂੰ ਕਿਤੇ ਨਾ ਕਿਤੇ ਈਰਖਾ ਹੁੰਦੀ ਹੈ ਕਿ ਵੀ ਉਹ ਆਪਣੀ ਜ਼ਿੰਦਗੀ 'ਚ ਇੰਨਾ ਖੁਸ਼ ਕਿਉਂ ਹੈ। ਪਰ ਜੇਕਰ ਇਸ ਈਰਖਾ ਨੂੰ ਡਾਕਟਰ ਕੇਮ ਦੀ ਤਰ੍ਹਾਂ ਅਸੀਂ ਸਮਝਾਂਗੇ ਤਾਂ ਫਿਰ ਅਸੀਂ ਉਹਦੇ ਵਿੱਚੋਂ ਇੱਕ ਨਵਾਂ ਰਸਤਾ ਕੱਢ ਸਕਦੇ ਹਾਂ। ਮਨੋਵਿਗਿਆਨ ਦੇ ਮੁਤਾਬਕ ਦੂਜਿਆਂ ਦੇ ਨਾਲ ਤੁਲਨਾ ਕਰਨਾ ਮਨੁੱਖੀ ਸੁਭਾਅ ਦਾ ਹਿੱਸਾ ਹੈ। ਸੋ ਇਹ ਸਵਾਲ ਇਹ ਨਹੀਂ ਹੈ ਕਿ ਮੈਨੂੰ ਜੈਲਸੀ ਕਿਉਂ ਹੋ ਰਹੀ ਹੈ, ਸਵਾਲ ਇਹ ਹੈ ਕਿ ਮੇਰੀ ਜੈਲਸੀ ਮੈਨੂੰ ਮੇਰੇ ਬਾਰੇ ਕੀ ਦੱਸ ਰਹੀ ਹੈ। ਜਦੋਂ ਤੁਸੀਂ ਇਸ ਇਸ਼ਾਰੇ ਨੂੰ ਸਮਝ ਲਓਗੇ ਨਾ, ਤੇ ਫਿਰ ਇਹ ਤੁਹਾਡੀ ਈਰਖਾ ਸੋਨੇ ਤੇ ਸੁਹਾਗੇ ਦਾ ਕੰਮ ਕਰੇਗੀ।

ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਸ਼ੀਤਲ ਦੇ ਨਾਲ। ਵੈਸੇ ਜਦੋਂ ਦਾ ਪ੍ਰੋਗਰਾਮ ਸ਼ੁਰੂ ਹੋਇਆ ਸਾਡੇ ਬਹੁਤ ਸਾਰੇ ਸਰੋਤਿਆਂ ਨੇ ਹੁਣ ਤੱਕ ਮੋਬਾਈਲ ਸਕਰੋਲ ਕਰ ਦਿੱਤਾ ਹੋਣਾ। ਸਵੇਰੇ ਉੱਠਦਿਆਂ ਸਾਰ ਕਈਆਂ ਨੂੰ ਆਦਤ ਹੁੰਦੀ ਹੈ ਕਿ ਉਹ ਮੋਬਾਈਲ ਚੁੱਕਦੇ ਨੇ ਅਤੇ ਫਟਾਫਟ ਸਕਰੋਲਿੰਗ ਸ਼ੁਰੂ ਕਰ ਦਿੰਦੇ ਨੇ, ਫਿਰ ਤਸੱਲੀ ਹੋ ਜਾਂਦੀ ਹੈ ਕਿ ਰਾਤ ਦੇ ਕਿਤੇ ਕੋਈ ਮੈਸੇਜ ਤਾਂ ਨਹੀਂ ਆਏ ਹੋਏ, ਜਾਂ ਫਿਰ ਰਾਤੋਂ ਰਾਤ ਸੋਸ਼ਲ ਮੀਡੀਆ ਦੇ ਉੱਤੇ ਕੁਝ ਨਵਾਂ ਤਾਂ ਨਹੀਂ ਆ ਗਿਆ, ਅਤੇ ਬਸ ਫਿਰ ਅੱਧਾ ਘੰਟਾ ਜਾਂ ਘੰਟੇ ਦੀ ਸਕਰੋਲਿੰਗ ਤੋਂ ਬਾਅਦ ਸ਼ਾਂਤੀ ਮਿਲ ਜਾਂਦੀ ਹੈ ਅਤੇ ਫੋਨ ਨੂੰ ਅਸੀਂ ਸਾਈਡ ਰੱਖ ਦਿੰਦੇ ਹਾਂ। ਸਾਡੇ ਇਹਨਾਂ ਸਰੋਤਿਆਂ ਦੇ ਵਿੱਚੋਂ ਹੀ ਸਾਡਾ ਇੱਕ ਸਰੋਤਾ ਸੀ ਜਿਸ ਨੇ ਮੈਨੂੰ ਇਹ ਕਿਹਾ ਕਿ ਮੈਂ ਹੁਣ ਆਪਣੇ ਮੋਬਾਈਲ ਨੂੰ ਚੁੱਕਣ ਦੀ ਆਦਤ ਜਿਹੜੀ ਹੈ ਉਹ ਛੱਡ ਦੇਣੀ ਹੈ, ਅਤੇ ਖਾਸ ਕਰਕੇ ਉਹ ਵੀ ਸਵੇਰ ਦੇ ਸਮੇਂ। ਫਿਰ ਇੱਕ ਦਿਨ ਕੀ ਹੋਇਆ ਕਿ ਉਸਦੇ ਦਿਮਾਗ ਦੇ ਵਿੱਚ ਮੋਬਾਈਲ ਚੁੱਕਣ ਦੀ ਪਲੈਨਿੰਗ ਵੀ ਨਹੀਂ ਸਹੀ, ਪਰ ਮੱਲੋ ਮੱਲੀ ਉਸਦਾ ਹੱਥ ਮੋਬਾਈਲ 'ਤੇ ਚਲਾ ਗਿਆ। ਫਿਰ ਉਸਨੇ ਸੋਚਿਆ ਕਿ ਮੈਂ ਤਾਂ ਅੱਜ ਮੋਬਾਈਲ ਚੁੱਕਣਾ ਨਹੀਂ ਸੀ, ਹੁਣ ਮੈਂ ਮੋਬਾਈਲ ਕਿਉਂ ਚੁੱਕਿਆ? ਅਤੇ ਫਿਰ ਉਸਦੇ ਅੰਦਰੋਂ ਆਵਾਜ਼ ਆਉਂਦੀ ਹੈ, ਇਹ ਮੋਬਾਈਲ ਨੂੰ ਤੂੰ ਤਾਂ ਚੁੱਕਿਆ ਕਿਉਂਕਿ ਇਹ ਹੁਣ ਤੇਰੀ ਆਦਤ ਬਣ ਚੁੱਕੀ ਹੈ। ਅਸੀਂ ਅਕਸਰ ਸੋਚਦੇ ਹਾਂ ਕਿ ਆਦਤਾਂ ਅਸੀਂ ਬਣਾਉਂਦੇ ਹਾਂ, ਪਰ ਕਈ ਵਾਰ ਆਦਤਾਂ ਵੀ ਸਾਨੂੰ ਬਣਾਉਣ ਲੱਗ ਪੈਂਦੀਆਂ ਨੇ। ਇੱਕੋ ਕੰਮ ਵਾਰ ਵਾਰ ਕਰਦੇ ਹਾਂ ਤਾਂ ਉਹ ਆਦਤ ਬਣ ਜਾਂਦੀ ਹੈ। ਇੱਕੋ ਤਰ੍ਹਾਂ ਦੀਆਂ ਗੱਲਾਂ ਅਸੀਂ ਵਾਰ ਵਾਰ ਸੁਣਦੇ ਹਾਂ ਉਹ ਸਾਡੀ ਸੋਚ ਦਾ ਹਿੱਸਾ ਬਣ ਜਾਂਦੀਆਂ ਨੇ। ਇੱਕੋ ਤਰ੍ਹਾਂ ਦੀ ਸਮੱਗਰੀ ਅਸੀਂ ਵਾਰ ਵਾਰ ਦੇਖਦੇ ਹਾਂ ਤਾਂ ਸਾਡੀ ਡਿਜੀਟਲ ਸੰਗਤ ਬਣ ਜਾਂਦੀ ਹੈ। ਇੱਥੇ ਗੱਲ ਆਉਂਦੀ ਹੈ ਜਿਹੋ ਜਿਹੀ ਸੰਗਤ ਉਹੋ ਜਿਹੀ ਰੰਗਤ। ਪਹਿਲਾਂ ਸਾਡੀ ਸੰਗਤ ਸਾਡੇ ਦੋਸਤ, ਗੁਆਂਢੀ, ਸਹਿਪਾਠੀ, ਸਹਿਕਰਮੀ ਹੋਇਆ ਕਰਦੇ ਸਨ, ਪਰ ਹੁਣ ਸਾਡੀ ਇਸ ਸੰਗਤ ਦੇ ਵਿੱਚ ਇੱਕ ਨਵਾਂ ਸਾਥੀ ਸ਼ਾਮਲ ਹੋ ਗਿਆ, ਉਹ ਹੈ ਸਾਡਾ ਮੋਬਾਈਲ ਅਤੇ ਇਸ ਮੋਬਾਈਲ ਦੇ ਪਿੱਛੇ ਕੰਮ ਕਰਦਾ ਐਲਗੋਰਿਦਮ। ਹੁਣ ਤੁਸੀਂ ਸੋਚੋਗੇ ਐਲਗੋਰਿਦਮ ਕੀ ਹੈ? ਦੱਸਾਂਗੀ ਜ਼ਰੂਰ, ਕਿਤੇ ਨਹੀਂ ਜਾਣਾ ਇਸ ਗੀਤ ਤੋਂ ਬਾਅਦ।

ਸੁਣ ਰਹੇ ਹਾਂ ਜੀ ਤੁਸੀਂ ਸੋਹਣੀ ਸਵੇਰ ਪ੍ਰੋਗਰਾਮ ਸ਼ੀਤਲ ਦੇ ਨਾਲ ਗੱਲ ਕਰ ਰਹੇ ਸੀ ਅੱਜ ਅਸੀਂ ਆਪਣੇ ਨਵੇਂ ਸਾਥੀ ਦੀ ਯਾਨੀ ਕਿ ਮੋਬਾਈਲ ਅਤੇ ਉਸਦੇ ਪਿੱਛੇ ਕੰਮ ਕਰਦੇ ਐਲਗੋਰਿਦਮ ਦੀ। ਐਲਗੋਰਿਦਮ ਨੇ ਸਾਡਾ ਸਾਰਾ ਕੁਝ ਨੋਟ ਕੀਤਾ ਹੋਇਆ, ਉਸਨੂੰ ਪਤਾ ਲੱਗ ਜਾਂਦਾ ਸਾਨੂੰ ਕੀ ਪਸੰਦ ਹੈ, ਅਸੀਂ ਕਿਸ ਚੀਜ਼ ਦੇ ਉੱਤੇ ਜ਼ਿਆਦਾ ਦੇਰ ਰੁਕਦੇ ਹਾਂ, ਕਿਹੜੀ ਚੀਜ਼ ਦੇ ਉੱਤੇ ਅਸੀਂ ਜਵਾਬਦੇਹੀ ਕਰਦੇ ਹਾਂ, ਅਤੇ ਫਿਰ ਉਹ ਸਾਨੂੰ ਉਹੀ ਚੀਜ਼ਾਂ ਦਿਖਾਉਣ ਲੱਗ ਜਾਂਦਾ। ਉਦਾਹਰਣ ਦੇ ਤੌਰ 'ਤੇ ਤੁਸੀਂ ਅੱਜ ਸੋਸ਼ਲ ਮੀਡੀਆ ਦੇ ਉੱਤੇ ਕੋਈ ਇੱਕ ਵੀਡੀਓ ਦੇਖੀ ਹੈ, ਤੁਸੀਂ ਉਸ ਉੱਤੇ ਥੋੜ੍ਹੀ ਦੇਰ ਸਟੇ ਕੀਤਾ ਹੈ, ਅਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਉੱਦਾਂ ਦੇ ਕੰਟੈਂਟ ਦੀਆਂ ਹੀ ਵੀਡੀਓਜ਼ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੁਹਾਡੇ ਦਿਮਾਗ ਦਾ ਇੱਕ ਸਰਕਲ ਚੱਲਣਾ ਸ਼ੁਰੂ ਹੋ ਜਾਂਦਾ, ਤੁਹਾਨੂੰ ਲੱਗਦਾ ਕਿ ਬਈ ਦੁਨੀਆਂ ਦੇ ਵਿੱਚ ਬਸ ਉਹੋ ਜਿਹਾ ਹੀ ਸਭ ਕੁਝ ਚੱਲ ਰਿਹਾ ਜਿਹੋ ਜਿਹਾ ਮੈਨੂੰ ਪਸੰਦ ਹੈ। ਪਰ ਇੱਦਾਂ ਹੁੰਦਾ ਨਹੀਂ ਹੈ, ਦੁਨੀਆਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਤੁਹਾਡੇ ਤੋਂ ਉਲਟ ਚੱਲਦੀਆਂ ਨੇ, ਪਰ ਐਲਗੋਰਿਦਮ ਦਾ ਕੰਮ ਹੈ ਤੁਹਾਨੂੰ ਤੁਹਾਡੇ ਪਸੰਦ ਦੀਆਂ ਚੀਜ਼ਾਂ ਨੂੰ ਦਿਖਾਉਣਾ, ਤੁਹਾਡੇ ਅੱਗੇ ਉਹ ਪੇਸ਼ ਕਰਨਾ ਜੋ ਤੁਸੀਂ ਚਾਹੁੰਦੇ ਹੋ, ਕਿਉਂਕਿ ਉਹ ਤੁਹਾਡੇ ਵਿਵਹਾਰ ਨੂੰ ਨੋਟ ਕਰ ਚੁੱਕਾ ਹੈ। ਜਿਵੇਂ ਦੋਸਤੋ ਅਸੀਂ ਆਪਣੇ ਘਰ ਦੀ ਸਫਾਈ ਹਰ ਰੋਜ਼ ਕਰਦੇ ਹਾਂ ਨਾ, ਉਵੇਂ ਹੀ ਸਾਨੂੰ ਆਪਣੀ ਇਸ ਡਿਜੀਟਲ ਦੁਨੀਆ ਦੀ ਵੀ ਸਫਾਈ ਹੁਣ ਕਰਨੀ ਪਏਗੀ। ਕਰਨਾ ਕੀ ਹੈ ਜੀ, ਤੁਸੀਂ ਆਪਣੀ ਸੰਗਤ ਦੇ ਵਿੱਚ ਬਸ ਇਸ ਦੋਸਤ ਤੋਂ ਥੋੜ੍ਹਾ ਜਿਹਾ ਗੁਰੇਜ਼ ਕਰਨਾ, ਯਾਨੀ ਕਿ ਤੁਸੀਂ ਮੋਬਾਈਲ ਨੂੰ ਯੂਜ਼ ਕਰੋ ਬਈ, ਪਰ ਜ਼ਿਆਦਾ ਦੇਰ ਬਹੁਤੀਆਂ ਚੀਜ਼ਾਂ ਦੇ ਉੱਤੇ ਰੁਕੋ ਨਾ, ਪਹਿਲੀ ਗੱਲ। ਦੂਸਰੀ ਗੱਲ, ਜੇਕਰ ਤੁਸੀਂ ਰੁਕ ਜਾਂਦੇ ਹੋ ਤਾਂ ਫਿਰ ਲਾਈਕ ਜਾਂ ਸ਼ੇਅਰ ਨਾ ਕਰੋ, ਜੇਕਰ ਤੁਸੀਂ ਇਹ ਵੀ ਕਰ ਲੈਂਦੇ ਹੋ ਤਾਂ ਫਿਰ ਉਹ ਚੀਜ਼ਾਂ ਤੁਹਾਨੂੰ ਵਾਰ ਵਾਰ ਦੇਖਣ ਨੂੰ ਮਿਲਣਗੀਆਂ। ਸੋ ਇਹ ਬਹੁਤ ਇੰਪੋਰਟੈਂਟ ਹੈ ਕਿ ਇਹਦੀ ਆਪਾਂ ਸਫਾਈ ਕਰੀਏ। ਸਫਾਈ ਦੇ ਵਿੱਚ ਸਭ ਤੋਂ ਪਹਿਲਾਂ ਇਹ ਹੈ ਕਿ ਜਿੰਨੇ ਵੀ ਤੁਸੀਂ ਹੁਣ ਤੱਕ ਸੋਸ਼ਲ ਮੀਡੀਆ ਦੇ ਅਕਾਊਂਟਸ ਨੂੰ ਫੋਲੋ ਕੀਤਾ ਹੈ, ਉਹਨਾਂ ਨੂੰ ਇੱਕ ਵਾਰ ਚੈੱਕ ਕਰੋ ਅਤੇ ਵੇਖੋ ਕਿ ਉਹਨਾਂ ਦੇ ਵਿੱਚੋਂ ਕਿਹੜੇ ਅਕਾਊਂਟਸ ਨੇ ਜਿਨ੍ਹਾਂ ਦੀ ਹੁਣ ਤੁਹਾਨੂੰ ਜ਼ਰੂਰਤ ਨਹੀਂ ਹੈ, ਉਹਨਾਂ ਨੂੰ ਡਿਲੀਟ ਕਰਨਾ ਸ਼ੁਰੂ ਕਰੋ। ਹੌਲੀ ਹੌਲੀ ਤੁਹਾਨੂੰ ਤੁਹਾਡੇ ਵਿਵਹਾਰ ਬਾਰੇ ਆਪ ਜਾਣਕਾਰੀ ਮਿਲੇਗੀ ਕਿ ਤੁਹਾਨੂੰ ਸੋਸ਼ਲ ਮੀਡੀਆ 'ਤੇ ਹੁਣ ਉਹ ਚੀਜ਼ਾਂ ਕਿਉਂ ਦਿਖ ਰਹੀਆਂ ਨੇ ਜੋ ਤੁਸੀਂ ਪਹਿਲਾਂ ਦੇਖਿਆ ਕਰਦੇ ਸੀ। ਸੋ ਕਹਿੰਦੇ ਨੇ ਨਾ, ਜਿਹੋ ਜਿਹੀ ਸੰਗਤ ਉਹੋ ਜਿਹੀ ਰੰਗਤ। ਸੋ ਜੋ ਦੇਖੋਗੇ ਉਹੀ ਐਲਗੋਰਿਦਮ ਤੁਹਾਨੂੰ ਦਿਖਾਏਗਾ, ਅਤੇ ਉਹੋ ਜਿਹੀ ਸੰਗਤੀ ਦੇ ਵਿੱਚ ਤੁਸੀਂ ਜਾ ਬੈਠੋਗੇ। ਇਹ ਹੁਣ ਅਸੀਂ ਆਪ ਤੈਅ ਕਰਨਾ ਹੈ ਕਿ ਸਾਨੂੰ ਕਿਹੋ ਜਿਹੀ ਸੰਗਤੀ ਚਾਹੀਦੀ ਹੈ।

ਸੋਹਣੀ ਸਵੇਰ ਪ੍ਰੋਗਰਾਮ ਹੈ ਜੀ ਸ਼ੀਤਲ ਦੇ ਨਾਲ। ਸੋ ਅੱਜ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਹੁਣ ਹਿਸਟਰੀ ਆਫ ਦਾ ਡੇ ਦੀ, ਕਿਉਂਕਿ ਹਰ ਨਵਾਂ ਦਿਨ ਆਪਣੇ ਪਿੱਛੇ ਕੋਈ ਨਾ ਕੋਈ ਸਵਾਲ ਜਵਾਬ ਲੈ ਕੇ ਜ਼ਰੂਰ ਆਉਂਦਾ। ਜਿਵੇਂ ਹਰ ਦਿਨ ਇੱਕ ਨਵਾਂ ਵਿਚਾਰ ਲੈ ਕੇ ਆਉਂਦਾ, ਉਵੇਂ ਹੀ ਹਰ ਦਿਨ ਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਵੀ ਹੁੰਦਾ। ਅੱਜ ਹੈ 10 ਸਤੰਬਰ, ਯਾਨੀ ਕਿ 10th September, ਅਤੇ 10th September ਨੂੰ ਮਨਾਇਆ ਜਾਂਦਾ ਹੈ ਵਰਲਡ ਸੁਸਾਈਡ ਪ੍ਰੀਵੈਂਸ਼ਨ ਡੇ। ਬਹੁਤ ਇੰਪੋਰਟੈਂਟ ਡੇ, ਕਿਉਂਕਿ ਜ਼ਿੰਦਗੀ ਬਹੁਤ ਕੀਮਤੀ ਹੈ ਦੋਸਤੋ। ਜ਼ਿੰਦਗੀ ਨੂੰ ਅਸੀਂ ਇਸ ਤਰੀਕੇ ਦੇ ਨਾਲ ਸਸਤੇ ਦੇ ਵਿੱਚ ਨਹੀਂ ਛੱਡ ਸਕਦੇ, ਅਤੇ ਜ਼ਿੰਦਗੀ ਕੱਟਣੀ ਅਤੇ ਜ਼ਿੰਦਗੀ ਦੇ ਵਿੱਚ ਲਚੀਲਾਪਨ ਲੈ ਕੇ ਆਉਣਾ ਵੀ ਬੜੀ ਵੱਡੀ ਚੁਣੌਤੀ ਹੁੰਦੀ ਹੈ। ਸੋ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿਕੰਦਰ ਬਣਨਾ ਚਾਹੁੰਦੇ ਹੋ ਨਾ, ਤਾਂ ਬਹੁਤ ਜ਼ਰੂਰੀ ਹੈ ਕਿ ਜ਼ਿੰਦਗੀ ਦੇ ਤੱਥਾਂ ਨੂੰ ਪਹਿਚਾਨੋ। ਜ਼ਿੰਦਗੀ ਕਦੇ ਵੀ ਇੱਕੋ ਜਿਹੀ ਨਹੀਂ ਹੁੰਦੀ। ਜਿਵੇਂ ਇੱਕੋ ਜਿਹਾ ਇੱਕ ਰੰਗ ਸਾਨੂੰ ਚੰਗਾ ਨਹੀਂ ਲੱਗਦਾ, ਇੱਕੋ ਜਿਹਾ ਸਾਨੂੰ ਸਮਾਂ ਚੰਗਾ ਨਹੀਂ ਲੱਗਦਾ, ਉਸੇ ਤਰ੍ਹਾਂ ਜ਼ਿੰਦਗੀ ਵੀ ਇੱਕੋ ਜਿਹੀ ਸਾਨੂੰ ਕਦੇ ਚੰਗੀ ਨਹੀਂ ਲੱਗੇਗੀ। ਜ਼ਿੰਦਗੀ 'ਚ ਹਮੇਸ਼ਾ ਉਤਾਰ ਚੜ੍ਹਾਅ ਹੁੰਦੇ ਨੇ। ਸੋ ਇਸ ਉਤਾਰ ਚੜ੍ਹਾਅ ਦੇ ਵਿੱਚ ਹੀ ਅਸੀਂ ਜ਼ਿੰਦਗੀ ਦੇ ਰਾਹ ਲੱਭਣੇ ਨੇ। ਇਹ ਸੋਚ ਲੈਣਾ ਕਿ ਮੈਂ ਬਹੁਤ ਦੁਖੀ ਹਾਂ, ਮੈਂ ਬਹੁਤ ਪਰੇਸ਼ਾਨ ਹਾਂ, ਜਾਂ ਮੇਰੇ ਕੰਮ ਨਹੀਂ ਬਣਦੇ ਤਾਂ ਮੈਂ ਇਸ ਜ਼ਿੰਦਗੀ ਨੂੰ ਖਤਮ ਕਰਨਾ, ਇਹ ਕੋਈ ਜਿੱਤ ਦੀ ਨਿਸ਼ਾਨੀ ਨਹੀਂ ਹੁੰਦੀ। ਸੋ ਵਰਲਡ ਸੁਸਾਈਡ ਪ੍ਰੀਵੈਂਸ਼ਨ ਡੇ, ਇਸ ਦੀ ਸ਼ੁਰੂਆਤ 2003 ਦੇ ਵਿੱਚ ਕੀਤੀ ਗਈ ਸੀ, ਅਤੇ ਇਸ ਦੀ ਸ਼ੁਰੂਆਤ ਦੇ ਵਿੱਚ ਇੰਟਰਨੈਸ਼ਨਲ ਐਸੋਸੀਏਸ਼ਨ ਫੋਰ ਸੁਸਾਈਡ ਪ੍ਰੀਵੈਂਸ਼ਨ ਅਤੇ WHO ਨੇ ਸਾਂਝੇ ਤੌਰ 'ਤੇ ਇਸ ਦਿਨ ਨੂੰ ਸ਼ੁਰੂ ਕੀਤਾ ਸੀ, ਤਾਂ ਕਿ ਲੋਕਾਂ ਨੂੰ ਸਮਝਾਇਆ ਜਾ ਸਕੇ ਕਿ ਖੁਦਕੁਸ਼ੀ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੀ। ਸੋ ਜ਼ਿੰਦਗੀ ਨੂੰ ਇਸ ਤਰੀਕੇ ਨਾਲ ਖਤਮ ਕਰ ਦੇਣਾ ਹੀ ਹੱਲ ਨਹੀਂ ਹੁੰਦਾ। ਜ਼ਿੰਦਗੀ ਨੂੰ ਜੀਣਾ, ਉਸ ਚੁਣੌਤੀਆਂ ਦੇ ਵਿੱਚੋਂ ਗੁਜ਼ਰਨਾ ਹੀ ਜ਼ਿੰਦਗੀ ਹੁੰਦੀ ਹੈ। ਸੋ ਵਰਲਡ ਸੁਸਾਈਡ ਪ੍ਰੀਵੈਂਸ਼ਨ ਡੇ ਇਸੇ ਨੂੰ ਯਾਦ ਕਰਨ ਦੇ ਲਈ ਮਨਾਇਆ ਜਾਂਦਾ ਹੈ ਕਿ ਇਹ ਸਮਝਿਆ ਜਾਵੇ ਕਿ ਜ਼ਿੰਦਗੀ ਨੂੰ ਜੀਣਾ ਕਿਹੜੇ ਢੰਗ ਦੇ ਨਾਲ ਹੈ। ਬਹੁਤ ਜ਼ਰੂਰੀ ਹੈ ਕਿ ਅਸੀਂ ਗੱਲਬਾਤ ਕਰੀਏ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਆਪਣੀਆਂ ਗੱਲਾਂ ਨੂੰ ਸ਼ੇਅਰ ਕਰੀਏ, ਸਾਂਝਾ ਕਰੀਏ, ਇੱਕ ਦੂਜੇ ਦਾ ਸਹਾਰਾ ਬਣੀਏ, ਇੱਕ ਦੂਜੇ ਦੀ ਮਦਦ ਕਰੀਏ, ਅਤੇ ਨਾਲ ਹੀ ਨਾਲ ਅਸੀਂ ਆਪਣੇ ਸ਼ੌਂਕ ਨੂੰ ਤਲਾਸ਼ੀਏ, ਹੌਬੀ ਨੂੰ ਕਦੇ ਵੀ ਨਾ ਭੁੱਲੀਏ। ਕਿ ਬਚਪਨ ਦੇ ਵਿੱਚ ਵੀ ਅਸੀਂ ਮਾਈ ਹੌਬੀ ਦਾ ਐਸੇ ਪੜ੍ਹਨਾ ਸ਼ੁਰੂ ਕਰ ਦਿੰਦੇ ਹਾਂ। ਇਹ ਛੋਟੀਆਂ ਛੋਟੀਆਂ ਚੀਜ਼ਾਂ ਸਾਨੂੰ ਯਾਦ ਲਾਉਂਦੀਆਂ ਨੇ ਕਿ ਜ਼ਿੰਦਗੀ ਨੂੰ ਅਸੀਂ ਕਿਵੇਂ ਜੀਣਾ ਹੈ। ਸੋ ਆਪਣੀ ਹੌਬੀ ਨੂੰ ਤਲਾਸ਼ੋ, ਆਪਣੇ ਸ਼ੌਂਕ ਨੂੰ ਤਲਾਸ਼ੋ, ਅਤੇ ਫਿਰ ਦੇਖੋ ਜ਼ਿੰਦਗੀ ਕਿੰਨੀ ਖੂਬਸੂਰਤ ਹੈ।

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चावान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in।
1: साइबर फ्रॉड या धोखाधड़ी की जानकारी लई 1930 हेल्पलाइन नंबर डायल करो या www.cybercrime.gov.in ते शिकायत दर्ज करवाओ।
2: ਸੋਹਣੀ ਸਰ ਪ੍ਰੋਗਰਾਮ ਹੈ ਜੀ, ਸ਼ੀਤਲ ਹੈ ਤੁਹਾਡੇ ਨਾਲ। ਸਾਨੂੰ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਨੇ, ਗੱਪਾਂ ਮਾਰਦੇ ਹਾਂ, ਫੜਾਂ ਮਾਰਦੇ ਹਾਂ ਅਤੇ ਬੜਾ ਹੀ ਮਜ਼ਾ ਆਉਂਦਾ। ਅਤੇ ਬਹੁਤ ਲੋਕ ਇਹ ਵੀ ਕਹਿੰਦੇ ਹੁੰਦੇ ਆ ਕਿ ਵੀ ਕਹਿਣਾ ਹੀ ਸੌਖਾ, ਕਰਨਾ ਬੜਾ ਔਖਾ, ਕਿਉਂਕਿ ਕਹਾਵਤ ਹੈ ਕਥਨੀ ਅਤੇ ਕਰਨੀ 'ਚ ਬੜਾ ਫਰਕ ਹੁੰਦਾ। ਪਰ ਵਾਤਾਵਰਣ ਨੂੰ ਬਚਾਉਣ ਦੀਆਂ ਜੇਕਰ ਗੱਲਾਂ ਦੇ ਵੱਲ ਆਪਾਂ ਧਿਆਨ ਦਈਏ ਤਾਂ ਗੱਲਾਂ ਹਰ ਕੋਈ ਕਰਦਾ। ਹਰ ਕੋਈ ਕਹਿੰਦਾ ਮੈਂ ਦਰੱਖਤਾਂ ਨੂੰ ਬਹੁਤ ਪਿਆਰ ਕਰਦਾ ਹਾਂ, ਮੈਂ ਪਲਾਸਟਿਕ ਦਾ ਇਸਤੇਮਾਲ ਨਹੀਂ ਕਰਦਾ, ਮੈਂ ਪਾਣੀ ਦੀ ਬਚਤ ਕਰਦਾ ਹਾਂ। ਮੈਂ ਤਾਂ ਫਿਰ ਇਹੀ ਕਹੂੰਗੀ ਕਿ ਕੰਕਰੀਟ ਬਣਦੇ ਕਿਸੇ ਸ਼ਹਿਰ ਦੇ ਵਿੱਚ ਜੰਗਲ ਬਣਾ ਦੇਣਾ ਇਹ ਵੀ ਕੋਈ ਸੌਖਾ ਨਹੀਂ ਹੈ। ਪਰ ਇਹ ਹੋਇਆ ਹੈ ਕਿਉਂਕਿ ਕਿਸੇ ਨੇ ਕਥਨੀ ਦੇ ਨਾਲ ਨਾਲ ਕਰਕੇ ਵੀ ਵਿਖਾਇਆ ਅਤੇ ਉਹ ਸੀ ਰਾਊਂਡ ਗਲਾਸ

0: ਫਾਊਂਡੇਸ਼ਨ, ਜਿਨ੍ਹਾਂ ਨੇ ਅੱਜ ਤੋਂ 4-5 ਸਾਲ ਪਹਿਲਾਂ ਇੱਕ ਸੁਪਨਾ ਵੇਖਿਆ ਤੇ ਉਸ ਉੱਤੇ ਨਾਲ ਹੀ ਕੋਸ਼ਿਸ਼ ਵੀ ਸ਼ੁਰੂ ਕਰ ਦਿੱਤੀ। ਫਿਰ ਕੀ ਸੀ, ਦੇਖਦਿਆਂ ਹੀ ਦੇਖਦਿਆਂ ਇੱਕ ਮੁੱਠੀ ਬਣਨੀ ਸ਼ੁਰੂ ਹੋ ਗਈ। ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਆ ਕੇ ਜੁੜੇ ਤੇ ਕਹਿੰਦੇ ਨੇ ਕਿ 5,000 ਪੌਦੇ ਲਗਾਏ ਗਏ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ। ਵਾਰੀ ਵਾਰੀ ਹਰੇਕ ਸ਼ਹਿਰ ਨੂੰ ਫੜਿਆ ਗਿਆ, ਹਰੇਕ ਸ਼ਹਿਰ ਦੇ ਵਿੱਚ ਪੌਦੇ ਲਗਾਏ ਗਏ ਤੇ ਹੁਣ ਇਹਨਾਂ ਸ਼ਹਿਰਾਂ ਦੇ ਵਿੱਚ ਕਿਤੇ ਨਾ ਕਿਤੇ ਮਾਈਕਰੋ ਫੋਰੈਸਟ ਦੀਆਂ ਜਗ੍ਹਾ ਬਣ ਚੁੱਕੀਆਂ ਨੇ, ਜਿੱਥੇ ਹੁਣ ਰੁੱਖਾਂ ਦੇ ਨਾਲ ਨਾਲ ਤਿੱਤਰ, ਤੋਤੇ, ਕਾਂ, ਕਬੂਤਰ ਆਪਣਾ ਘਰ ਬਣਾ ਚੁੱਕੇ ਨੇ। ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਸਵੇਰ ਦੇ ਵੇਲੇ ਸੈਰ 'ਤੇ ਨਿਕਲੇ ਹੋਵੋ ਜਾਂ ਫਿਰ ਤੁਸੀਂ ਆਪਣੇ ਘਰ ਦੀ ਛੱਤ 'ਤੇ ਬਹਿ ਕੇ ਅਖਬਾਰ ਦੇ ਨਾਲ ਚਾਹ ਦੀਆਂ ਚੁਸਕੀਆਂ ਲੈ ਰਹੇ ਹੋਵੋ ਤੇ ਤੁਹਾਨੂੰ ਕਿਤੋਂ ਤਿੱਤਰ, ਤੋਤੇ, ਕਬੂਤਰਾਂ ਦੀਆਂ ਆਵਾਜ਼ਾਂ ਆਉਣ। ਬਹੁਤ ਆਨੰਦ ਆਏਗਾ ਜੇ ਤੁਸੀਂ ਇੱਕ ਵਾਰ ਲਈ ਵੀ ਇਹ ਸੋਚੋਗੇ, ਪਰ ਇਹ ਗੱਲ ਸੱਚ ਦੇ ਵਿੱਚ ਹੋਈ ਹੈ। ਸੋ ਰਾਊਂਡ ਗਲਾਸ ਫਾਊਂਡੇਸ਼ਨ ਦੀ ਇਸ ਕੋਸ਼ਿਸ਼ ਦੇ ਵਿੱਚ ਕਿਹਨਾਂ ਕਿਹਨਾਂ ਨੇ ਉਹਨਾਂ ਦਾ ਸਾਥ ਦਿੱਤਾ, ਕੌਣ ਕੌਣ ਉਹਨਾਂ ਦੇ ਨਾਲ ਸਨ ਤੇ ਅੱਗੇ ਇਹ ਪਲਾਨ ਹੋਰ ਕੀ ਕਰੇਗਾ, ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ।
0: ਸਰ ਸਭ ਤੋਂ ਪਹਿਲਾਂ ਇਹ ਦੱਸੋ ਕਿ ਅੱਜ ਤੋਂ 4 ਸਾਲ ਪਹਿਲਾਂ ਜਦੋਂ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਮਾਈਕਰੋ ਫੋਰੈਸਟ ਦੀ ਜਿਹੜੀ ਪਲੈਨਿੰਗ ਕੀਤੀ ਗਈ ਸੀ, ਇਹ ਯੋਜਨਾ ਕਿਵੇਂ ਸ਼ੁਰੂ ਹੋਈ?
1: ਇਹ ਯੋਜਨਾ ਹਮਾਰੇ ਜੋ ਰਾਊਂਡ ਗਲਾਸ ਫਾਊਂਡੇਸ਼ਨ ਇੱਕ ਨਨ ਗਵਰਨਮੈਂਟ ਆਰਗੇਨਾਈਜੇਸ਼ਨ ਹੈ, ਔਰ ਇਸਕੇ ਤਹਿਤ ਹਮਾਰੇ ਜੋ ਫਾਊਂਡਰ ਹੈ ਗੁਰਪ੍ਰੀਤ ਸਿੰਘ ਸੰਨੀ ਜੀ, ਉਨਕੇ ਇੱਕ ਵਿਜ਼ਨ ਥੇ ਕਿ ਪੰਜਾਬ ਮੇ ਹਮ ਲੋਗ ਆਨੇ ਵਾਲੇ 10 ਸਾਲੋਂ ਮੇ ਲਗਭਗ ਹਮ ਲੋਗ ਬਿਲੀਅਨ ਟ੍ਰੀ ਲਗਾਏ, ਔਰ ਇਸ ਪ੍ਰੋਜੈਕਟ ਕਾ ਨਾਮ ਪੜਾ ਦਾ ਬਿਲੀਅਨ ਟ੍ਰੀ ਪਲਾਂਟੇਸ਼ਨ ਪ੍ਰੋਜੈਕਟ, ਇਨ ਸ਼ੋਰਟ ਹਮ ਲੋਗ ਇਸਕੋ TBTP ਬੋਲਤੇ ਹੈਂ, ਔਰ ਇਸਕੋ ਇਮੀਡੀਏਟਲੀ ਹਮ ਲੋਗ ਬੜਾਨੇ ਕੇ ਲੀਏ ਪੇੜ ਪੌਦੇ ਲਗਾਨੇ ਪੇ ਜ਼ੋਰ ਦੇ ਰਹੇ ਹੈਂ। ਤੋ ਇਸ ਤਰ੍ਹਾਂ ਸੇ 2019 ਮੇ ਯੋਜਨਾ ਕੀ ਸ਼ੁਰੂਆਤ ਹੋਈ।
0: ਜੀ ਸਰ, ਇਹ ਦੱਸੋ ਕਿ ਜਿਹੜਾ ਪੰਜਾਬ ਹੈ ਉਹ ਹਰਿਆਲੀ ਕਵਰਡ ਵਿੱਚ ਬਹੁਤ ਘੱਟ ਮਾਤਰਾ ਦੇ ਵਿੱਚ ਹੈ, ਯਾਨੀ ਕਿ ਕੰਕਰੀਟ ਜ਼ਿਆਦਾ ਆ ਪੰਜਾਬ ਦੇ ਵਿੱਚ, ਸੋ ਇਹਨੂੰ ਇੱਕ ਜੰਗਲ ਦਾ ਰੂਪ ਦੇਣਾ, ਇਹਦੇ ਵਿੱਚ ਹਰਿਆਲੀ ਜ਼ਿਆਦਾ ਤੋਂ ਜ਼ਿਆਦਾ ਲੈ ਕੇ ਆਉਣਾ, ਇਹ ਤਾਂ ਬਹੁਤ ਚੈਲੰਜ ਸੀਗਾ ਇਹ।
1: ਚੈਲੰਜ ਤਾਂ ਹੈ, ਚੂੰਕਿ ਆਸਾਨ ਰਹਤੀ ਤੋ ਆਪਣੇ ਆਪ ਹੋ ਹੀ ਰਹਤੀ, ਤੋ ਚੈਲੰਜਿੰਗ ਹੈ ਕਿ ਯਹਾਂ ਕੇ ਜ਼ਮੀਨ ਕਾਫੀ ਉਪਜਾਊ ਹੈ, ਔਰ ਪੰਜਾਬ ਕੀ ਜ਼ਮੀਨ ਪੂਰੇ ਦੇਸ਼ ਕਾ ਪੇਟ ਭਰਤਾ ਹੈ, ਯਹਾਂ ਸੇ ਜੋ ਅੰਨ ਪੈਦਾਵਾਰ ਹੋਤੀ ਹੈ ਦੇਸ਼ ਕੇ ਹਰ ਕੋਨੇ ਮੇ ਜਾਤੀ ਹੈ, ਤੋ ਯਹਾਂ ਪੇ ਖੇਤੀ ਬਾੜੀ ਅਨਾਜ ਉਪਜਾਨਾ ਉਹ ਵੀ ਜ਼ਰੂਰੀ ਹੈ, ਔਰ ਸਾਥ ਹੀ ਸਾਥ ਹਮੇ ਗ੍ਰੀਨ ਕਵਰ ਕੋ ਵੀ ਕਰਨਾ ਥਾ, ਤੋ ਹਮੇ ਯਹਾਂ ਪੇ ਚੈਲੰਜ ਹੋ ਰਹੀ ਥੀ ਥੋੜੀ ਜ਼ਮੀਨ ਕੋ ਲੇਕਰ, ਲੈਂਡ ਅਵੇਲੇਬਿਲਿਟੀ ਕੋ ਲੇਕਰ। ਇਸਕੇ ਲੀਏ ਹਮ ਲੋਗ ਗਵਰਨਮੈਂਟ ਸਰਕਾਰੀ ਜੋ ਵੀ ਮਹਿਕਮੇ ਹੈ ਔਰ ਜੋ ਸੰਸਥਾਏ ਹੈ, ਜੈਸੇ ਕਿ ਡਿਫੈਂਸ ਕੀ ਸੰਸਥਾਏ ਹੋਈ, ਸਰਕਾਰੀ ਮਹਿਕਮੇ ਮੇ ਰੂਰਲ ਡਿਪਾਰਟਮੈਂਟ ਨਰੇਗਾ ਜੋ ਹੈ BBG ਰਾਮ ਜੀ ਕੇ ਨਾਮ ਸੇ ਜਾਣੀ ਜਾ ਰਹੀ ਹੈ, ਔਰ ਜਲੰਧਰ ਮੇ ਜੋ ਆਰਮੀ ਕੰਟੋਨਮੈਂਟ ਬੋਰਡ ਹੈ, ਔਰ ਯਹਾਂ ਪੇ ਜੋ BSF ਹੈ, ਉਨ ਸਭ ਕੀ ਹਮ ਲੋਗ ਸਾਥ ਮੇ ਲੇਕਰ ਇੱਕ ਅਲੱਗ ਅਲੱਗ ਜਗ੍ਹਾ ਪੇ ਮੀਟਿੰਗ ਕਰਕੇ ਉਨਕੋ ਸਾਥ ਮੇ ਕਨਵੀਨ ਕਰਕੇ ਸਮਝਾ ਕਰ, ਔਰ ਫਿਰ ਹਮ ਲੋਗ ਆਪਣੇ ਸਾਥ ਆਨੇ ਕੇ ਉਨਕੋ ਰਿਕੁਐਸਟ ਕੀਏ, ਔਰ ਖੁਸ਼ੀ ਕੀ ਬਾਤ ਹੈ ਕਿ ਸਾਰੇ ਲੋਕ ਖੁਸ਼ੀ ਖੁਸ਼ੀ ਆਏ, ਪੰਚਾਇਤ ਕੇ ਸਰਪੰਚ ਸੇ ਲੇਕਰ ਔਰ ਹਮੇ ਆਰਮੀ ਔਰ ਦਫ਼ਤਰ ਸਰਕਾਰੀ ਦਫ਼ਤਰ ਕੇ ਸੀਨੀਅਰ ਆਫਿਸਰ ਤੱਕ ਸਾਰੇ ਲੋਕ ਸਾਥ ਮੇ ਆਏ, ਔਰ ਸਾਥ ਮੇ ਮਿਲ ਕੇ ਹਮ ਲੋਗ ਇਸ ਕਾਮ ਕੋ ਸਫਲ ਕਰ ਪਾਏ।
0: ਕਹਿੰਦੇ ਲੋਕਾਂ ਨੇ ਖੁਸ਼ੀ ਖੁਸ਼ੀ ਆਪਣੀਆਂ ਜ਼ਮੀਨਾਂ ਦਿੱਤੀਆਂ, ਕੀ ਇਹ ਸੱਚ ਹੈ?
1: ਸ਼ੁਰੂ ਮੇ ਤਾਂ ਖੁਸ਼ੀ ਖੁਸ਼ੀ ਨਹੀਂ ਦੇ ਰਹੇ ਥੇ ਉਨਕੋ, ਕਿਉਂਕਿ ਉਨਕੀ ਖੇਤੀ ਕੀ ਜ਼ਮੀਨ ਥੀ ਔਰ ਕਾਫੀ ਮਹਿੰਗੀ ਯਹਾਂ ਪੇ ਜ਼ਮੀਨ ਹੈ, ਔਰ ਹਮ ਲੋਗ ਇਹ ਵੀ ਉਨਕੋ ਇੱਕ ਦਿਖਾਉਣਾ ਚਾਹੇ ਕਿ ਆਪ ਜੋ ਪਿਛਲੇ 50 ਸਾਲਾਂ ਮੇ ਆਪਨੇ ਜੋ ਦੇਖਾ ਹੈ ਔਰ ਉਸਕੇ ਬਦਲਤੇ ਹੋਏ ਮੌਸਮ ਕੋ, ਕਿ ਆਪ ਆਪਣੇ ਬੱਚੋਂ ਕੋ ਆਨੇ ਵਾਲੇ 50 ਸਾਲਾਂ ਮੇ ਵੈਸਾ ਦੇਣਾ ਚਾਹ ਰਹੇ ਹੈ, ਇਸ ਬਾਤੋਂ ਸੇ ਲੋਕ ਕਾਫੀ ਪ੍ਰਭਾਵਿਤ ਹੋਏ, ਔਰ ਫਿਰ ਸਾਥ ਮੇ ਆਨਾ ਸ਼ੁਰੂ ਕੀ, ਅਭੀ ਤੋ ਸਾਰੇ ਲੋਕ ਖੁਸ਼ੀ ਖੁਸ਼ੀ ਆਤੇ ਹੈਂ ਸਾਥ ਮੇ ਔਰ ਹਮ ਲੋਗ ਮਿਲ ਕੇ ਕਾਮ ਕਰ ਰਹੇ ਹੈਂ ਅਭੀ।
0: ਜੀ ਸਰ, ਇਹ ਦੱਸੋ ਕਿ ਬੂਟੇ ਲਗਾਉਣ ਦੀ ਮੁਹਿੰਮ ਤਾਂ ਬਹੁਤ ਜਾਣੀਆਂ, ਬਹੁਤ ਲੋਕ ਕਰਦੇ ਨੇ, ਬਹੁਤ ਸਾਰੀਆਂ ਸੰਸਥਾਵਾਂ ਕਰਦੀਆਂ ਨੇ, ਪਰ ਉਹਨਾਂ ਨੂੰ ਮੇਨਟੇਨ ਕਰਨਾ ਬਹੁਤ ਔਖਾ ਹੁੰਦਾ, ਇਹ ਮੇਨਟੇਨੈਂਸ ਕਿਵੇਂ ਹੋਈ?
1: ਜੀ ਬਿਲਕੁਲ, ਆਪਕੀ ਬਾਤ ਸਹੀ ਹੈ, ਬੂਟੇ ਲਗਾਉਣੇ ਵਨ ਆਫ ਦ ਈਜ਼ੀਐਸਟ ਟਾਸਕ ਹੈ, ਸਭਸੇ ਆਸਾਨ ਕਾਮ ਹੈ ਬੂਟੇ ਲਗਾਉਣੇ, ਲੇਕਿਨ ਉਤਨਾ ਹੀ ਮੁਸ਼ਕਿਲ ਕਾਮ ਹੈ ਉਸਕੋ ਬਚਾਉਣਾ, ਤੋ ਹਮਾਰੀ ਇਸਮੇ ਇੱਕ ਗਵਰਨਮੈਂਟ ਕੇ ਮਹਿਕਮੇ ਸੇ ਔਰ ਹਮਾਰੀ ਜਹਾਂ ਵੀ ਜੰਗਲ ਲਗੀ ਹੈ ਅਭੀ ਤੱਕ ਉਸ ਸਭਕੋ ਹਮ ਲੋਗ ਪਿਛਲੇ ਕਈ ਸਾਲੋਂ ਸੇ ਉਸਕੋ ਮੇਨਟੇਨ ਕਰਤੇ ਹੋਏ ਆ ਰਹੇ ਹੈਂ, ਉਸਕੋ ਸਰਵਾਈਵਲ ਹਮ ਲੋਗ ਕਾਊਂਟ ਕਰਤੇ ਹੈ, ਇਸਕੀ ਹਮਾਰੀ ਇੱਕ ਮੋਨੀਟਰਿੰਗ ਆਡਿਟ ਕੀ ਰਿਪੋਰਟਿੰਗ ਹੋਤੀ ਹੈ, ਉਹ ਸਾਰੇ ਚੀਜ਼ ਹਮ ਲੋਗ ਕਵਰ ਕਰਤੇ ਹੈਂ ਇਸਕੋ।
0: ਇਹ ਦੱਸੋ ਕਿ ਜਿਹੜੇ ਬੂਟੇ ਲਗਾਏ ਗਏ, ਵੱਖ ਵੱਖ ਕਿਸਮਾਂ ਦੇ ਬੂਟੇ ਲਗਾਏ ਗਏ ਨੇ, ਇਹਨਾਂ ਦਾ ਵੀ ਧਿਆਨ ਰੱਖਿਆ ਗਿਆ ਕਿ ਕਿਹੜੀ ਮਿੱਟੀ ਦੇ ਵਿੱਚ ਕਿਹੋ ਜਿਹੇ ਬੂਟੇ ਲਗਾਉਣੇ ਚਾਹੀਦੇ ਨੇ?
1: ਹਾਂਜੀ ਹਾਂਜੀ ਬਿਲਕੁਲ, ਇਸ ਬਾਤ ਦਾ ਧਿਆਨ ਰੱਖਿਆ ਗਿਆ ਹੈ, ਔਰ ਜੋ ਪੰਜਾਬ ਕੀ ਦੇਸੀ ਰਵਾਇਤੀ ਰੁੱਖ ਹੈ ਉਸਪੇ ਹਮ ਲੋਕ ਕਾਮ ਜ਼ਿਆਦਾ ਕਰ ਰਹੇ ਹੈ ਔਰ ਉਸੀ ਕੋ ਹਮ ਲੋਗ ਬੜਾਵਾ ਦੇ ਰਹੇ ਹੈ, ਜੈਸੇ ਕਿ ਜਾਮੁਨ, ਆਮ।
0: ਬਿਲਕੁਲ ਸਰ, ਜੋ ਵੀ ਅਸੀਂ ਜਦੋਂ ਵੀ ਕੁਛ ਕਰਦੇ ਹਾਂ ਤੇ ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਿਹਤਰੀ ਦੀ ਗੁੰਜਾਇਸ਼ ਆਪਾਂ ਰੱਖ ਕੇ ਚੱਲਦੇ ਹਾਂ, ਤੁਹਾਨੂੰ ਹੋਰ ਕੀ ਲੱਗਦਾ ਆਊਟਕਮਸ ਕੀ ਹੋਣੇ ਚਾਹੀਦੇ ਨੇ ਆਉਣ ਵਾਲੇ ਵਕਤ ਵਿੱਚ?
1: ਆਉਣ ਵਾਲੇ ਵਕਤ ਮੇਂ ਹਮ ਪੰਜਾਬ ਕੇ ਹਰ ਇੱਕ ਜਨਤਾ ਸੇ, ਹਰ ਇੱਕ ਲੋਕੋ ਸੇ

ਸੋਹਣੇ ਸਵੇਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਸ਼ੀਤਲ ਦੇ ਨਾਲ, ਤੇ ਵਾਰੀ ਆ ਚੁੱਕੀ ਹੈ ਸਾਡੇ ਮੌਸਮ ਦੇ ਮਿਜ਼ਾਜ ਦੇ ਬਾਰੇ ਜਾਣਕਾਰੀ ਲੈਣ ਦੀ ਕਿ ਸਾਡੇ ਮੌਸਮ ਦਾ ਮਿਜ਼ਾਜ ਕੀ ਕਹਿੰਦਾ ਹੈ। ਵੈਸੇ ਤਾਂ ਇਸ ਵਾਰ ਥੋੜ੍ਹਾ ਮੌਸਮ ਦਾ ਜਿਹੜਾ ਮਿਜ਼ਾਜ ਰਿਹਾ ਟੇਢਾ ਰਿਹਾ ਸਾਡੇ ਨਾਲ, ਅੱਜ ਵੀ ਲੱਗਦਾ ਹੈ ਕਿ ਕੁਝ ਇਸ ਤਰੀਕੇ ਦੀ ਹੀ ਰਿਪੋਰਟ ਹੈ ਮੇਰੇ ਹੱਥ ਦੇ ਵਿੱਚ। ਗੱਲ ਕਰਦੇ ਹਾਂ ਚੰਡੀਗੜ੍ਹ ਸ਼ਹਿਰ ਦੀ। ਚੰਡੀਗੜ੍ਹ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 35.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਤੇ ਘੱਟ ਤੋਂ ਘੱਟ 24

0: at the US Open in New York. And with that, we are in the morning news. Have a nice day.
1: ਜਾ ਬੈਠੂੰਗੀ ਇਹ ਹੁਣ ਅਸੀਂ ਆਪ ਤੈਅ ਕਰ
2: ਨਮਸਕਾਰ ਇਹ ਆਕਾਸ਼ਵਾਣੀ ਏ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਕੇਂਦਰੀ ਮੰਤਰੀ ਮੰਡਲ ਨੇ ਰੇਲਵੇ ਦੇ 20,800 ਕਰੋੜ ਰੁਪਏ ਤੋਂ ਵੱਧ ਦੇ 8 ਰੇਲਵੇ ਮਲਟੀ ਟਰੈਕਿੰਗ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਭਾਰਤ ਨੇ ਬ੍ਰਿਕਸ ਦੇਸ਼ਾਂ ਨੂੰ ਅੰਤਰਰਾਸ਼ਟਰੀ ਵਪਾਰ ਵਿਚ ਔਰਤ ਉਦਮੀਆਂ ਅਤੇ ਔਰਤਾਂ ਦੀ ਅਗਵਾਈ ਵਾਲੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਲਈ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਨਵੀਂ ਦਿੱਲੀ ਵਿਚ ਦੇਸ਼ ਭਰ ਦੇ ਪ੍ਰਮੁੱਖ ਕਿਸਾਨ ਸੰਗਠਨਾਂ ਦੇ ਸੀਨੀਅਰ ਆਗੂਆਂ ਨਾਲ ਨਵਾਂ ਤੇ ਸਖ਼ਤ ਬੀਜ ਕਾਨੂੰਨ ਲਿਆਉਣ ਸਬੰਧੀ ਇਕ ਉੱਚ ਪੱਧਰੀ ਸਲਾਹ ਮਸ਼ਵਰਾ ਕਰਨਗੇ ਭਾਰਤ ਨੇ ਤਬਾਕੂ ਹੜ੍ਹਾਂ ਦੇ ਮੱਦੇਨਜ਼ਰ ਨੇਪਾਲ ਨੂੰ ਰਾਹਤ ਸਮੱਗਰੀ ਨਾਲ 8ਵਾਂ ਜਹਾਜ਼ ਤੇ ਫੋਰੈਂਸਿਕ ਮਾਹਰ ਭੇਜੇ ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨ ਸੰਸਥਾ ਨੇ ਪਰਮਾਣੂ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਈਰਾਨ ਦਾ ਮਾਮਲਾ ਸੁਰੱਖਿਆ ਕੌਂਸਲ ਨੂੰ ਭੇਜਿਆ ਹੈ ਤੇ ਹਾਕੀ ਵਿਚ ਭਾਰਤ ਦੀ ਮਰਦਾਂ ਦੀ ਟੀਮ ਜੂਨੀਅਰ ਹਾਕੀ ਏਸ਼ੀਆ ਕੱਪ ਦੇ ਸੈਮੀਫਾਈਨਲ ਵਿਚ ਅਤੇ ਔਰਤਾਂ ਦੀ ਟੀਮ ਕੁਆਰਟਰ ਫਾਈਨਲ ਵਿਚ ਪਹੁੰਚ ਗਈ ਏ ਹੁਣ ਖਬਰਾਂ ਵਿਸਥਾਰ ਨਾਲ ਸਰਕਾਰ ਨੇ 20,800 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ 8 ਰੇਲਵੇ ਮਲਟੀ ਟਰੈਕਿੰਗ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਏ ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਲਾਈਨ ਸਮਰੱਥਾ ਵਧਾਉਣਾ ਸੰਚਾਲਨ ਕੁਸ਼ਲਤਾ ਵਿਚ ਸੁਧਾਰ ਕਰਨਾ ਅਤੇ ਮੁੱਖ ਰੂਟਾਂ ਤੇ ਭੀੜ ਭਾੜ ਘਟਾਉਣਾ ਏ ਕੱਲ੍ਹ ਕੈਬਨਿਟ ਮੀਟਿੰਗ ਤੋਂ ਬਾਅਦ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ 10,783 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 3 ਪ੍ਰੋਜੈਕਟ ਪੱਛਮੀ ਬੰਗਾਲ ਝਾਰਖੰਡ ਉੜੀਸਾ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ 14 ਜ਼ਿਲ੍ਹਿਆਂ ਨੂੰ ਕਵਰ ਕਰਨਗੇ ਇਹ ਮੌਜੂਦਾ ਰੇਲਵੇ ਨੈਟਵਰਕ ਨੂੰ ਕਰੀਬ 656 ਕਿਲੋਮੀਟਰ ਤੱਕ ਵਧਾਏਗਾ ਇਨ੍ਹਾਂ ਵਿਚ ਖੜਗਪੁਰ ਝਾਰਸੁਗੁੜਾ ਚੌਥੀ ਲਾਈਨ ਕਟਨੀ ਪੇਂਡਰਾ ਰੋਡ ਚੌਥੀ ਲਾਈਨ ਅਤੇ ਬਿਲਾਸਪੁਰ ਪੇਂਡਰਾ ਰੋਡ ਤੀਜੀ ਲਾਈਨ ਸ਼ਾਮਲ ਨੇ ਇਨ੍ਹਾਂ ਨੂੰ 2029-30 ਤੱਕ ਪੂਰਾ ਕੀਤਾ ਜਾਏਗਾ
3: खड़गपुर से लेके उड़ीसा में झारसुगुड़ा तक का पूरा प्रोजेक्ट है जहाँ पे फोर्थ लाइन बन ये लाइन बन जाने से बहुत बड़ा जो कंजेशन होता है इस एरिया में वो खत्म होगा कई नई गाड़ियां चला पाएंगे और जो ट्रैफिक की सीरियस प्रॉब्लम्स आती थी वो सारी प्रॉब्लम्स इससे सॉल्व हो तो इस प्रोजेक्ट को हम जल्दी से जल्दी आगे बढ़ाएं इसके सारे डिटेल्स है प्रोजेक्ट के 367 किलोमीटर 6528 करोड़ रुपीज का और एस्पिरेशनल डिस्ट्रिक्ट्स को जोड़ने वाला प्रोजेक्ट है
2: ਮੰਤਰੀ ਮੰਡਲ ਨੇ ਤਮਿਲਨਾਡੂ ਆਂਧਰਾ ਪ੍ਰਦੇਸ਼ ਕਰਨਾਟਕਾ ਤੇ ਤੇਲੰਗਾਨਾ ਦੇ 17 ਜ਼ਿਲ੍ਹਿਆਂ ਨੂੰ ਕਵਰ ਕਰਨ ਵਾਲੇ 5 ਪ੍ਰੋਜੈਕਟ ਵੀ ਮਨਜ਼ੂਰ ਕੀਤੇ ਨੇ ਇਸ ਨਾਲ ਨੈਟਵਰਕ ਦਾ ਕਰੀਬ 540 ਕਿਲੋਮੀਟਰ ਤੱਕ ਪਸਾਰ ਹੋਏਗਾ ਸ਼੍ਰੀ ਵੈਸ਼ਨੋ ਨੇ ਇਹ ਵੀ ਦੱਸਿਆ ਕਿ ਸਰਕਾਰ ਨੇ ਕਰੀਬ 11,000 ਕਿਲੋਮੀਟਰ ਲੰਮੇ ਸਾਰੇ 7 ਉੱਚ ਆਵਾਜਾਈ ਵਾਲੇ ਰੇਲਵੇ ਕੋਰੀਡੋਰਾਂ ਨੂੰ ਚੌਗਣਾ ਕਰਨ ਦਾ ਫੈਸਲਾ ਕੀਤਾ ਹੈ ਇਨ੍ਹਾਂ ਵਿਚ ਦਿੱਲੀ ਹਾਵੜਾ ਮੁੰਬਈ ਹਾਵੜਾ ਦਿੱਲੀ ਮੁੰਬਈ ਦਿੱਲੀ ਗੁਹਾਟੀ ਦਿੱਲੀ ਚੇਨਈ ਹਾਵੜਾ ਚੇਨਈ ਅਤੇ ਮੁੰਬਈ ਚੇਨਈ ਸ਼ਾਮਲ ਨੇ 2000 ਕਿਲੋਮੀਟਰ ਤਹਿਤ ਆਉਣ ਵਾਲਾ ਚੌਗਣੀ ਲਾਈਨ ਨਿਰਮਾਣ ਪਹਿਲਾਂ ਹੀ ਪੂਰਾ ਹੋ ਚੁੱਕਿਆ ਹੈ
3: दिल्ली से मुंबई मुंबई से चेन्नई चेन्नई से कोलकाता कोलकाता से वापस मुंबई ये हो गया गोल्डन क्वाड्रिलेटरल 7 हाई डेंसिटी कॉरिडोर्स हैं उन कॉरिडोर्स की 4 लाइनिंग का काम चल रहा है तो करीब करीब 2000 किलोमीटर ऐसे हैं जो ऑलरेडी 4 लाइनिंग हो चुके हैं
2: ਮੁੰਬਈ ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ ਦੇ ਸਬੰਧ ਵਿਚ ਸ੍ਰੀ ਵੈਸ਼ਨੋ ਨੇ ਕਿਹਾ ਕਿ ਸੇਵਾ ਅਗਲੇ ਸਾਲ ਸ਼ੁਰੂ ਹੋਏਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰੇਲਵੇ ਮਲਟੀ ਟਰੈਕਿੰਗ ਪ੍ਰੋਜੈਕਟਾਂ ਬਾਰੇ ਕੈਬਨਿਟ ਦੇ ਫੈਸਲੇ ਨਾਲ ਯਾਤਰੀ ਆਵਾਜਾਈ ਤੇਜ਼ ਹੋਏਗੀ ਸੰਪਰਕ ਵਿਚ ਸੁਧਾਰ ਹੋਏਗਾ ਅਤੇ ਮਾਲ ਢੋਆ ਢੁਆਈ ਦੀ ਸਮਰੱਥਾ ਵਿਚ ਵਾਧਾ ਹੋਏਗਾ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਮਲਟੀ ਟਰੈਕਿੰਗ ਪ੍ਰੋਜੈਕਟ ਛੱਤੀਸਗੜ੍ਹ ਝਾਰਖੰਡ ਮੱਧ ਪ੍ਰਦੇਸ਼ ਉੜੀਸਾ ਅਤੇ ਪੱਛਮੀ ਬੰਗਾਲ ਵਿਚ ਰੇਲਵੇ ਨੈਟਵਰਕ ਦਾ ਪ੍ਰਸਾਰ ਕਰਨਗੇ ਅਤੇ ਸੰਪਰਕ ਵਿਚ ਸੁਧਾਰ ਕਰਨਗੇ ਸ੍ਰੀ ਮੋਦੀ ਨੇ ਕਿਹਾ ਕਿ ਇਹ ਪ੍ਰੋਜੈਕਟ ਵਿਰਸੇ ਅਤੇ ਜੰਗਲੀ ਜੀਵ ਸੈਰ ਸਪਾਟੇ ਨੂੰ ਮਹੱਤਵਪੂਰਨ ਹੁਲਾਰਾ ਦੇਣਗੇ ਨਾਲ ਹੀ ਲੌਜਿਸਟਿਕ ਲਾਗਤਾਂ ਨੂੰ ਵੀ ਘਟਾਉਣ ਚ ਮਦਦ ਕਰਨਗੇ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਬ੍ਰਿਕਸ ਦੇਸ਼ਾਂ ਨੂੰ ਅੰਤਰਰਾਸ਼ਟਰੀ ਵਪਾਰ ਵਿਚ ਔਰਤ ਉਦਮੀਆਂ ਤੇ ਔਰਤਾਂ ਦੀ ਅਗਵਾਈ ਵਾਲੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਲਈ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ ਕੱਲ੍ਹ ਨਵੀਂ ਦਿੱਲੀ ਵਿਚ ਬ੍ਰਿਕਸ WBA ਔਰਤਾਂ ਦੀ ਅਗਵਾਈ ਵਾਲੇ ਵਿਕਾਸ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਗੋਇਲ ਨੇ ਔਰਤਾਂ ਲਈ ਕਰਜ਼ਿਆਂ ਤੇ ਬਾਜ਼ਾਰਾਂ ਤੱਕ ਆਸਾਨ ਪਹੁੰਚ ਦੇ ਨਾਲ ਨਾਲ ਸਪਸ਼ਟ ਅਤੇ ਸਥਿਰ ਵਪਾਰਕ ਨਿਯਮਾਂ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਉਨ੍ਹਾਂ ਕਿਹਾ ਕਿ ਭਾਰਤ ਮਾਲੀ ਸਮਾਵੇਸ਼ ਸਿੱਖਿਆ ਹੁਨਰ ਵਿਕਾਸ ਤੇ ਬਿਹਤਰ ਜੀਵਨ ਪੱਧਰ ਰਾਹੀਂ ਔਰਤਾਂ ਨੂੰ ਮਜ਼ਬੂਤ ਬਣਾਉਣ ਤੇ ਧਿਆਨ ਕੇਂਦਰਿਤ ਕਰ ਰਿਹਾ ਤਾਂ ਜੋ ਦੇਸ਼ ਦੇ ਆਰਥਿਕ ਵਿਕਾਸ ਵਿਚ ਵੱਡੀ ਭੂਮਿਕਾ ਨਿਭਾ ਸਕਣ ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਵਿਚ ਕਰੀਬ 30 ਕਰੋੜ ਔਰਤਾਂ ਦੇ ਬੈਂਕ ਖਾਤੇ ਨੇ ਆਪਣਾ ਕਾਰੋਬਾਰ ਸ਼ੁਰੂ

0: ਕਰਨ ਵਾਲੀਆਂ ਔਰਤਾਂ ਨੂੰ ਬਿਨਾਂ ਕਿਸੇ ਜ਼ਮਾਨਤ ਦੇ ਕਰਜ਼ੇ ਵੀ ਦਿੱਤੇ ਜਾ ਰਹੇ ਨੇ।
1: भारत में करीब 30 करोड़ महिलाओं के बैंक खाते हैं। अपना काम शुरू करने वाली महिलाओं को बिना किसी जमानत के ऋण भी दिया जा रहा है। इसके अंतर्गत करीब 10 करोड़ ग्रामीण महिलाएं 90 लाख से अधिक स्वयं सहायता समूहों से जुड़ी हैं।
0: श्री गोयल ने सरकारां नूं अंतरराष्ट्रीय व्यापार मेलियां, कॉन्फ्रेंसां, सेमिनारां, नुमाइशां ते व्यापारक फोरमां विच औरतां दी मलकियत वाले उद्यमां दी वध तों वध हिस्सेदारी नूं उत्साहित करन दी वी अपील कीती। रक्षा मंत्री राजनाथ सिंह ने कल कोलंबो विच श्रीलंका दे प्रधानमंत्री डॉ हरेनी अमरा सूर्या नाल मुलाकात की थी। दोवां नेतावां ने कई मुद्दयां ते चर्चा की थी, जिन्हां विच मीटिंग दा मुख केंद्र विकास दे खेतर विच सहयोग सी। उन्हां ने सिक्ख्या, सूचना तकनालोजी, बुनियादी ढांचा, नवीनता अते खोज समेत आपसी हितां दे खेतरां विच प्रगति दी समीक्षा की थी। उन्हां ने भारत ते श्रीलंका विचकार पुरातन सभ्यता संबंधां ते वी चर्चा कीती अते दोवां देशां विचकार इक स्थाई संबंध वजों मजबूत लोकां तों लोकां दे वटांदरे नूं उजागर कीता। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਜਲੰਧਰ। ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਨਕਲੀ ਅਤੇ ਘਟੀਆ ਬੀਜਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਇੱਕ ਨਵਾਂ ਤੇ ਸਖ਼ਤ ਬੀਜ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਇਸ ਸੰਬੰਧ ਵਿਚ ਅੱਜ ਨਵੀਂ ਦਿੱਲੀ ਵਿਚ ਦੇਸ਼ ਭਰ ਦੇ ਪ੍ਰਮੁੱਖ ਕਿਸਾਨ ਸੰਗਠਨਾਂ ਦੇ ਸੀਨੀਅਰ ਆਗੂਆਂ ਨਾਲ ਕੁਝ ਪੱਧਰੀ ਸਲਾਹ ਮਸ਼ਵਰਾ ਕਰਨਗੇ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਨੇ ਕਿਹਾ ਕਿ ਤਜਵੀਜ਼ਸ਼ੁਦਾ ਕਾਨੂੰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੁਸ਼ਹਾਲ ਅਤੇ ਆਤਮ ਨਿਰਭਰ ਕਿਸਾਨ ਭਾਈਚਾਰੇ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਸਰਕਾਰ ਦੇ ਯਤਨਾਂ ਦਾ ਹਿੱਸਾ ਏ। ਇਸ ਨੇ ਕਿਹਾ ਕਿ ਸਲਾਹ ਮਸ਼ਵਰੇ ਦਾ ਉਦੇਸ਼ ਕਿਸਾਨਾਂ ਦੇ ਜ਼ਮੀਨੀ ਪੱਧਰ ਤੇ ਤਜਰਬਿਆਂ, ਸੁਝਾਵਾਂ ਅਤੇ ਚਿੰਤਾਵਾਂ ਨੂੰ ਸਿੱਧੇ ਬੀਜ ਕਾਨੂੰਨ ਦੇ ਖਰੜੇ ਵਿਚ ਸ਼ਾਮਲ ਕਰਨਾ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਤਜਵੀਜ਼ਸ਼ੁਦਾ ਨਵੇਂ ਬੀਜ ਕਾਨੂੰਨ ਵਿਚ ਨਕਲੀ, ਮਿਲਾਵਟੀ ਜਾਂ ਘਟੀਆ ਬੀਜਾਂ ਦੀ ਵਿਕਰੀ ਵਿਚ ਸ਼ਾਮਲ ਕੰਪਨੀਆਂ ਤੇ ਵਪਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦਾ ਪ੍ਰਬੰਧ ਕਰਨ ਦੀ ਵੀ ਉਮੀਦ ਏ, ਜਿਸ ਵਿਚ ਭਾਰੀ ਜੁਰਮਾਨੇ ਤੇ ਕੈਦ ਸ਼ਾਮਲ ਏ। ਸਰਕਾਰ ਬੀਜ ਮਾਫੀਆ ਦੀਆਂ ਗਤੀਵਿਧੀਆਂ ਨੂੰ ਰੋਕਣ ਅਤੇ ਕਿਸਾਨਾਂ ਨੂੰ ਧੋਖਾਧੜੀ ਅਤੇ ਘਟੀਆ ਗੁਣਵੱਤਾ ਵਾਲੇ ਬੀਜਾਂ ਤੋਂ ਬਚਾਉਣ ਲਈ ਇਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਨੇਮਬੱਧੀ ਢਾਂਚਾ ਬਣਾਉਣ ਦਾ ਇਰਾਦਾ ਰੱਖਦੀ ਏ। ਇਸ ਸਲਾਹ ਮਸ਼ਵਰੇ ਵਿਚ ਭਾਰਤੀ ਕਿਸਾਨ ਯੂਨੀਅਨ BKU ਦੇ ਵੱਖ ਵੱਖ ਖੇਮੇ, ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ, ਕਿਸਾਨ ਮਹਾਂਪੰਚਾਇਤ, ਭਾਰਤੀ ਕ੍ਰਿਸ਼ਕ ਸਮਾਜ, ਗਾਓ ਕਿਸਾਨ ਉਨਿਅਨ ਅਤੇ ਸੁਸਾਇਟੀ ਫਾਰ ਇੰਡੀਪੈਂਡੈਂਟ ਫਾਰਮਰਸ ਐਸੋਸੀਏਸ਼ਨ ਤੋਂ ਕਿਸਾਨ ਨੁਮਾਇੰਦੇ ਇਕ ਥਾਂ ਇਕੱਠੇ ਹੋਣਗੇ। ਕਈ ਰਾਜਾਂ ਦੇ ਜ਼ਮੀਨੀ ਪੱਧਰ ਦੇ ਕਿਸਾਨ ਪ੍ਰਤੀਨਿਧ ਵੀ ਕੇਂਦਰੀ ਖੇਤੀਬਾੜੀ ਮੰਤਰੀ ਸਾਹਮਣੇ ਆਪਣੇ ਵਿਚਾਰ ਰੱਖਣਗੇ। ਨੇਪਾਲ ਵਿਚ ਆਏ ਭਿਆਨਕ ਹੜ੍ਹਾਂ ਦੇ ਮੱਦੇਨਜ਼ਰ ਭਾਰਤ ਨੇ ਮਾਨਵਤਾਵਾਦੀ ਸਹਾਇਤਾ ਤੇਜ਼ ਕਰਦਿਆਂ 130 ਟਨ ਤੋਂ ਵੱਧ ਦੀ ਰਾਹਤ ਸਮੱਗਰੀ ਭੇਜੀ ਏ। ਭਾਰਤ ਨੇ ਖੋਜ ਬਚਾਅ ਤੇ ਫੋਰੈਂਸਿਕ ਕਾਰਜਾਂ ਦੀ ਮਦਦ ਲਈ 54 ਮਾਹਰ ਵੀ ਤੈਨਾਤ ਕੀਤੇ ਨੇ। ਨੇਪਾਲ ਵਿਚ ਭਾਰਤੀ ਦੂਤਕਰ ਨੇ ਕੱਲ ਦਸਿਆ ਕਿ ਭਾਰਤੀ ਹਵਾਈ ਫੌਜ ਦਾ 8ਵਾਂ ਜਹਾਜ਼ 35 ਟਨ ਰਾਹਤ ਅਤੇ ਬਚਾਅ ਸਮੱਗਰੀ ਲੈ ਕੇ ਕਠਮੰਡੂ ਪਹੁੰਚਿਆ। ਮਾਲੀ ਕਾਰਵਾਈਆਂ ਬਾਰੇ ਟਾਸਕ ਫੋਰਸ FATF ਦੇ ਦੇਸ਼ਾਂ ਨੂੰ ਮਾਲੀ ਅਪਰਾਧਾਂ ਲਈ ਗੇਮਿੰਗ ਅਤੇ ਵੱਖ ਵੱਖ ਜੂਏਬਾਜ਼ੀ ਪਲੇਟਫਾਰਮਾਂ ਦੀ ਵੱਧ ਰਹੀ ਦੁਰਵਰਤੋਂ ਬਾਰੇ ਚੇਤਾਵਨੀ ਦਿੱਤੀ ਏ। ਟਾਸਕ ਫੋਰਸ ਨੇ ਕਿਹਾ ਕਿ ਅਪਰਾਧੀ ਜੂਏਬਾਜ਼ੀ ਪਲੇਟਫਾਰਮਾਂ ਦੀ ਵਰਤੋਂ ਅਸਲ ਵਿਚ ਜੂਏਬਾਜ਼ੀ ਤੋਂ ਬਿਨਾਂ ਪੈਸੇ ਦਾ ਲੈਣ ਦੇਣ ਕਰ ਰਹੇ ਨੇ। ਉਹ ਵੱਡੀ ਰਕਮ ਨੂੰ ਕਈ ਛੋਟੇ ਲੈਣ ਦੇਣ ਵਿਚ ਵੰਡ ਰਹੇ ਨੇ ਅਤੇ ਨਾਲ ਹੀ ਫੜੇ ਜਾਣ ਤੋਂ ਬਚਣ ਲਈ ਅਸਾਧਾਰਨ ਜਾਂ ਤਾਲਮੇਲ ਵਾਲਾ ਸੱਟਾ ਲਾ ਰਹੇ ਨੇ। ਟਾਸਕ ਫੋਰਸ ਨੇ ਗੈਰ ਕਾਨੂੰਨੀ ਤੇ ਗੈਰ ਲਾਇਸੈਂਸਸ਼ੁਦਾ ਆਨਲਾਈਨ ਜੂਏ ਨੂੰ ਇਕ ਵੱਡਾ ਜੋਖਮ ਦਸਿਆ ਹੈ। ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨ ਸੰਸਥਾ ਨੇ 20 ਸਾਲਾਂ ਵਿਚ ਪਹਿਲੀ ਵਾਰ ਈਰਾਨ ਦਾ ਮਾਮਲਾ ਸੁਰੱਖਿਆ ਕੌਂਸਲ ਨੂੰ ਭੇਜਿਆ। ਈਰਾਨ ਵਿਚ ਮਿਲੇ ਯੂਰੇਨੀਅਮ ਦੇ ਸਬੂਤਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਜਾਂਚ ਵਿਚ ਈਰਾਨ ਸਹਿਯੋਗ ਨਹੀਂ ਕਰ ਰਿਹਾ ਸੀ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ 35 ਮੈਂਬਰੀ ਬੋਰਡ ਨੇ ਇਸ ਮਤੇ ਨੂੰ ਮਨਜ਼ੂਰੀ ਦੇ ਦਿੱਤੀ। ਮਤੇ ਦੇ ਹੱਕ ਵਿਚ 23 ਵੋਟਾਂ ਪਈਆਂ, 5 ਵਿਰੋਧ ਵਿਚ ਅਤੇ 8 ਮੈਂਬਰ ਵੋਟਿੰਗ ਤੋਂ ਦੂਰ ਰਹੇ। ਇਹ ਮਤਾ ਅਮਰੀਕਾ, ਬਰਤਾਨੀਆ, ਫਰਾਂਸ ਅਤੇ ਜਰਮਨੀ ਵੱਲੋਂ ਪੇਸ਼ ਕੀਤਾ ਗਿਆ ਸੀ। ਰੂਸ, ਚੀਨ ਤੇ ਨਾਈਜਰ ਨੇ ਇਸ ਦੇ ਖਿਲਾਫ਼ ਵੋਟ ਦਿੱਤੀ। ਖੇਡਾਂ ਵਿਚ ਹਾਕੀ ਵਿਚ ਮਰਦਾਂ ਦੀ ਟੀਮ ਜੂਨੀਅਰ ਹਾਕੀ ਏਸ਼ੀਆ ਕੱਪ ਦੇ ਸੈਮੀਫਾਈਨਲ ਵਿਚ ਅਤੇ ਔਰਤਾਂ ਦੀ ਟੀਮ ਕੁਆਟਰ ਫਾਈਨਲ ਵਿਚ ਪਹੁੰਚ ਗਈ ਏ। ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਤੀਜਾ ਪੜਾਅ ਕੱਲ੍ਹ ਅਹਿਮਦਾਬਾਦ ਵਿਚ ਖਤਮ ਹੋ ਗਿਆ। ਭਾਰਤ ਨੇ 4 ਸੋਨੇ ਤੇ 3 ਚਾਂਦੀ ਤੇ 8 ਕਾਂਸੀ ਦੇ ਤਮਗਿਆਂ ਸਮੇਤ ਕੁੱਲ 15 ਤਮਗੇ ਹਾਸਲ ਕੀਤੇ। ਆਖਿਰ ਚ ਖਾਸ ਖਬਰਾਂ। ਕੇਂਦਰੀ ਮੰਤਰੀ ਮੰਡਲ ਨੇ ਰੇਲਵੇ ਦੇ 20,800 ਕਰੋੜ ਰੁਪਏ ਤੋਂ ਵੱਧ ਦੇ 8 ਰੇਲਵੇ ਮਲਟੀ ਟਰੈਕਿੰਗ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਏ। ਭਾਰਤ ਨੇ ਬ੍ਰਿਕਸ ਦੇਸ਼ਾਂ ਨੂੰ ਅੰਤਰਰਾਸ਼ਟਰੀ ਵਪਾਰ ਵਿਚ ਔਰਤ ਉਦਮੀਆਂ ਅਤੇ ਔਰਤਾਂ ਦੀ ਅਗਵਾਈ ਵਾਲੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਲਈ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। केंद्रीय खेतीबाड़ी ते किसान भलाई मंत्री शिवराज सिंह चौहान अज नवी दिल्ली विच देश भर दे प्रमुख किसान संगठनां दे सीनियर आगुआं नाल नवां ते सख्त बीज कानून लाउण संबंधी एक उच्च पदरी सलाह

0: ਚੋਰਾ ਕਰਨਗੇ ਤੇ ਭਾਰਤ ਨੇ ਤਬਾਹਕੁਨ ਹੜ੍ਹਾਂ ਦੇ ਮੱਦੇਨਜ਼ਰ ਨੇਪਾਲ ਨੂੰ ਰਾਹਤ ਸਮੱਗਰੀ ਨਾਲ 8ਵਾਂ ਜਹਾਜ਼ ਤੇ ਫੋਰੈਂਸਿਕ ਮਾਹਿਰ ਭੇਜੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੇ ਸਟੂਡੀਓਜ਼ ਦੀ ਕੜੀ ਮੁਤਾਬਕ 8:40 ਹੋ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ। ਪੰਜਾਬੀ ਫਿਲਮ ਮਿਊਜ਼ਿਕ ਦੇ ਇਸ ਪ੍ਰੋਗਰਾਮ 'ਚ ਸਭ ਤੋਂ ਪਹਿਲਾਂ ਗੀਤ ਤੁਸੀਂ ਸੁਣੋਗੇ ਫਿਲਮ ਇੱਕ ਕੁੜੀ ਪੰਜਾਬ ਦੀ 'ਚੋਂ ਅਮਰਿੰਦਰ ਗਿੱਲ ਦੀ ਆਵਾਜ਼ 'ਚ ਗਾਇਆ ਇਹ ਗੀਤ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇੜੇ ਪ੍ਰੋਗਰਾਮ ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਜ਼ਿੰਦਗੀ ਦੀ ਦੌੜ ਵਿੱਚ ਅਸੀਂ ਅਕਸਰ ਚੀਜ਼ਾਂ ਭੁੱਲ ਜਾਂਦੇ ਹਾਂ। ਬਹੁਤ ਚੰਗਾ ਲੱਗਦਾ ਹੈ ਜਦੋਂ ਤੁਹਾਡਾ ਕੋਈ ਖਿਆਲ ਰੱਖਦਾ ਹੈ, ਜਿਵੇਂ RBI ਖਿਆਲ ਰੱਖਦਾ ਹੈ ਤੁਹਾਡੀ ਅਨਕਲੇਮਡ ਜਮ੍ਹਾਂ ਰਾਸ਼ੀ ਦਾ।
4: ਅਨਕਲੇਮਡ ਡਿਪੋਜ਼ਿਟ ਮਤਲਬ ਉਹ ਬੈਂਕ ਖਾਤੇ ਜਿਨ੍ਹਾਂ ਵਿੱਚ 10 ਸਾਲ ਜਾਂ ਉਸ ਤੋਂ ਵੱਧ ਸਮੇਂ ਲਈ ਕੋਈ ਲੈਣ ਦੇਣ ਨਹੀਂ ਕੀਤਾ ਹੋਵੇ। ਇਹ ਖਾਤੇ RBI ਦੇ DEA ਫੰਡ ਵਿੱਚ ਜਮ੍ਹਾਂ ਹੋ ਜਾਂਦੇ ਹਨ। ਆਪਣੇ ਬੈਂਕ ਦੀ ਕਿਸੇ ਵੀ ਸ਼ਾਖਾ ਵਿੱਚ ਜਾਓ ਅਤੇ ਆਪਣਾ KYC ਅਪਡੇਟ ਕਰਵਾਓ ਅਤੇ ਆਪਣੇ ਅਨਕਲੇਮਡ ਡਿਪੋਜ਼ਿਟ ਵਾਪਸ ਪ੍ਰਾਪਤ ਕਰੋ। RBI ਕਹਿੰਦਾ ਹੈ, ਜਾਣਕਾਰ ਬਣੋ, ਸਤਰਕ ਰਹੋ।
5: ਪ੍ਰੋਗਰਾਮ ਮਹਿਕ ਪੰਜਾਬ ਦੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਪੰਜਾਬੀ ਫਿਲਮ ਮਿਊਜ਼ਿਕ ਦੇ ਇਸ ਪ੍ਰੋਗਰਾਮ 'ਚ ਅਗਲਾ ਗੀਤ ਤੁਹਾਨੂੰ ਸੁਣਾ ਰਿਹਾ, ਫਿਲਮ ਅਸਾਂ ਨੂੰ ਮਾਨ ਵਤਨਾ ਦਾ। ਇਸ ਫਿਲਮ 'ਚੋਂ ਹਰਭਜਨ ਮਾਨ, ਜਸਪਿੰਦਰ ਨਰੂਲਾ ਦੀ ਆਵਾਜ਼ 'ਚ ਇਹ ਗੀਤ, ਲੋ ਜੀ ਸੁਣੋ।

ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਨ੍ਹਾਂ ਫੈਸਲਿਆਂ ਨਾਲ ਮੁਸਾਫਰਾਂ ਦੀ ਆਵਾਜਾਈ ਤੇ ਸੰਪਰਕ ਬਿਹਤਰ ਹੋਣਗੇ। ਭਾਰਤ ਤੇ ਸ਼੍ਰੀਲੰਕਾ ਨੇ ਦੋਵਾਂ ਦੇਸ਼ਾਂ ਦੀ ਭਲਾਈ ਲਈ ਕੰਮ ਕਰਨ ਵਾਸਤੇ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਮਾਲੀ ਖੁਫੀਆ ਇਕਾਈ ਦੇ ਡਾਇਰੈਕਟਰ ਨੇ 15 ਵਰਚੁਅਲ ਡਿਜੀਟਲ ਸੰਪਤੀਆਂ ਸੇਵਾ ਪ੍ਰੋਵਾਈਡਰਸ ਨੂੰ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ 2002 ਦੀ ਪਾਲਣਾ ਨਾ ਕਰਨ ਕਰਕੇ ਨੋਟਿਸ ਜਾਰੀ ਕੀਤੇ ਨੇ। ਅੱਜ ਤੋਂ 9ਵਾਂ ਰਾਸ਼ਟਰ ਪੋਸ਼ਣ ਮਾਹ ਸ਼ੁਰੂ ਹੋ ਗਿਆ ਹੈ। ਇਸ ਮੌਕੇ ਚੰਡੀਗੜ੍ਹ ਵਿੱਚ ਪੋਸ਼ਣ ਜਾਗਰੂਕਤਾ ਤੇ ਭਾਈਚਾਰਕ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਮਹੀਨਾ ਭਰ ਚੱਲਣ ਵਾਲੀ ਮੁਹਿੰਮ ਦੀ ਸ਼ੁਰੂਆਤ ਨੂੰ ਮਨਾਉਣ ਲਈ ਇੱਕ ਜਾਗਰੂਕਤਾ ਰੈਲੀ ਅਤੇ ਨੁੱਕੜ ਨਾਟਕ ਕਰਾਏ ਗਏ। ਪੰਜਾਬ ਦੇ ਵਪਾਰ ਤੇ ਸਨਅਤ ਮੰਤਰੀ ਅਮਨ ਅਰੋੜਾ ਨੇ ਦੁਬਈ 'ਚ ਇਨਵੈਸਟ ਪੰਜਾਬ ਸਮਾਗਮ ਨੂੰ ਸੰਬੋਧਨ ਕੀਤਾ। ਮੰਤਰੀ ਨੇ ਪ੍ਰਵਾਸੀ ਪੰਜਾਬੀਆਂ ਸਮੇਤ UAE ਦੇ ਕਾਰੋਬਾਰੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ 18 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਨਵੇਂ ਵੋਟਰਾਂ ਵਜੋਂ ਰਜਿਸਟਰ ਕਰਨ ਲਈ ਅਪੀਲ ਕੀਤੀ। ਕਿੱਲਿਆਂ ਦੀ ਸਿੱਖਿਆ ਮੰਤਰਾਲੇ ਦੇ ਇੱਕ ਉੱਚ ਪੱਧਰੀ ਵਫਦ ਨੇ ਅੱਜ ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਦੌਰਾ ਕੀਤਾ। ਭਾਰਤੀ ਰੇਲਵੇ ਵੱਲੋਂ ਮੁਸਾਫਰਾਂ ਦੀ ਸਹੂਲਤ ਅਤੇ ਰੇਲ ਸੰਪਰਕ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਲੁਧਿਆਣਾ ਜਾਖਲ ਪੈਸੇਂਜਰ ਟ੍ਰੇਨ ਨੂੰ ਜਿੰਦ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਸਰਹੱਦੀ ਸੁਰੱਖਿਆ ਬਲ ਵੱਲੋਂ 11 ਸਤੰਬਰ ਨੂੰ ਜਲੰਧਰ ਵਿੱਚ ਆਪਣੇ ਫਰੰਟੀਅਰ ਸਦਰ ਮੁਕਾਮ ਵਿਖੇ ਪੈਨਸ਼ਨ ਅਦਾਲਤ ਲਾਈ ਜਾ ਰਹੀ ਹੈ ਅਤੇ ਪੈਰਾਓਲੰਪਿਕ ਚੈਂਪੀਅਨ ਹਰਵਿੰਦਰ ਸਿੰਘ ਤੇ ਵਿਸ਼ਵ ਦੇ ਪਹਿਲੇ ਨੰਬਰ ਦੇ ਖਿਡਾਰਨ ਸ਼ੀਤਲ ਦੇਵੀ ਨੇ ਵਿਸ਼ਵ ਤੀਰ ਅੰਦਾਜ਼ੀ ਪੈਰਾ ਸੀਰੀਜ਼ ਪੜਾਵ 3 ਚੋਂ ਆਪਣੇ ਮੁਕਾਬਲਿਆਂ 'ਚ ਸੋਨੇ ਦੇ ਤਮਗੇ ਜਿੱਤੇ। ਇਹ ਸਨ ਅੱਜ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਅਤੇ ਨਿਊਜ਼ ਔਨ ਏਅਰ ਐਪ 'ਤੇ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੇ ਸਟੂਡੀਓਜ਼ ਦੀ ਘੜੀ ਮੁਤਾਬਕ 9:03 ਹੋ ਰਹੇ ਨੇ ਅਤੇ ਹੁਣ ਪੇਸ਼ ਕਰਨ ਜਾ ਰਹੇ ਹਾਂ ਪ੍ਰੋਗਰਾਮ ਇੱਕ ਕਲਾਕਾਰ।

ਬਿਲਕੁਲ ਜੀ, ਦੋਸਤੀ, ਰਿਸ਼ਤਿਆਂ ਅਤੇ ਯਾਦਾਂ ਨੂੰ ਸਿਨੇਮਾ ਦੇ ਪਰਦੇ 'ਤੇ ਅਮਰ ਕਰ ਦਿੱਤਾ ਫਿਲਮ ਸ਼ੋਲੇ ਨੇ। ਬਹੁਤ ਸੋਹਣੀ ਫਿਲਮ ਸੀ ਜਿਹਨੂੰ ਅੱਜ ਵੀ ਲੋਕ ਵੇਖਦੇ ਨੇ ਤਾਂ ਜਿਹੜੀ ਪੁਰਾਣੀ ਯਾਦਾਂ ਨੇ ਨਾ ਉਹ ਤਾਜ਼ਾ ਹੋ ਜਾਂਦੀਆਂ ਨੇ। ਅਤੇ ਹੁਣ ਅਸੀਂ ਗੱਲ ਕਰਦੇ ਹਾਂ GPCP ਜੀ ਦੀ ਇੱਕ ਹੋਰ ਖੂਬਸੂਰਤ ਫਿਲਮ ਦੀ। ਫਿਲਮ ਹੈ ਸਾਗਰ। ਸਨ 1985 ਵਿੱਚ ਆਈ ਸਾਗਰ ਫਿਲਮ ਵਿੱਚ ਰਿਸ਼ਤਿਆਂ ਦੀਆਂ ਉਲਝਣਾਂ ਦੇ ਨਾਲ ਨਾਲ ਇਸਦਾ ਜਿਹੜਾ ਸੰਗੀਤ ਸੀ ਨਾ ਉਹ ਬੇਹੱਦ ਮਕਬੂਲ ਹੋਇਆ। ਫਿਲਮ ਦੇ ਜਿਹੜੇ ਗੀਤ ਸਨ ਉਹਨਾਂ ਵਿੱਚੋਂ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਹੈ ਜਿਹੜਾ ਲੋਕ ਅੱਜ ਵੀ ਜਿਹੜਾ ਨਾ ਜਦੋਂ ਸੁਣਦੇ ਨੇ ਅਤੇ ਉਹਨਾਂ ਦੇ ਚਿਹਰੇ ਜਿਹੜੇ ਨੇ ਨਾ ਉਹ ਖਿਲ ਉੱਠਦੇ ਨੇ। ਕਦੇ ਕਿਸੇ ਨੂੰ ਕਿਸੇ ਦੀ ਪ੍ਰਸ਼ੰਸਾ ਕਰਨੀ ਹੋਵੇ, ਕਿਸੇ ਨੂੰ ਕਿਸੇ ਦੀ ਤਾਰੀਫ ਕਰਨੀ ਹੋਵੇ ਨਾ ਤਾਂ ਲੋਕ ਇਹ ਜਿਹੜਾ ਗੀਤ ਹੈ ਨਾ ਇਸਨੂੰ ਡੈਡੀਕੇਟ ਕਰਦੇ ਨੇ, ਜਿਸ ਦੇ ਵਿੱਚ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਜਿਹੜੀ ਹੈ ਨਾ ਉਸਨੇ ਦਿਲ ਛੂ ਲਿਆ। ਅਤੇ ਫਿਰ ਆਓ ਸੁਣਦੇ ਹਾਂ ਕਿਸ਼ੋਰ ਕੁਮਾਰ ਜੀ ਦੀ ਆਵਾਜ਼ 'ਚ ਫਿਲਮ ਸਾਗਰ ਦਾ ਇਹ ਖੂਬਸੂਰਤ ਗੀਤ।

ਕਿਸ਼ੋਰ ਕੁਮਾਰ ਦੀ ਮਿੱਠੀ ਆਵਾਜ਼ ਅਤੇ ਆਰ ਡੀ ਵਰਮਨ ਦੇ ਸੰਗੀਤ ਨਾਲ ਸਜਿਆ ਇਹ ਗੀਤ ਅੱਜ ਵੀ ਉਸੇ ਤਰ੍ਹਾਂ ਤਾਜ਼ਗੀ ਭਰਿਆ ਮਹਿਸੂਸ ਹੋ ਰਿਹਾ ਹੈ। ਐਂਡ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਵੀ ਇਹ ਗੀਤ ਜਿਹੜਾ ਅੱਜ ਵੀ ਉਹੀ ਤਾਜ਼ਗੀ ਦਿੱਤਾ ਹੋਏਗਾ। ਹੁਣ ਗੱਲ ਕਰਦੇ ਹਾਂ ਜੀ ਸੰਨ 1972 ਦੀ ਫਿਲਮ ਸੀਤਾ ਔਰ ਗੀਤਾ ਦੀ। ਇਸ ਫਿਲਮ ਵਿੱਚ ਹੇਮਾ ਮਾਲਨੀ ਦੇ ਜਿਹੜੀ ਦੋਹਰੀ ਭੂਮਿਕਾ ਸੀ ਉਹਨਾਂ ਨੇ ਨਿਭਾਈ ਸੀ ਅਤੇ ਫਿਲਮ ਦਾ ਜਿਹੜਾ ਨਿਰਮਾਣ ਸੀ ਉਹ ਜੀ ਪੀ ਜੀ ਨੇ ਕੀਤਾ ਸੀ। ਇਸ ਫਿਲਮ ਦੇ ਗੀਤ ਵੀ ਜਿਹੜੇ ਸੀ ਨਾ ਉਹ ਲੋਕਾਂ ਨੂੰ ਬਹੁਤ ਪਸੰਦ ਆਏ। ਇਹਨਾਂ ਵਿੱਚ ਇੱਕ ਬਹੁਤ ਹੀ ਖੂਬਸੂਰਤ ਗੀਤ ਸੀ ਜਿਹੜਾ ਕਿ ਹੁਣ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਅਤੇ ਇਸ ਗੀਤ ਨੂੰ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਨੇ ਆਪਣੀ ਆਵਾਜ਼ ਦਿੱਤੀ, ਜਦਕਿ ਜਿਹੜਾ ਸੰਗੀਤ ਸੀ ਉਹ ਆਰ ਡੀ ਬਰਮਨ ਜੀ ਦਾ ਸੀ। ਤਾਂ ਫਿਰ ਆਓ ਸੁਣਦੇ ਹਾਂ ਫਿਲਮ ਸੀਤਾ ਔਰ ਗੀਤਾ ਦਾ ਇਹ ਪਿਆਰਾ ਜਿਹਾ ਗੀਤ ਨੂੰ ਜੀ, ਕਰੋ ਤੁਸੀਂ ਇੰਜੋਏ।

प्रोग्राम एक कलाकार जो अजकल कर रहे हैं जी पी सिप्पी जी की फिल्म उन्हां दा फिल्मी सफर बतौर डायरेक्टर प्रोड्यूसर चला रहा तो हुण वारी एक होर यादगार फिल्म दी जिसका नाम है जी शान शान फिल्म साल 1980 विच आई शान फिल्म दे निर्माता जी पी सिप्पी जी सन अते निर्देशन रमेश सिप्पी जी दा सी इस फिल्म दा जिहड़ा संगीत सी ओ आर डी बर्मन ने दित्ता सी ਅਤੇ ਜੇਕਰ ਅਸੀਂ ਗੱਲ ਕਰੀਏ ਇਸ ਫਿਲਮ ਦੇ ਗੀਤਾਂ ਦੀ ਉਸਨੇ ਵੀ ਆਪਣੇ ਸਮੇਂ ਵਿੱਚ ਖੂਬ ਧੂਮ ਮਚਾਈ ਸੀ ਅਤੇ ਇਹਨਾਂ ਵਿੱਚੋਂ ਇੱਕ ਗੀਤ ਜਿਹੜਾ ਹੈ ਨਾ ਉਹ ਅੱਜ ਅਸੀਂ ਤੁਹਾਨੂੰ ਸੁਣਾਵਾਂਗੇ ਜਿਸ ਨੂੰ ਸੁਣਦਿਆਂ ਹੀ ਮਾਹੌਲ ਜਿਹੜਾ ਹੈ ਨਾ ਉਹ ਰੰਗੀਨ ਹੋ ਜਾਂਦਾ ਹੈ ਅਤੇ ਹਰ ਕੋਈ ਜੋ ਹੈ ਉਹ ਇਸ ਗੀਤ 'ਤੇ ਜਿਹੜਾ ਨਾ ਉਹ ਝੂਮ ਉੱਠਦਾ ਹੈ ਅਤੇ ਫਿਰ ਆਓ ਸੁਣਦੇ ਹਾਂ ਕਿਸ਼ੋਰ ਕੁਮਾਰ ਆਸ਼ਾ ਊਸ਼ਾ ਅਤੇ ਮੁਹੰਮਦ ਰਫੀ ਦੀ ਆਵਾਜ਼ 'ਚ ਇਹ ਗੀਤ

ਪੁਰਾਣੀ ਗੀਤਾਂ ਦਾ ਹੀ ਇਹ ਤੇ ਜਿਹੜੀ ਖੂਬਸੂਰਤੀ ਤੇ ਇਹ ਤੇ ਖਾਸੀਅਤ ਹੈ ਕਿ ਸਮਾਂ ਭਾਵੇਂ ਕਿੰਨਾ ਵੀ ਬਦਲ ਜਾਵੇ ਪਰ ਇਹਨਾਂ ਦੀ ਜਿਹੜੀ ਮਿਠਾਸ ਹੈ ਉਹ ਦਿਲਾਂ ਵਿੱਚ ਉੱਦਾਂ ਹੀ ਰਹਿੰਦੀ ਹੈ। ਅਤੇ ਅੱਜ ਪ੍ਰੋਗਰਾਮ ਇੱਕ ਕਲਾਕਾਰ 'ਚ ਅਸੀਂ ਗੱਲ ਜੀ ਪੀ ਸੀ ਪੀ ਜੀ ਦੇ ਫਿਲਮੀ ਸਫ਼ਰ ਬਾਰੇ ਕੀਤੀ। ਕਈ ਦਹਾਕਿਆਂ ਤੱਕ ਫੈਲਿਆ ਹੋਇਆ ਸੀ ਉਹਨਾਂ ਦਾ ਜਿਹੜਾ ਫਿਲਮੀ ਸਫ਼ਰ ਸੀ। ਉਹਨਾਂ ਨੇ ਵੱਖ ਵੱਖ ਦੌਰਾਂ ਦੀਆਂ ਫਿਲਮਾਂ ਰਾਹੀਂ ਦਰਸ਼ਕਾਂ ਨੂੰ ਕਹਾਣੀਆਂ ਦਿੱਤੀਆਂ ਅਤੇ ਅਜਿਹੇ ਗੀਤ ਵੀ ਦਿੱਤੇ ਜੋ ਅੱਜ ਤੱਕ ਸਾਡੇ ਦਿਲਾਂ ਵਿੱਚ ਵਸੇ ਹੋਏ ਨੇ। ਫਿਰ ਚਾਹੇ ਉਹ ਸ਼ੋਲੇ ਫਿਲਮ ਹੋਵੇ, ਦੂਸਤੀ ਫਿਲਮ ਹੋਵੇ, ਸਾਗਰ ਹੋਵੇ ਔਰ ਕਈ ਸਾਰੀਆਂ ਫਿਲਮਾਂ ਹੋਣ, ਚਾਹੇ ਉਹ ਸੀਤਾ ਔਰ ਗੀਤਾ ਜਿਸ ਦੇ ਅਸੀਂ ਅੱਜ ਗੀਤ ਵੀ ਸੁਣੇ, ਉਸਦੀ ਮਸਤੀ ਹੋਵੇ, ਸ਼ਾਨ ਫਿਲਮ ਦਾ ਜੋਸ਼ ਹੋਵੇ ਜਾਂ ਫਿਰ ਰਾਜੂ ਬਣ ਗਿਆ ਜੈਂਟਲਮੈਨ ਦੀ ਨੌਜਵਾਨੀ। ਜੀ ਪੀ ਸੀ ਪੀ ਜੀ ਦਾ ਜਿਹੜਾ ਸਿਨੇਮਾ ਕਈ ਰੰਗਾਂ ਨਾਲ ਭਰਿਆ ਹੋਇਆ ਸੀ, ਇਸ ਲਈ ਅੱਜ ਵੀ ਜਦੋਂ ਇਹਨਾਂ ਫਿਲਮਾਂ ਦੇ ਗੀਤ ਵੱਜਦੇ ਨੇ ਨਾ ਤਾਂ ਸਿਰਫ ਗੀਤ ਨਹੀਂ ਵੱਜਦੇ, ਨਾਲ ਹੀ ਇੱਕ ਪੂਰਾ ਦੌਰ, ਇੱਕ ਪੂਰੀ ਯਾਦ ਅਤੇ ਬਹੁਤ ਸਾਰੀਆਂ ਖੂਬਸੂਰਤ ਕਹਾਣੀਆਂ ਜਿਹੜੀਆਂ ਨੇ ਨਾ ਉਹ ਸਾਡੇ ਸਾਹਮਣੇ ਆ ਜਾਂਦੀਆਂ ਨੇ। ਇਸੇ ਸੁਹਾਣੀ ਯਾਦ ਦੇ ਨਾਲ ਅੱਜ ਦੇ ਪ੍ਰੋਗਰਾਮ ਇੱਕ ਕਲਾਕਾਰ ਵਿੱਚ ਜੀ ਪੀ ਸੀ ਪੀ ਜੀ ਦੇ ਇਸ ਕਲਾ ਨੂੰ ਅਸੀਂ ਸਲਾਮ ਕਰਦੇ ਹਾਂ, ਕਿਉਂਕਿ ਇੰਨੀਆਂ ਫਿਲਮਾਂ, ਇੰਨੇ ਗੀਤ ਜੋ ਅੱਜ ਵੀ ਸਾਡੇ ਮਨੋਰੰਜਨ ਦਾ ਹਿੱਸਾ ਨੇ ਉਹ ਸਾਡੇ ਦਿਲ ਵਿੱਚ ਜਿਹੜੇ ਨੇ ਉਹ ਸਾਨੂੰ ਖੁਸ਼ੀ ਪਹੁੰਚਾਉਂਦੇ ਨੇ। ਅਤੇ ਪ੍ਰੋਗਰਾਮ ਇੱਕ ਕਲਾਕਾਰ ਵਿੱਚ ਹੁਣ ਮੈਨੂੰ ਆਪਣੀ ਦੋਸਤ ਸ਼ੁਭਦਾ ਨੂੰ ਇੱਥੇ ਇਜਾਜ਼ਤ ਦਿਓ ਅਤੇ ਜੁੜੇ ਰਹੋ ਆਕਾਸ਼ਵਾਣੀ ਰੇਡੀਓ ਦੇ ਨਾਲ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਕ

ਗੁਲਾਮ ਅਲੀ ਸਾਹਿਬ ਦੀ ਆਵਾਜ਼ 'ਚ ਬਹੁਤ ਸੋਹਣੀ ਗਜ਼ਲ ਤੁਸੀਂ ਸੁਣੀ ਅਤੇ ਦਿਲ 'ਚ ਕਈ ਸਾਰੇ ਜਜ਼ਬਾਤ ਹੁੰਦੇ ਨੇ ਅਤੇ ਨਾਲ ਦੇ ਨਾਲ ਹਜ਼ਾਰਾਂ ਖੁਆਇਸ਼ਾਂ ਇਨਸਾਨ ਜਿਹੜਾ ਨਾ ਉਹ ਆਪਣੇ ਮਨ 'ਚ ਰੱਖਦਾ ਹੈ। ਕਦੇ ਜਦੋਂ ਇੱਕ ਖੁਆਇਸ਼ ਪੂਰੀ ਹੋ ਜਾਂਦੀ ਹੈ ਤਾਂ ਫਿਰ ਦੂਜੇ ਦੀ ਖੁਆਇਸ਼ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ। ਇੰਝ ਹੀ ਜ਼ਿੰਦਗੀ ਜਿਹੜੀ ਹੈ ਉਹ ਚੱਲਦੀ ਰਹਿੰਦੀ ਹੈ ਅਤੇ ਆਪਣੀ ਗਜ਼ਲ 'ਚ ਕੁਝ ਇਹੀ ਜਜ਼ਬਾਤ ਜਿਹੜੇ ਨੇ ਉਹ ਬਿਆਨ ਕੀਤੇ ਨੇ ਜਗਜੀਤ ਸਿੰਘ ਜੀ ਨੇ। ਆਓ ਸੁਣਦੇ ਹਾਂ ਇਹ ਸੋਹਣੀ ਜੀ ਗਜ਼ਲ।

ਹੁਣੇ ਤੁਸੀਂ ਸੁਣ ਰਹੇ ਸੀ ਗਜ਼ਲਾਂ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਅਤੇ ਨਿਊਜ਼ ਔਨ ਏਅਰ ਐਪ 'ਤੇ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੇ ਸਟੂਡੀਓਜ਼ ਦੀ ਕੜੀ ਮੁਤਾਬਕ ਸਵੇਰ ਦੇ 10 ਵੱਜ ਰਹੇ ਨੇ ਅਤੇ ਹੁਣ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਕੇਂਦਰੀ ਮੰਤਰੀ ਮੰਡਲ ਨੇ ਰੇਲਵੇ ਦੇ 20,800 ਕਰੋੜ ਤੋਂ ਵੱਧ ਦੇ 8 ਰੇਲਵੇ ਮਲਟੀ ਟ੍ਰੈਕਿੰਗ ਪ੍ਰੋਜੈਕਟਸ ਨੂੰ ਮਨਜ਼ੂਰੀ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਰੇਲਵੇ ਮਲਟੀ ਟ੍ਰੈਕਿੰਗ ਪ੍ਰੋਜੈਕਟਾਂ ਬਾਰੇ ਕੈਬਨਿਟ ਦੇ ਫੈਸਲੇ ਨਾਲ ਯਾਤਰੀ ਆਵਾਜਾਈ ਤੇਜ਼ ਹੋਵੇਗੀ, ਸੰਪਰਕ ਵਿੱਚ ਸੁਧਾਰ ਹੋਵੇਗਾ ਅਤੇ ਮਾਲ ਢੋਆ ਢੁਆਈ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ। ਭਾਰਤ ਨੇ ਬ੍ਰਿਕਸ ਦੇਸ਼ਾਂ ਨੂੰ ਅੰਤਰਰਾਸ਼ਟਰੀ ਵਪਾਰ ਵਿੱਚ ਔਰਤ ਉਦਮੀਆਂ

ਅਤੇ ਔਰਤਾਂ ਦੀ ਅਗਵਾਈ ਵਾਲੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਲਈ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਨਵੀਂ ਦਿੱਲੀ ਵਿੱਚ ਦੇਸ਼ ਭਰ ਦੇ ਪ੍ਰਮੁੱਖ ਕਿਸਾਨ ਸੰਗਠਨਾਂ ਦੇ ਸੀਨੀਅਰ ਆਗੂਆਂ ਨਾਲ ਨਵਾਂ ਅਤੇ ਸਖ਼ਤ ਬੀਜ ਕਾਨੂੰਨ ਲਿਆਉਣ ਸੰਬੰਧੀ ਇੱਕ ਉੱਚ ਪੱਧਰੀ ਸਲਾਹ ਮਸ਼ਵਰਾ ਕਰਨਗੇ। ਸ਼੍ਰੀ ਚੌਹਾਨ ਅੱਜ ਨਵੀਂ ਦਿੱਲੀ ਵਿੱਚ 3 ਦਿਨਾਂ ਗਲੋਬਲ ਡਰਾਈਲੈਂਡਸ ਕਾਂਗਰਸ 2026 ਨੂੰ ਵੀ ਸੰਬੋਧਨ ਕਰਨਗੇ। ਭਾਰਤ ਨੇ ਤਬਾਹਕੁਨ ਹੜ੍ਹਾਂ ਦੇ ਮੱਦੇਨਜ਼ਰ ਨੇਪਾਲ ਨੂੰ ਰਾਹਤ ਸਮੱਗਰੀ ਨਾਲ 8ਵਾਂ ਜਹਾਜ਼ ਅਤੇ ਫੋਰੈਂਸਿਕ ਮਾਹਰ ਭੇਜੇ। ਪੰਜਾਬ ਦੇ ਵਪਾਰ ਅਤੇ ਸਨਅਤ ਮੰਤਰੀ ਅਮਨ ਅਰੋੜਾ ਨੇ ਦੁਬਈ 'ਚ ਇਨਵੈਸਟ ਪੰਜਾਬ ਸਮਾਗਮ ਨੂੰ ਸੰਬੋਧਨ ਕੀਤਾ। ਮੰਤਰੀ ਨੇ ਪ੍ਰਵਾਸੀ ਪੰਜਾਬੀਆਂ ਸਮੇਤ UAE ਦੇ ਕਾਰੋਬਾਰਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਤਾ ਮਿੱਤਰਾ ਨੇ 18 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਨਵੇਂ ਵੋਟਰਾਂ ਵਜੋਂ ਰਜਿਸਟਰ ਕਰਨ ਲਈ ਅਪੀਲ ਕੀਤੀ। ਕੀਨੀਆ ਦੇ ਸਿੱਖਿਆ ਮੰਤਰਾਲੇ ਦੇ ਇੱਕ ਉੱਚ

0: ਪ੍ਰੋਗਰਾਮ ਹਲੂ ਫਰਮਾਇਸ਼ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਆਣੀ ਕੀ ਸ਼ੁਭਤਾ ਦੇ ਨਾਲ, ਤੇ ਆਓ ਜਾਣਦੇ ਹਾਂ ਹੁਣ ਅਗਲੀ ਫਰਮਾਇਸ਼ ਕੌਣ ਲੈ ਕੇ ਆਏ ਨੇ। ਹਲੋ,
1: ਹੈਲੋ,
0: ਹਾਂਜੀ ਨਮਸਕਾਰ ਜੀ।
1: ਨਮਸਕਾਰ ਮੈਡਮ ਜੀ।
0: ਹਾਂਜੀ, ਕੌਣ ਬੋਲ ਰਹੇ ਨੇ ਜੀ?
1: ਜੀ ਰਾਮ ਸਿੰਘ ਬੋਲਦਾ ਜੀ, ਪਿੰਡ ਲੱਖੇ ਕਰਤਾੜ ਤੋਂ, ਫਾਜ਼ਿਲਕਾ ਜ਼ਿਲ੍ਹੇ ਤੋਂ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ
1: ਜੀ।
0: ਹਾਂਜੀ, ਹੋਰ ਕੀ ਹਾਲ ਚਾਲ ਨੇ ਤੇ ਕਿੰਨੇ ਦਿਨਾਂ ਬਾਅਦ ਕਾਲ ਲੱਗੀ ਹੈ?
1: ਹਾਂਜੀ ਬਹੁਤ ਦਿਨਾਂ ਬਾਅਦ ਲੱਗੀ ਮੈਡਮ ਜੀ, ਬਹੁਤ 2-3 ਸਾਲ ਹੋ ਗਏ ਕੋਸ਼ਿਸ਼ ਕਰਦੇ ਨੂੰ।
0: ਅੱਛਾ ਜੀ, 2-3 ਸਾਲ।
1: ਹਾਂਜੀ
0: ਹਾਂਜੀ। ਅੱਛਾ ਜੀ, ਫਿਰ ਚਲੋ ਅੱਜ ਤਾਂ ਫਿਰ ਤੁਹਾਡਾ ਲੱਕੀ ਡੇ ਹੋ ਗਿਆ, ਖੁਸ਼ ਹੋਗੇ ਤੁਸੀਂ।
1: ਹਾਂਜੀ ਹਾਂਜੀ।
0: ਠੀਕ ਹੈ ਜੀ, ਕਿਹੜਾ ਗੀਤ ਸੁਣੋਗੇ?
1: ਰਾਜਾ ਹਿੰਦੁਸਤਾਨੀ ਦਾ ਸੁਣਾ ਦੋ ਜੀ।
0: ਅੱਛਾ ਜੀ, ਠੀਕ ਹੈ ਜੀ, ਜ਼ਰੂਰ ਪੂਰੀ ਕਰਦੇ ਹਾਂ ਅਸੀਂ ਤੁਹਾਡੀ ਫਰਮਾਇਸ਼ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ। ਲੋ ਜੀ, ਹੁਣ ਵੇਲਾ ਇੱਕ ਛੋਟੇ ਜਿਹੇ ਅੰਤਰਾਲ ਦਾ, ਅਤੇ ਅਸੀਂ ਇੱਕ ਛੋਟਾ ਜਿਹਾ ਅੰਤਰਾਲ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਪ੍ਰੋਗਰਾਮ ਹਲੋ ਫਰਮਾਇਸ਼ ਅਸੀਂ ਤੁਹਾਡੇ ਨਾਲ ਵਾਪਸ ਜੁੜਦੇ ਹਾਂ।
2: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ, ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ, ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।
0: ਬਿਲਕੁਲ ਜੀ, ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ ਪ੍ਰੋਗਰਾਮ ਹਲੋ ਫਰਮਾਇਸ਼ ਅਸੀਂ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਜੁੜ ਚੁੱਕੇ ਹਾਂ, ਅਤੇ ਸਾਡੇ ਕਾਲਰ ਦੀ ਫਰਮਾਇਸ਼ ਸੀ ਕਿ ਫਿਲਮ ਰਾਜਾ ਹਿੰਦੁਸਤਾਨੀ ਦਾ ਗੀਤ ਉਹਨਾਂ ਨੇ ਕੋਈ ਵੀ ਸੁਣਨ ਨੂੰ ਕਿਹਾ ਸੀ, ਅਤੇ ਲੋ ਜੀ ਇੰਜੋਏ ਕਰੋ ਇਹ ਗੀਤ ਉਦਿਤ ਨਾਰਾਇਣ ਦੀ ਆਵਾਜ਼ 'ਚ।

0: बिल्कुल जी, प्रोग्राम हलो फरमाइश जिहड़े साडे लिसनर्स ने, जिहड़े साडे कॉलरस ने, ओह भी बहार बन के आंदे ने आकाशवाणी रेडियो ते। आओ जानदे आ हुण अगली कॉल किना दी है। हलो, सत श्री अकाल जी। हां जी, कौन बोल रहे ने जी? बहुत बहुत स्वागत है तुहाडा प्रोग्राम च। बहुत बहुत शुक्रिया जी।
1: प्रोग्राम जी राही मैं थोड़ा जिहा संदेश देना चाहना भी अपने मां प्यो दी इज्जत करो, उन्हां दे सिरां ते पैरीं हाथ लाओ जी, बहुत उन्हां दा मन खुश हो।
0: बिल्कुल जी बिल्कुल, बहुत सोहना सुनेहा। ਤੇ ਅੱਜ ਪ੍ਰੋਗਰਾਮ ਚ ਫਿਰ ਤੁਹਾਡੀ ਕੌਣ ਲੱਗੀ, ਤੁਸੀਂ ਕਿਹੜਾ ਗੀਤ ਸੁਣਨਾ?
1: ਸਰਦਾ ਮੈਮ ਆਪਾਂ ਗਾਣਾ ਸੁਣਨਾ ਜੀ, ਫਕੀਰਾ ਮੂਵੀ ਦਾ ਗਾਣੇ ਦੇ ਬੋਲਾ ਜੀ, ਦਿਲ ਮੇ ਤੁਜੇ ਬਿਠਾ ਕੇ ਤਨੂੰ ਗਵਾਂਦਾ।
0: ਠੀਕ ਹੈ ਜੀ, ਜ਼ਰੂਰ ਪੂਰੀ ਕਰਦੇ ਹਾਂ ਤੁਹਾਡੀ ਫਰਮਾਇਸ਼। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ,
1: ਧੰਨਵਾਦ।
0: ਲੋ ਜੀ, ਇਹਨਾਂ ਦੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ। ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਸੁਣੋ ਇਹ ਗੀਤ।

0: ਚਾਹੋ ਕਿ ਕੀ ਬਦਲਾਵ ਲਿਆ ਰੇਡੀਓ ਤੁਹਾਡੇ ਜ਼ਿੰਦਗੀ ਚ?
1: ਜੋ ਕੁਛ ਵੀ ਚੱਲ ਰਿਹਾ ਬੇਟਾ ਬਹੁਤ ਵਧੀਆ ਚੱਲ ਰਿਹਾ ਸਮੇਂ ਦੇ ਨਾਲ ਨਾਲ।
0: ਬਿਲਕੁਲ ਜੀ, ਤੇ ਫਿਰ
1: ਬਦਲਾਵ ਜ਼ਰੂਰੀ ਹੈ ਬੇਟਾ।
0: ਬਿਲਕੁਲ ਜੀ, ਬਦਲਾਵ ਜ਼ਰੂਰੀ ਹੈ। ਤੁਹਾਡੀ ਅੱਜ ਫਸਟ ਟਾਈਮ ਕਾਲ ਲੱਗੀ ਹੈ, ਤੁਸੀਂ ਫਰਮਾਇਸ਼ ਕਰੋ ਕਿਹੜਾ ਗੀਤ ਹੈ ਜੀ ਤੁਹਾਡੀ ਅੱਜ ਪਸੰਦ ਦਾ? ਸੁਣਾਈਏ।
1: ਮਦਰ ਇੰਡੀਆ ਦਾ ਗਾਣਾ ਹੈ ਉਹ ਮੇਰੇ ਲਾਲ ਹੈ।
0: ਠੀਕ ਹੈ ਜੀ, ਜ਼ਰੂਰ ਪੂਰੀ ਕਰਦੇ ਹਾਂ ਤੁਹਾਡੀ ਫਰਮਾਇਸ਼। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।
0: ਥੈਂਕ ਯੂ ਜੀ। ਲੋ ਜੀ, ਕਈ ਵਾਰ ਨਾ ਜਿਨ੍ਹਾਂ ਦੀ ਪਹਿਲੀ ਵਾਰ ਕਾਲ ਲੱਗਦੀ ਹੈ ਉਹਨਾਂ ਦੀ ਜਿਹੜੀ ਖੁਸ਼ੀ ਹੈ ਉਹਨਾਂ ਦੀ ਆਵਾਜ਼ ਤੋਂ ਹੀ ਜਿਹੜੀ ਨਾ ਝਲਕ ਰਹੀ ਹੁੰਦੀ ਹੈ, ਅਤੇ ਸਾਡਾ ਵੀ ਮਨ ਕਰਦਾ ਕਿ ਅਸੀਂ ਜ਼ਰੂਰ ਫਰਮਾਇਸ਼ ਪੂਰੀ ਕਰੀਏ ਉਹਨਾਂ ਦੀ, ਔਰ ਸਾਰਿਆਂ ਦੀ ਫਰਮਾਇਸ਼ਾਂ ਪੂਰੀਆਂ ਕਰਨੀਆਂ ਜਿੰਨੇ ਵੀ ਸਾਡੇ ਲਿਸਨਰਸ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ। ਬਸ ਤੁਸੀਂ ਨੰਬਰ ਡਾਇਲ ਕਰਨਾ ਜੀ 0181 43 143, ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰੋ ਅਤੇ ਆਪਣੇ ਮਨ ਪਸੰਦੀਦਾ ਗੀਤ ਸੁਣੋ।

0: ਮਦਰ ਇੰਡੀਆ ਫਿਲਮ ਦਾ ਇਹ ਗੀਤ ਤੁਸੀਂ ਇੰਜੋਏ ਕਰ ਰਹੇ ਸੀ ਲਤਾ ਮੰਗੇਸ਼ਕਰ ਦੀ ਆਵਾਜ਼ 'ਚ। ਆਓ ਜਾਣਦੇ ਹਾਂ ਪ੍ਰੋਗਰਾਮ 'ਚ ਹੁਣ ਅਗਲੀ ਫਰਮਾਇਸ਼ ਕੌਣ ਲੈ ਕੇ ਆਏ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਹਾਂਜੀ ਕੌਣ ਬੋਲ ਰਹੇ ਨੇ ਜੀ?
1: ਮੈਂ ਜੈਬ ਸਿੰਘ ਖਹਿਰਾ, ਪਿੰਡ ਕਲਾਰਾਂ, ਤੁਸੀਂ ਨਾਭਾ ਜ਼ਿਲ੍ਹਾ ਪਟਿਆਲਾ ਤੋਂ ਬੋਲਦਾ ਜੀ।
0: ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ।
1: ਧੰਨਵਾਦ ਜੀ।
0: ਹੋਰ ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਜੀ, ਤੁਸੀਂ ਆਪਣਾ ਸੁਣਾਓ ਜੀ।
0: ਬਹੁਤ ਵਧੀਆ ਜੀ, ਗੀਤ ਕਿਹੜਾ ਸੁਣੋਗੇ?
1: ਗੀਤ ਆ ਜੀ, ਫਿਲਮ ਹੈ ਜੀ ਗਬਨ, ਗੀਤਕਾਰ ਹਸਰਤ ਜੈਪਰੀ, ਸੰਗੀਤਕਾਰ ਸ਼ੰਕਰ ਜੈਕਿਸ਼ਨ, ਆਵਾਜ਼ ਆ ਮੁਹੰਮਦ ਰਫੀ ਸਾਹਿਬ ਦੀ। ਐਹਸਾਨ ਮੇਰੇ ਦਿਲ ਪੇ ਤੁਮਾਰਾ ਹੈ ਦੋਸਤੋ, ਜੇ ਦਿਲ ਤੁਮਾਰੇ ਪਿਆਰ ਕਾ ਮਾਰਾ ਹੈ ਦੋਸਤੋ, ਐਹਸਾਨ ਮੇਰੇ ਦਿਲ ਪੇ ਤੁਮਾਰਾ ਹੈ ਦੋਸਤੋ, ਜੇ ਦਿਲ ਤੁਮਾਰੇ ਪਿਆਰ ਕਾ ਮਾਰਾ ਹੈ ਦੋਸਤੋ।
0: ਠੀਕ ਹੈ ਜੀ, ਵਾਹ ਜੀ ਵਾਹ, ਤੁਸੀਂ ਆਪ ਹੀ ਗੀਤ ਸੁਣਾ ਦਿੱਤਾ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ। ਤੁਹਾਡੀ ਫਰਮਾਇਸ਼ ਜਿਹੜੀ ਹੈ ਅਸੀਂ ਜ਼ਰੂਰ ਪੂਰੀ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਪ੍ਰੋਗਰਾਮ ਹਲੋ ਫਰਮਾਇਸ਼ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਤੇ ਇਸ ਪ੍ਰੋਗਰਾਮ 'ਚ ਮੈਂ ਤੁਹਾਡੀ ਦੋਸਤ ਸ਼ੁਭਤਾ ਜੀ ਤੁਹਾਡੇ ਨਾਲ ਆਓ ਜਾਣਦੇ ਹਾਂ ਪ੍ਰੋਗਰਾਮ 'ਚ ਹੁਣ ਅਗਲੀ ਫਰਮਾਇਸ਼ ਕੌਣ ਲੈ ਕੇ ਆਏ ਨੇ। ਹੈਲੋ
2: ਹੈਲੋ ਗੁੱਡ ਮਾਰਨਿੰਗ ਮੈਡਮ ਜੀ ਨਮਸਕਾਰ।
1: ਗੁੱਡ ਮਾਰਨਿੰਗ ਨਮਸਕਾਰ ਜੀ। ਹਾਂਜੀ ਕੌਣ ਬੋਲ ਰਹੇ ਨੇ ਜੀ?
2: ਮੈਂ ਬਿੱਟੂ ਬੋਲ ਰਿਹਾ ਦੂਰਦਰਸ਼ਨ ਦੀ ਬੈਕ ਸਾਈਡ
1: ਜਲੰਧਰ ਤੋਂ। ਠੀਕ ਹੈ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ।
2: ਬਹੁਤ ਬਹੁਤ ਵਧੀਆ ਮੈਡਮ ਜੀ ਪ੍ਰੋਗਰਾਮ ਕਰ ਰਹੇ ਹੋ, ਵਧੀਆ ਲੱਗ ਰਿਹਾ ਤੁਹਾਡਾ ਪ੍ਰੋਗਰਾਮ।
1: ਸ਼ੁਕਰੀਆ ਜੀ। ਗੀਤ ਕਿਹੜਾ ਸੁਣੋਗੇ, ਫਰਮਾਇਸ਼ ਕੀ ਹੈ ਤੁਹਾਡੀ?
2: ਮੈਡਮ ਜੀ ਸੁਣੋ ਨਾ ਗੀਤ ਦੋਸਤ। ਠੀਕ ਹੈ ਜੀ। ਆ ਜਾਤਾ ਹੈ ਹਮ ਸੇ ਸੀਖੋ ਯੇ ਅਦਾ ਸੁਣਾ ਦੇ ਮੈਡਮ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ।
1: ਠੀਕ ਹੈ ਜੀ, ਸ਼ੁਕਰੀਆ ਬਹੁਤ ਬਹੁਤ ਕਾਲ ਕਰਨ ਲਈ।
2: ਓਕੇ ਜੀ, ਬਾਏ।
1: ਲੋ ਜੀ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਮੁਹੰਮਦ ਰਫੀ ਸਾਹਿਬ, ਲਤਾ ਮੰਗੇਸ਼ਕਰ ਅਤੇ ਸ਼ਤਰੂਘਨ ਸਿਨਹਾ ਦੀ ਆਵਾਜ਼ 'ਚ ਇਹ ਗੀਤ ਤੁਸੀਂ ਇੰਜੋਏ ਕਰੋ। ਅਤੇ ਹਾਲੇ ਵੀ ਪ੍ਰੋਗਰਾਮ 'ਚ 15 ਮਿੰਟ ਬਾਕੀ ਨੇ ਅਤੇ ਇਹ ਨਾ ਇਹ ਜਿਹੜਾ ਟਾਈਮ ਹੈ ਨਾ ਇਹਦੇ 'ਚ ਤੁਸੀਂ 0181 43 173 ਇਹ ਨੰਬਰ ਡਾਇਲ ਕਰਕੇ ਪ੍ਰੋਗਰਾਮ 'ਚ ਸ਼ਿਰਕਤ ਕਰੋ ਅਤੇ ਆਪਣੇ ਮਨ ਪਸੰਦੀਦਾ ਗੀਤ ਸੁਣੋ।
3: ਕੈਸੇ ਜੀਤੇ ਹੈ ਭਲਾ।

ਪਲ ਹੁੰਦੇ ਨੇ ਜੋ ਦਿਲ ਨੂੰ ਛੂ ਕੇ ਯਾਦ ਬਣ ਜਾਂਦੇ ਨੇ, ਕੁਝ ਬੋਲ ਹੁੰਦੇ ਨੇ ਜੋ ਦਿਲੋਂ ਨਿਕਲ ਕੇ ਦਿਲਾਂ ਤੱਕ ਪਹੁੰਚ ਜਾਂਦੇ ਨੇ, ਅਤੇ ਕੁਝ ਸੰਗੀਤ ਦੀਆਂ ਧੁਨਾਂ ਜੋ ਦੂਰ ਬੈਠਿਆਂ ਨੂੰ ਵੀ ਆਪਣੇਪਣ ਦਾ ਅਹਿਸਾਸ ਕਰਵਾ ਜਾਂਦੀਆਂ ਨੇ। ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ। ਤੁਹਾਡੇ ਸਾਰਿਆਂ ਦਾ ਮਨਪਸੰਦ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਲੈ ਕੇ ਹਾਜ਼ਰ, ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਸਾਰਿਆਂ ਦਾ ਦਿਲੋਂ ਨਿੱਘਾ ਸਵਾਗਤ ਕਰਦੀ ਹਾਂ। ਵੀਰਵਾਰ ਦੀ ਇਹ ਸੋਹਣੀ ਸਵੇਰ, ਤੁਹਾਡੇ ਸੁਨੇਹੇ, ਤੁਹਾਡੀਆਂ ਫਰਮਾਇਸ਼ਾਂ, ਤੁਹਾਡੇ ਪਸੰਦੀਦਾ ਗੀਤ, ਇਹਨਾਂ ਦੇ ਨਾਮ ਅੱਜ ਦੀ ਇਸ ਪ੍ਰੋਗਰਾਮ ਨੂੰ ਹੋਰ ਵੀ ਖੂਬਸੂਰਤ ਬਣਾਵਾਂਗੇ, ਤੁਸੀਂ ਅਤੇ ਮੈਂ ਰਲ ਕੇ। ਅਤੇ ਫਿਰ ਧਮਕ ਜਲੰਧਰ ਪੈਂਦੀ 'ਚ ਤੁਸੀਂ ਵੀ ਸਾਡਾ ਪਰਿਵਾਰ ਦਾ ਹਿੱਸਾ ਬਣ ਸਕਦੇ ਹੋ। ਕਿਸ ਤਰ੍ਹਾਂ? ਬਿਲਕੁਲ ਦੱਸ ਦਿੰਦੀ ਹਾਂ ਜੀ। ਵਟਸਐਪ ਨੰਬਰ ਸਾਡਾ ਨੋਟ ਕਰ ਲਓ, 9495536077। ਇਸ ਨੰਬਰ 'ਤੇ ਤੁਸੀਂ ਸਵੇਰੇ 10 ਵਜੇ ਤੋਂ ਲੈ ਕੇ 10:30 ਵਜੇ ਤੱਕ ਸਾਡੇ ਤੱਕ ਆਪਣੀਆਂ ਫਰਮਾਇਸ਼ਾਂ ਭੇਜ ਸਕਦੇ ਹੋ। ਯਾਦ ਰਹੇ, ਫਰਮਾਇਸ਼ ਸਿਰਫ਼ ਪੰਜਾਬੀ ਗੀਤਾਂ ਦੀ ਹੋਣੀ ਚਾਹੀਦੀ ਹੈ। ਸੋ ਬਿਨਾਂ ਕਿਸੇ ਦੇਰੀ ਦੇ, ਵੀਰਵਾਰ ਦਾ ਦਿਨ, ਪ੍ਰੋਗਰਾਮ ਦਾ ਆਗਾਜ਼ ਗੁਰਦਾਸ ਮਾਨ ਦੇ ਗਾਏ ਇਸ ਗੀਤ ਦੇ ਨਾਲ।

ਜਿੱਥੇ ਸਾਈਂ ਜੀ ਨਾਲ ਬੈਠ ਜਾਣ ਤੇ ਕਮਾਲ ਨਾ ਹੋਵੇ, ਇੱਦਾਂ ਹੋ ਹੀ ਨਹੀਂ ਸਕਦਾ। ਲਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਤੇ ਬਹੁਤ ਹੀ ਸੋਹਣੀ, ਤੁਹਾਡੇ ਨਾਲ ਮਿਲ ਕੇ ਹਰ ਕੰਮ ਸੋਹਣਾ ਹੋ ਜਾਂਦਾ। ਸੋ ਤੁਹਾਡੇ ਸੋਹਣੇ ਸੋਹਣੇ ਮੈਸੇਜ ਮੈਨੂੰ ਕੰਪਿਊਟਰ ਸਕਰੀਨ 'ਤੇ ਬਿਲਕੁਲ ਦਿਖ ਰਹੇ ਨੇ ਜੀ। ਔਰ ਸਭ ਤੋਂ ਪਹਿਲੇ ਜਿੱਦਾਂ ਦਾ ਮੈਸੇਜ ਸਾਡੇ ਤੱਕ ਪਹੁੰਚਿਆ, ਉਹ ਨੇ ਮੇਨ ਬਾਜ਼ਾਰ ਹਠੂਰ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਤੋਂ। ਇਕਬਾਲ ਸਿੰਘ ਹਠੂਰ, ਰਜਿੰਦਰ ਕੌਰ, ਇੰਜੀਨੀਅਰ ਅਮਨਦੀਪ ਸਿੰਘ, ਸਿਮਰਜੀਤ ਕੌਰ ਹਠੂਰ, ਲਓ ਫਿਰ ਇਹਨਾਂ ਲਈ ਤਾੜੀਆਂ। ਕਿਉਂਕਿ ਸਭ ਤੋਂ ਪਹਿਲੇ ਜਿਨ੍ਹਾਂ ਦਾ ਸੁਨੇਹਾ ਮੈਨੂੰ ਕੰਪਿਊਟਰ ਸਕਰੀਨ 'ਤੇ ਦਿਖਦਾ ਉਹਨਾਂ ਲਈ ਮੈਂ ਤਾੜੀਆਂ ਮਾਰਦੀ ਹਾਂ। ਇਹਦਾ ਮਤਲਬ ਇਹ ਨਹੀਂ ਤੁਸੀਂ ਸਾਰੇ ਤਾੜੀਆਂ ਦੇ ਯੋਗ ਹੋ, ਪਰ ਜਿਨ੍ਹਾਂ ਦਾ ਪਹਿਲਾਂ ਨਾਮ ਪੜ੍ਹਦੀ ਹਾਂ ਨਾ ਉਹਨਾਂ ਲਈ ਮਾਰ ਦਿੰਦੀ ਹਾਂ। ਸੋ ਬਹੁਤ ਹੀ ਵਧੀਆ ਲੱਗਦਾ ਜਦੋਂ ਸਾਰੇ ਆਪਣਾ ਕੀਮਤੀ ਸਮਾਂ ਨਿਕਾਲ ਕੇ ਸਾਡੇ ਤੱਕ ਸੁਨੇਹੇ ਭੇਜਦੇ ਨੇ, ਪ੍ਰੋਗਰਾਮ 'ਚ ਧਮਕਾ ਪਾਉਂਦੇ ਨੇ। ਫਿਰ ਤੁਸੀਂ ਧਮਕਾ ਪਾਉਂਦੇ ਹੋ ਤਾਂ ਹੀ ਤਾਂ ਅਸੀਂ ਤੁਹਾਡਾ ਸਾਥ ਨਹੀਂ ਪਾਉਂਦੇ ਹਾਂ। ਲਓ ਫਿਰ ਇਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ। ਅਗਲੇ ਸਰੋਤੇ ਵੀ ਪੂਰੇ 10 ਵਜੇ ਹੀ ਪਹੁੰਚੇ ਨੇ ਜੀ, ਕ੍ਰਿਸ਼ਨਾ ਪਾਰਕ ਦਿੱਲੀ ਤੋਂ, ਸੁਖਵਿੰਦਰ ਸਿੰਘ ਜੌੜਾ, ਸਿਟੀ ਦੀਵਾਨਾ, ਗੁਰਵੰਸ਼ ਸਿੰਘ ਜੌੜਾ, ਗਾਮ ਖੋਖਰਾਵਾਲੀ ਸ਼੍ਰੀ ਗੰਗਾਨਗਰ ਤੋਂ ਵਿਨੋਦ ਬਾਰਾਸਾ, ਵਿਸ਼ਾਲ ਵਿਕਾਸ ਰੌਸ਼ਨੀ ਅਤੇ ਸ਼ਗੁਨ ਬਾਰਾਸਾ, ਪਿੰਡ ਸ਼ਾਹਪੁਰ ਮਹਿਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲਜੋਤ ਸਿੰਘ, ਅਨਾਹਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ, ਹਰਪ੍ਰੀਤ ਕੌਰ, ਗਗਨਦੀਪ ਸਿੰਘ, ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ, ਟੋਨੀ ਦੀਵਾਨ, ਲਵ ਦੀਵਾਨ, ਰਾਧੇ ਭਾਵਿਕ ਢੀਂਗਰਾ, ਅਤੇ ਇਹ ਪਹੁੰਚੇ ਨੇ ਜੀ ਪੰਚਕੂਲਾ ਸੈਕਟਰ 9 ਤੋਂ, ਔਰ ਪੰਚਕੂਲਾ ਸੈਕਟਰ 11 ਤੋਂ ਅਤੁਲ ਸ਼ਰਮਾ, ਇਹਨਾਂ ਦੇ ਦੋਸਤ ਜਾਂ ਇਹਨਾਂ ਦੇ ਰਿਸ਼ਤੇਦਾਰ ਹੋਣਗੇ। ਵੀ ਦੇਖੋ ਏਕਤਾ ਦੇ ਵਿੱਚ ਰਹਿ ਰਹੇ ਨੇ, ਤੁਸੀਂ ਵੀ ਸਾਰਿਆਂ ਨੂੰ ਆਪਣੇ ਆਪ ਕਹੋ ਵੀ ਤੁਸੀਂ ਵੀ ਆਪੇ ਸੁਨੇਹੇ ਪਾਓ, ਔਰ ਸਾਨੂੰ ਵੀ ਪਤਾ ਲੱਗੇ ਕਿ ਸਾਨੂੰ ਪਿਆਰ ਕਰਨ ਵਾਲੇ ਕਿੰਨੇ ਸਰੋਤੇ ਹੋਰ ਵੱਧ ਗਏ ਨੇ। ਅਗਲਾ ਸੁਨੇਹਾ ਪ੍ਰੋਗਰਾਮ 'ਚ ਪਿੰਡ ਵੜਿੰਗਖੇੜਾ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ, ਰੰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਦੇ ਨਾਲ ਪਹੁੰਚੇ ਨੇ, ਹੈਬੋਵਾਲ ਕਲਾ ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਪੰਜਾਬ ਤੋਂ, ਔਰ ਧਮਕ ਜਲੰਧਰ ਪੈਂਦੀ 'ਚ ਸਿਧਾਰਥ ਨਗਰ ਦਰਿਆਪੁਰ ਬਾਬਲੀ ਤੋਂ ਗਜਨਨ ਯੇਲੇ, ਨਵਦੀਪ ਯੇਲੇ, ਵਿਸ਼ਵਦੀਪ ਯੇਲੇ ਔਰ ਅਸ਼ੋਕ ਯੇਲੇ ਦਾ ਵੀ ਸੁਨੇਹਾ ਮਿਲ ਗਿਆ। ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਔਰ ਮਨੀਸ਼ ਬਜਾਜ ਵੀ ਨੇ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਪ੍ਰਭਜੋਤ ਅਤੇ ਮਨਜੋਤ ਸੱਪਲ ਦਾ ਵੀ ਸਾਨੂੰ ਸੁਨੇਹਾ ਮਿਲ ਗਿਆ। ਅਗਲਾ ਸੁਨੇਹਾ ਜੈਪਾਲ ਯਾਦਵ, ਇੰਦਰਪਾਲ, ਰਾਘਵੇਂਦਰ ਯਾਦਵ, ਅਰਵਿੰਦ, ਰਾਗਿਨੀ, ਰਿਆ, ਰੇਣੂ ਔਰ ਰੋਨਿਕਾ, ਵਾਹ ਬਹੁਤ ਹੀ ਸੁੰਦਰ ਨਾਮ। ਇਹ ਪਹੁੰਚੇ ਕਿੱਥੋਂ ਨੇ ਜੀ ਆਪਣੇ ਸੁਨੇਹੇ ਦੇ ਨਾਲ, ਗ੍ਰਾਮ ਲੁਹੇੜੀ ਮਹੋਬਾ ਉੱਤਰ ਪ੍ਰਦੇਸ਼ ਤੋਂ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਪਿੰਡ ਅਲੂਣਾ ਮਿਆਣਾ, ਤਹਿਸੀਲ ਪਾਇਲ, ਡਿਸਟ੍ਰਿਕਟ ਲੁਧਿਆਣਾ ਤੋਂ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ, ਮਹਿਤਬੀਰ ਸਿੰਘ ਰਾਏਪੁਰ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਹੈ ਮੇਨ ਬਾਜ਼ਾਰ ਮੰਡੀ ਲਾਧੂਕਾ, ਡਿਸਟ੍ਰਿਕਟ ਫਾਜ਼ਿਲਕਾ ਤੋਂ, ਅਨਮੋਲ ਚਾਵਲਾ, ਦੀਪਿਕਾ ਚਾਵਲਾ, ਕਿਰਨਾ ਚਾਵਲਾ ਵਾਰਿਸ ਅਤੇ ਚਾਵਲਾ ਪਰਿਵਾਰ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਹਮੇਸ਼ਾ ਦੀ ਤਰ੍ਹਾਂ ਤੁਹਾਡਾ ਵੀ ਸਮੇਂ ਨਾਲ ਸਾਨੂੰ ਸੁਨੇਹਾ ਮਿਲ ਗਿਆ ਹੈ। ਪਿੰਡ ਸਾਬੂਆਣਾ ਫਾਜ਼ਿਲਕਾ ਤੋਂ ਕਰਨ ਕੰਬੋਜ, ਚਰਨ, ਰਿਆਂਸ਼, ਮਾਨਵ ਅਤੇ ਪਰੀਸ਼, ਔਰ ਅਗਲੀ ਪਸੰਦ ਲੈ ਕੇ ਸਾਡੇ ਤੱਕ ਪਹੁੰਚੇ ਨੇ ਬਾਗਪਤ ਉੱਤਰ ਪ੍ਰਦੇਸ਼ ਤੋਂ, ਸੰਜੇ ਢਿੰਗੀਆ, ਨਮਨ ਢਿੰਗੀਆ ਅਤੇ ਅਪਾਰ ਢਿੰਗੀਆ, ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ ਕਰਨ ਜਾ ਰਹੀ ਹਾਂ ਪੂਰੀ। ਔਰ ਤੁਸੀਂ ਸੁਣਨਾ ਚਾਹੁੰਦੇ ਹੋ ਆਸ਼ਾ ਭੋਸਲੇ ਦੀ ਆਵਾਜ਼ 'ਚ ਗੀਤ, ਤੇ ਲਓ ਫਿਰ ਸੁਣ ਲੈਂਦੇ ਹਾਂ ਮਿਲ ਕੇ।

ਪ੍ਰੋਗਰਾਮ ਧਮਕ ਜਲੰਧਰ ਪੈਂਦੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੋਗਰਾਮ 'ਚ ਅਗਲਾ ਸੁਨੇਹਾ, ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਦਿਲ ਦੇ ਨਾਲ, ਮੋਰਾਂ ਦੇ ਨਾਲ, ਫੁੱਲਾਂ ਦੇ ਨਾਲ, ਰੁੱਖਾਂ ਦੇ ਨਾਲ, ਇਹਨਾਂ ਤੋਂ ਬਿਨਾਂ ਨਹੀਂ ਹੈ ਆਉਂਦੇ। ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ, ਸਾਰਾ ਹੀ ਖੁਸ਼ਦਿਲ ਪਰਿਵਾਰ ਵੇਲੇ ਨਾਲ ਪਹੁੰਚ ਜਾਂਦਾ ਜੀ ਹਮੇਸ਼ਾ ਦੀ ਤਰ੍ਹਾਂ। ਔਰ ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪ੍ਰਖਰ ਕੁਸ਼ਲ, ਨੀਤੀ ਸੁਰਭੀ, ਅਸ਼ਵਿਨ, ਮੰਗਲਾਬੇਨ ਸ਼ਾਹ, ਰਜਿੰਦਰ ਜੀ ਸ਼ਾਹ, ਇਹ ਪਹੁੰਚੇ ਨੇ ਪਦਮਾ ਟਾਕੀਜ਼ ਨੇਪਾਨਗਰ ਤੋਂ ਆਪਣੇ ਸੁਨੇਹੇ ਦੇ ਨਾਲ। ਪਿੰਡ ਬਣਵਾਲਾ ਹਨਵੰਤਾ ਫਾਜ਼ਿਲਕਾ ਤੋਂ ਵਿਨੋਦ ਮਾਇਲ, ਸੀਮਾ, ਲਕਸ਼ਿਤਾ, ਯਸਿਕਾ, ਮਾਤਾ ਵਿਦਿਆ ਦੇਵੀ, ਸਾਰਾ ਹੀ ਮਾਇਲ ਪਰਿਵਾਰ ਆਪਣੇ ਸੁਨੇਹੇ ਨਾਲ ਹਾਜ਼ਰ। ਔਰ VPO ਮਿੱਡੂ ਖੇੜਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ ਕ੍ਰਿਸ਼ਨ ਕੁਮਾਰ, ਰਾਮ ਪ੍ਰਤਾਪ, ਜੋਤੀ, ਸੁਮਨ, ਮਨੀਸ਼ਾ, ਇਹਨਾਂ ਦਾ ਵੀ ਮੈਸੇਜ ਮਿਲ ਗਿਆ ਹੈ। ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਿਹਰਾ, ਕੋਮਲ, ਕਿਰਨ, ਕਪਿਲ ਅਤੇ ਕੁਨਾਲ ਮਿਹਰਾ, ਇਹ ਵੀ ਆਪਣੇ ਸੁਨੇਹੇ ਨਾਲ ਪਹੁੰਚੇ ਨੇ। ਹਰਜੀਤ ਕੈਂਥ, ਮੌਜੀ ਕਲੋਨੀ ਡਾਬਾ, ਲੁਧਿਆਣਾ ਤੋਂ, ਔਰ ਜਸਪਾਲ ਭਾਰਤੀ, ਵੀਨਾ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ, ਹੈਪੀ, ਹਰਪ੍ਰੀਤ, ਹਰਪ੍ਰੀਤ, ਇਹ ਸਾਊਥ ਅਵੈਨਿਊ ਅਬੋਹਰ ਤੋਂ ਇਹਨਾਂ ਦਾ ਸੁਨੇਹਾ ਮਿਲ ਗਿਆ ਹੈ ਜੀ ਸਾਨੂੰ। ਪਿੰਡ ਇਸਲਾਮਵਾਲਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਸੋਨ ਲਾਲ ਰਾਠੀ, ਓਮ ਪ੍ਰਕਾਸ਼ ਰਾਠੀ, ਸ਼ਗੁਨ, ਲਵਕੁਸ਼ ਵਰਮਾ, ਸ਼ਤਰਪਾਲ ਸਿੰਘ, ਰਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਭੱਟੀ, ਔਰ ਪਿੰਡ ਕਮਾਲਵਾਲਾ ਤੋਂ ਗੁਰਮੇਜ ਸਿੰਘ ਵਿਰਕ ਹੋਣਾ ਦਾ ਮੈਸੇਜ ਵੀ ਮਿਲ ਗਿਆ ਹੈ। ਦਤਰੇਂਗੀ ਭਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪੇਂਦਰਮਣੀ ਅਤੇ ਨੋਖੇਲਾਲ ਵਰਮਾ, ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਅਤੇ GS ਰਾਮਗੜੀਆ, ਇਹਨਾਂ ਦਾ ਵੀ ਸੁਨੇਹਾ ਮਿਲ ਗਿਆ। ਔਰ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ, ਸੌਰਵ, ਸਾਇਨਾ, ਨਿਵਾਨ ਸ਼ਰਮਾ,

ਹਮੇਸ਼ਾ ਸਾਨੂੰ ਇਹ ਯਾਦ ਕਰਦੇ ਨੇ, ਦਿਲੋਂ ਯਾਦ ਕਰਦੇ ਨੇ, ਤਹਿ ਦਿਲ ਤੋਂ ਸ਼ੁਕਰੀਆ। ਅਗਲਾ ਸੁਨੇਹਾ ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ, ਅਮਿਤ ਕੁਮਾਰ, ਹੈਪੀ ਰਾਏ, ਦੁਬਿਹਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ, ਪ੍ਰਤੀਕ ਰਾਏ, ਸ਼੍ਰੀਮਤੀ ਰੌਸ਼ਨੀ ਔਰ ਪ੍ਰਾਂਜਲ ਰਾਏ, ਇਹਨਾਂ ਦਾ ਵੀ ਸੁਨੇਹਾ ਮਿਲ ਗਿਆ ਹੈ। ਪਿੰਡ ਕਪੂਰ ਸ਼ਾਹ ਕੁੱਬਣ ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ ਬਲਕਰਨ, ਤਨੂ, ਪਵੀ, ਜੱਸੀ ਔਰ ਇਹਨਾਂ ਦੇ ਸਾਰੇ ਸਾਥੀ ਮੈਂਬਰ ਪਰਿਵਾਰ ਦੇ, ਗਾਂਵ ਬਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਕ੍ਰਿਆਂਸ਼ ਬਗੜੀਆ, ਯੋਗੇਸ਼, ਓਮ ਬਰਗੜੀਆ, ਰਜਤ ਔਰ ਬੇਬੀ ਗਰਿਮਾ, ਸਤਿ ਸ਼੍ਰੀ ਅਕਾਲ ਸਾਨੂੰ ਭੇਜ ਰਹੇ ਨੇ ਜੀ। ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ, ਸ਼ੈਫੀ, ਮਾਸਟਰ ਡੇਵਿਸ, ਗਾਂਵ ਢਾਨੀਲਾ ਖਾਨ ਨੋਹਰ ਤੋਂ ਜਾਵੇਦ ਖਾਨ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਨ ਔਰ ਬਿਲਕੁਲ ਪੰਜਾਬੀ ਗੀਤ ਹੀ ਚੱਲ ਰਹੇ ਨੇ ਔਰ ਪੰਜਾਬੀ ਗੀਤ ਹੀ ਤੁਹਾਨੂੰ ਸੁਣਾਵਾਂਗੇ ਵੀ। ਪ੍ਰੋਗਰਾਮ 'ਚ ਅਗਲਾ ਗੀਤ ਤੁਸੀਂ ਸਾਰੇ ਸੁਣਨ ਦੇ ਚਾਹਵਾਨ ਹੋ ਸਤਿੰਦਰ ਸਰਤਾਜ ਦੀ ਆਵਾਜ਼ 'ਚ, ਇਸੇ ਗੀਤ ਨੂੰ ਸੁਣਨਾ ਚਾਹ ਰਹੇ ਨੇ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼, ਤਾਰਨੀ, ਸੂਰਜ, ਜੋਤੀ ਔਰ ਬਾਬੂ ਰਿਆਂਸ਼ ਠਾਕੁਰ ਪਹੁੰਚੇ ਕਿੱਥੋਂ ਨੇ, ਛੱਤੀਸਗੜ੍ਹ ਅਮਲੇਸ਼ਵਰ ਤੋਂ, ਕੁਲਵੰਤ ਸਿੰਘ ਪੋਤਰਾ, ਲਵਰਾਜ ਸਿੰਘ ਪੋਜੋ ਕੇ ਫਿਰੋਜ਼ਪੁਰ ਤੋਂ, ਟਾਲੀਵਾਲਾ ਬੋਦਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਤਰਤ, ਅਰਨਵ ਚਤਰਤ, ਲਾਜਵੰਤੀ ਤੇ ਅਨੀਤਾ ਰਾਣੀ ਔਰ ਸ਼ਿਵਾ ਗੋਪ, ਪ੍ਰੇਮ ਗੋਪ, ਕਪਿਲ, ਸ਼ਿਵਾਂਸ਼, ਸੰਗੀਤਾ, ਲਿਪੀ ਔਰ ਦੀਪਾਲੀ, ਇਹ ਵੀ ਪਹੁੰਚ ਗਈ ਹੈ ਜੀ। ਔਰ ਜ਼ਿਲ੍ਹਾ ਪੱਛਮ ਸਿੰਘਭੂਮ ਚਾਈ ਬਾਸਾ ਝਾਰਖੰਡ ਤੋਂ, ਇਹਨਾਂ ਦੇ ਨਾਮ ਸਾਨੂੰ ਸੁਨੇਹਿਆਂ ਵਜੋਂ ਮਿਲੇ ਨੇ। ਹਰਿਆਣਾ ਝੱਜਰ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਅਤੇ ਮਿਅੰਕ ਭਾਟੀਆ। ਲਓ ਫਿਰ ਤੁਹਾਡੇ ਸਾਰਿਆਂ ਦੀ ਫਰਮਾਇਸ਼ ਕਰਨ ਜਾ ਰਹੀ ਹਾਂ ਪੂਰੀ ਸਤਿੰਦਰ ਸਰਤਾਜ ਦੀ ਆਵਾਜ਼ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾ ਰਿਹਾ ਹੈ। ਅਗਲਾ ਸੁਨੇਹਾ ਪ੍ਰੋਗਰਾਮ 'ਚ ਜਾਦਲਾ ਟਾਊਨ SBS ਨਗਰ ਤੋਂ ਸਾਨੂੰ ਮਿਲਿਆ ਜੀ, ਵਿਨੋਦ ਸੰਧੂ, ਕਮਲ ਸੰਧੂ, ਰਿਤਿਸ਼, ਆਕਾਂਸ਼ਾ, ਭਰਤ ਭੂਸ਼ਣ ਸੰਧੂ ਹੋਰਾਂ ਦਾ, ਔਰ ਸੈਕਟਰ VA ਚੰਡੀਗੜ੍ਹ ਤੋਂ ਇਹ ਆਪਣੇ ਸਾਥੀ ਨਾਲ ਲੈ ਕੇ ਆਉਂਦੇ ਨੇ, ਨਿਸ਼ਚਲ ਰਿਸ਼ੀ, ਸੰਜੂ ਰਿਸ਼ੀ, ਸੌਰਵ, ਕ੍ਰਿਤਿਕਾ, ਅਮਰਜੀਤ, ਨੀਲਮ, ਰਾਹੁਲ, ਰਿਸ਼ਿਕਾ ਅਤੇ ਲਾਡੋ ਰਿਸ਼ੀ ਹੋਰਾਂ ਨੂੰ। ਔਰ ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਜੀ ਬੇਅੰਤ ਸਿੰਘ, ਬੱਸ ਸਟੈਂਡ ਜਲਾਲ ਦੀਵਾਲ, ਜ਼ਿਲ੍ਹਾ ਲੁਧਿਆਣਾ ਤੋਂ। ਮਨਦੀਪ ਸਿੰਘ, ਦੀਪਾ, ਬੱਸ ਸਟੈਂਡ ਜਲਾਲ ਦੀਵਾਲ, ਜ਼ਿਲ੍ਹਾ ਲੁਧਿਆਣਾ, ਮੈਨੂੰ ਲੱਗਦਾ ਇਕੱਠੇ ਬੈਠ ਕੇ ਹੀ ਸੁਨੇਹਾ ਭੇਜ ਦਿੰਦੇ ਨੇ। ਔਰ ਅਗਲਾ ਸੁਨੇਹਾ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਪਿੰਡ ਨਥਾਣਾ, ਬਠਿੰਡਾ ਤੋਂ। ਔਰ ਸਾਰੇ ਹੀ ਸਾਥੀ ਮੈਂਬਰ ਇਹਨਾਂ ਦੇ ਪਹੁੰਚੇ ਨੇ ਜੀ ਪ੍ਰੋਗਰਾਮ 'ਚ ਆਪਣੇ ਸੁਨੇਹੇ ਦੇ ਨਾਲ। ਜੌਨ ਡਿਕਿਸਟਰੋ, ਰੋਜ਼ੀ ਪਰਲ ਵਿਲਿਸ, ਜਨਕਪੁਰੀ, ਸਹਾਰਨਪੁਰ ਤੋਂ ਇਹਨਾਂ ਨੇ ਸੁਨੇਹਾ ਭੇਜਿਆ ਹੈ। ਸਤੀਸ਼ ਕੁਮਾਰ, ਬਾਂਸਲ, ਪਿੰਡ ਸਾਵੰਤਖੇੜਾ, ਨੇੜੇ ਮੰਡੀ ਡੱਬਵਾਲੀ ਤੋਂ। ਔਰ ਨਿਊ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ, ਪ੍ਰੀਤਮ ਦਾਸ ਅੰਗੁਰਾਨਾ, ਸੱਤਿਆ ਦੇਵੀ, ਪੋਤਰੀ ਵਾਨਿਆ ਅਤੇ ਪੋਤਰੇ ਅਰਮਾਨ ਅਮਿਤਾਜ ਕਨੇਡਾ, ਅਤੇ ਕਾਕਾ ਦਿਆਵਿਕ ਅੰਗੁਰਾਨਾ, ਸਾਰਾ ਹੀ ਅੰਗੁਰਾਨਾ ਪਰਿਵਾਰ ਆਕਾਸ਼ਵਾਣੀ ਜਲੰਧਰ 'ਚ ਆਪਣੇ ਸੁਨੇਹੇ ਨਾਲ ਹਾਜ਼ਰੀ ਲਗਵਾ ਚੁੱਕੇ ਨੇ। ਸਟੇਸ਼ਨ ਰੋਡ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ, ਸੋਨੂ ਪੱਪੀ ਅਤੇ ਤਮੰਨਾ ਭਾਟੀਆ, ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਹੈ ਡਿਸਟ੍ਰਿਕਟ ਪੰਚਕੂਲਾ ਤੋਂ ਵੇਦ ਪ੍ਰਕਾਸ਼, ਪ੍ਰਜਾਪਤੀ, ਲਕਸ਼ਿਆ, ਏਂਜਲ, ਨੇਹਾ, ਅੰਜਲੀ, ਸ਼ੁਭਮ ਅਤੇ ਲਵਲੀ। ਔਰ ਗੁਰਮੀਤ ਕੌਰ, ਪ੍ਰਜਾਪਤੀ, ਸਾਰਾ ਹੀ ਪ੍ਰਜਾਪਤੀ ਪਰਿਵਾਰ ਹਾਜ਼ਰ ਹੈ ਜੀ ਆਪਣੇ ਸੁਨੇਹੇ ਦੇ ਨਾਲ। ਅਮਿਤ ਕੁਮਾਰ, ਸਰੋਜ, ਸੁਮਨ, 29KSD ਸਾਦੁਲ ਸ਼ਹਿਰ, ਰਾਜਸਥਾਨ ਤੋਂ। ਵੇਦ ਪ੍ਰਕਾਸ਼, ਰਕੇਸ਼, ਸ਼ਕੀਲਾ, ਰੋਹਿਣੀ, ਅਭਿਨਵ, ਸਾਨਵੀ, ਮੀਕੂ, ਸ਼ਸ਼ੀ, ਬਿਸ਼ਨੋਈ, ਅਰਪਿਤ ਬਿਸ਼ਨੋਈ, ਇਹ ਵੀ 29KSD ਸਾਦੁਲ ਸ਼ਹਿਰ, ਰਾਜਸਥਾਨ ਤੋਂ ਇਹਨਾਂ ਨੇ ਸਾਨੂੰ ਸੁਨੇਹਾ ਭੇਜਿਆ ਹੈ। ਪਿੰਡ ਸ਼ੇਰਗੜ੍ਹ ਮਲੋਟ ਤੋਂ ਪਹੁੰਚੇ ਨੇ ਜੀ ਤਰਸੇਮ ਸਿੰਘ, ਸੈਕਟਰੀ।

ਜਸਵੀਰ ਕੌਰ, ਗੁਰਸਿਮਰਨ ਕੌਰ, ਹੁਸਨਪ੍ਰੀਤ ਕੌਰ, ਸਾਰਿਆਂ ਦਾ ਤਹਿ ਦਿਲ ਤੋਂ ਸ਼ੁਕਰੀਆ। ਔਰ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਡੱਬੂ ਸਮਰਾਟ, ਬਿਹਾਰੀ ਕਲੋਨੀ ਸ਼ਾਦਰਾ ਦਿੱਲੀ ਤੋਂ, ਔਰ ਇਹਨਾਂ ਦੇ ਨਾਲ ਵੀ ਚੰਡੀਗੜ੍ਹ ਤੋਂ ਆਉਂਦੇ ਨੇ ਜੀ ਸਾਥੀ ਰਾਹੁਲ ਖੁਰਾਨਾ, ਰਚਿਤਾ ਕੇਸ਼ੂ ਰਿਧਾਨ ਖੁਰਾਨਾ। ਰਾਮ ਰਾਮ ਜੀ, ਕੌਣ ਬੋਲਦਾ ਜੀ ਸਾਨੂੰ? ਸਮਝ ਗਏ ਹੋ ਤੁਸੀਂ। ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ, ਔਰ ਨਿਊਜ਼ੀਲੈਂਡ ਤੋਂ ਅਭਿਸ਼ੇਕ ਜੈਨ, ਮਨਜਿੰਦਰ ਸੰਧੂ, ਜਸ਼ਨਪ੍ਰੀਤ ਸੰਧੂ, ਬੇਬੀ ਸੰਧੂ, ਆਸ਼ੀਸ਼ ਖੁਰਾਨਾ, ਹਰਸ਼ ਧੀਰ, ਔਰ ਲਿਖ ਰਹੇ ਨੇ ਜੀ ਇੰਡੀਆ ਜ਼ਿੰਦਾਬਾਦ ਵੀ। ਜਿੱਥੇ ਵੀ ਚਲੇ ਜਾਈਏ, ਵਿਦੇਸ਼ਾਂ 'ਚ ਵੀ ਚਲੇ ਜਾਈਏ, ਤਾਂ ਵੀ ਇੰਡੀਆ ਜ਼ਿੰਦਾਬਾਦ, ਆਪਣਾ ਜਿਹੜਾ ਦੇਸ਼ ਹੈ ਨਾ, ਉਹ ਕਦੀ ਨਹੀਂ ਭੁੱਲਦਾ। ਅਗਲਾ ਸੁਨੇਹਾ ਪ੍ਰੋਗਰਾਮ 'ਚ ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮਿਹਰ ਅਰੋੜਾ, ਮਮਤਾ ਕੀਰਤੀ ਅਤੇ ਭੂਮਿਕਾ ਅਰੋੜਾ ਦਾ। ਮਜਨੂਕਾ ਟੀਲਾ ਤੋਂ ਕਮਲ ਪਾਲੂਜਾ, ਮਧੂ ਪਾਲੂਜਾ, ਸਾਗਰ ਔਰ ਸਤਨਾ ਐਮ ਪੀ ਤੋਂ ਉਮੰਗ ਮਲਿਕ, ਆਕਾਂਸ਼ਾ ਮਲਿਕ ਔਰ ਮਾਹੀ ਮਲਿਕ ਦਾ ਸੁਨੇਹਾ ਵੀ ਸਾਨੂੰ ਮਿਲ ਚੁੱਕਾ ਹੈ। ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਨੀਟੂ, ਲਕਸ਼ਯ ਮਲਹੋਤਰਾ, ਲਾਡੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ ਮਲਹੋਤਰਾ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਰ ਸਿੱਕਾ, ਕੋਇਲ ਸਿੱਕਾ, ਡੁੱਗੂ ਭਾਵਿਕ ਸਿੱਕਾ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਔਰ ਬਿੱਟਾ ਬਜਾਜ। ਪਸੰਦ ਤੁਹਾਡੇ ਸਾਰਿਆਂ ਦੀ ਰਲੀ ਮਿਲੀ, ਔਰ ਗੀਤ ਜਿਹੜਾ ਹੈ ਹਰਜੀਤ ਹਰਮਨ ਦੀ ਆਵਾਜ਼ 'ਚ ਹੈ। ਸੋ ਜਿਹੜੇ ਗੀਤ ਸਾਡੇ ਕੋਲ ਕੰਪਿਊਟਰ 'ਤੇ ਹੁੰਦੇ ਨੇ, ਅਸੀਂ ਤੁਹਾਨੂੰ ਉਹੀ ਸੁਣਾ ਸਕਦੇ ਹੁੰਦੇ ਹਾਂ। ਸੋ ਤੁਹਾਡੀਆਂ ਫਰਮਾਇਸ਼ਾਂ ਸਾਡੇ ਸਿਰ ਮੱਥੇ ਨੇ ਮਿਲਦੀਆਂ ਨੇ ਤਾਂ ਜ਼ਰੂਰ ਸੁਣਾਉਂਦੇ ਹਾਂ, ਨਹੀਂ ਤਾਂ ਫਿਰ ਉਸ ਗਾਇਕ ਦਾ ਗਾਣਾ ਤਾਂ ਅਸੀਂ ਤੁਹਾਨੂੰ ਜ਼ਰੂਰ ਸੁਣਾ ਦਿੰਦੇ ਹਾਂ। ਲਓ ਫਿਰ ਹਰਜੀਤ ਹਰਮਨ ਦੀ ਆਵਾਜ਼ ਤੁਸੀਂ ਸੁਣਨਾ ਚਾਹੁੰਦੇ ਹੋ, ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ ਇਹ ਗੀਤ।

ਤਮੰਗ ਜਲੰਧਰ ਪੈਂਦੀ ਚ ਅਗਲਾ ਸੁਨੇਹਾ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਸੁਰਿੰਦਰ ਸੰਧੂ ਅਨੀਤਾ ਸੰਧੂ ਰੋਹਿਤ ਸੰਧੂ ਰਿਤੇਸ਼ ਸ਼ਿਖਾ ਪ੍ਰੀਤਿਸ਼ਾ ਔਰ ਪੋਤੀ ਔਰ ਪ੍ਰੀਤਿਸ਼ਾ ਸੰਧੂ ਇਹਨਾਂ ਦੀ ਪੋਤੀ ਔਰ ਮੈਕਸ ਇਹਨਾਂ ਨੇ ਵੀ ਸੁਨੇਹਾ ਭੇਜਿਆ ਸ਼ੁਕਰੀਆ ਜੀ ਤਹਿ ਦਿਲ ਤੋਂ ਸ਼ੁਕਰੀਆ ਅਗਲੇ ਸੁਨੇਹੇ ਦੇ ਨਾਲ ਨਾਮ ਜਿਹੜੇ ਸਾਨੂੰ ਦਿਖ ਰਹੇ ਨੇ ਦਾਦਾ ਬਾਬੂ ਰੋਡ ਗਿਰੀਡੀਹ ਝਾਰਖੰਡ ਤੋਂ ਮੁਹੰਮਦ ਯਾਸੀਨ ਅੰਜਾਨ ਸਾਈਮਾ ਨਵਾਜ਼ ਹਸਨ ਨਵਾਜ਼ ਬਾਬੂ ਅਹਿਦ ਮਿਰਫਾ ਨਾਜ਼ ਬੇਬੀ ਚਾਹਤ ਅਰਸ਼ਦੀਪ ਸੁਰਜੀਤ ਸਿੰਘ ਅਮਰਕੋਟ ਤੋਂ ਭੋਪਾਲਗੜ੍ਹ ਰਾਜਸਥਾਨ ਤੋਂ ਧਰਮੇਂਦਰ ਛੀਂਪਾ ਕਪਿਲ ਛੀਂਪਾ ਈਸ਼ਾਨ ਔਰ ਪੂਜਾ ਪਰਿਹਾਰ ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ ਪ੍ਰਭਜੋਤ ਅਤੇ ਮਨਜੋਤ ਸੱਪਲ ਔਰ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ ਪੂਨਮ ਵਿਸ਼ਾਲ ਦਿਸ਼ਾਨੀ ਅਤੇ ਨਿਹਿਤ ਆਹੂਜਾ ਨਰੇਸ਼ ਕੁਮਾਰ ਪੌਲ ਸਾਰੇ ਹੀ ਪੌਲ ਪਰਿਵਾਰ ਪਿੰਡ ਸੰਘਵਾਲ ਜਲੰਧਰ ਤੋਂ ਇਹ ਆਪਣੇ ਸੁਨੇਹੇ ਨਾਲ ਹਾਜ਼ਰ ਨੇ ਜੀ ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਅਤੇ ਆਰਤੀ ਅਰੋੜਾ ਦਾ ਵੀ ਸੁਨੇਹਾ ਮਿਲ ਗਿਆ ਮੁਹੰਮਦ ਫਰਮਾਨ ਮੁਹੰਮਦ ਸਲਮਾਨ ਮੁਹੰਮਦ ਇਰਫਾਨ ਮੁਹੰਮਦ ਇਸਰਾਰ ਨਰਗਿਸ ਖਾਤੂਨ ਔਰ ਅਗਲਾ ਸੁਨੇਹਾ ਮੁਹੰਮਦ ਯਾਸੀਨ ਹਾਸ਼ਮੀ ਨਾਜ਼ਮਾ ਬੇਗਮ ਮੁਹੰਮਦ ਤੌਸੀਫ ਮੁਹੰਮਦ ਤੈਮੂਰ ਮੁਹੰਮਦ ਕਲੀਮ ਅੰਸਾਰੀ ਨਈ ਬਸਤੀ ਗੰਜ ਡੁੰਡਵਾਰਾ ਤੋਂ ਇਹਨਾਂ ਨੇ ਸੁਨੇਹਾ ਭੇਜਿਆ ਹੈ ਜੀ ਔਰ ਅਗਲੇ ਸੁਨੇਹੇ ਦੇ ਨਾਲ ਹਨੂਮਾਨਗੜ੍ਹ ਟਾਊਨ ਰਾਜਸਥਾਨ ਤੋਂ ਰੱਜਾਕ ਮੁਹੰਮਦ ਸ਼ਮੀਮ ਬੇਗਮ ਇਮਰਾਨ ਖਾਨ ਔਰ ਇਰਫਾਨ ਖਾਨ ਦਾ ਇਹਨਾਂ ਸੁਨੇਹਾ ਮਿਲਿਆ ਇੰਦਰਜੀਤ ਮੰਗਾ ਨੀਲਮ ਮੰਗਾ ਪਿਟਸਬੁਰਗ ਕੈਲੀਫੋਰਨੀਆ USA ਤੋਂ ਦੇਖੋ ਕਿੰਨਾ ਇਹਨਾਂ ਨੇ ਸਮੇਂ ਦਾ ਧਿਆਨ ਰੱਖਿਆ ਔਰ ਆਪਣਾ ਪਿਆਰ ਆਕਾਸ਼ਵਾਣੀ ਨਾਲ ਇਹਨਾਂ ਨੇ ਜੋ ਦਿਖਾਇਆ ਕਿਆ ਹੀ ਬਾਤ ਹੈ ਪਿੰਡ ਭਵਾਨੀ ਤਹਿਸੀਲ ਪਾਇਲ ਡਿਸਟ੍ਰਿਕਟ ਲੁਧਿਆਣਾ ਤੋਂ ਰਣਜੋਤ ਸਿੰਘ ਹਰਜੋਤ ਸਿੰਘ ਇਹ ਵੀ ਆਪਣੇ ਮੈਸੇਜ ਨਾਲ ਪਹੁੰਚ ਗਏ ਨੇ ਜੀ ਪਿੰਡ ਅਤੇ ਡਾਕਖਾਨਾ ਖੂਈਆਂ ਸਰਵਰ ਤੋਂ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ ਰਮੇਸ਼ ਬਿੱਲਾ ਚਾਵਲਾ ਰਾਈਜਲ ਹੇਜਲ ਵਿਹਾਨ ਚਾਵਲਾ ਆਸਥਾ ਜੈਸ਼੍ਰੀ ਸੰਤੋਸ਼ ਚਾਵਲਾ ਹੇਮੰਤ ਦੀਪਕ ਰਮੇਸ਼ ਚਾਵਲਾ ਰਿੱਜੂ ਬੱਬੂ ਵਿਹੂ ਚਾਵਲਾ ਅਤੇ ਸਾਰਾ ਹੀ ਚਾਵਲਾ ਪਰਿਵਾਰ ਧਮਕ ਜਲੰਧਰ ਪੈਂਦੀ 'ਚ ਧਮਕਾ ਪਾਉਣ ਲਈ ਹਾਜ਼ਰ ਔਰ ਅਗਲਾ ਸੁਨੇਹਾ ਵਿਜੇ ਤੰਬਰ ਅਤੇ ਮਮਤਾ ਮੁੰਡੀ ਖਰੜ ਤੋਂ ਇਹਨਾਂ ਨੇ ਭੇਜਿਆ ਆਪਣਾ ਸੁਨੇਹਾ ਔਰ ਅਗਲੇ ਸੁਨੇਹੇ ਨਾਲ ਸਾਨੂੰ ਜਿਹੜੇ ਨਾਮ ਦਿਖ ਰਹੇ ਨੇ ਸਤੀਸ਼ ਮਿਗਲਾਨੀ ਵਿਵਾਨ ਵੀਰ ਸਿੰਘ ਲਾਠੀ ਗੁਰਚਰਨ ਗਰੋਵਰ ਔਰ ਅਗਲਾ ਸੁਨੇਹਾ ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ ਮਾਇਆ ਦੇਵੀ ਰਾਹੁਲ ਕੁਮਾਰ ਵਿਨੀਤ ਕੁਮਾਰ ਔਰ ਸੋਨਮ ਵਰਮਾ ਨਿਊ ਮਾਧੋਪੁਰੀ ਲੁਧਿਆਣਾ ਤੋਂ ਸੁਰਿੰਦਰ ਸ਼ਰਮਾ ਸੀਮਾ ਸ਼ਰਮਾ ਪ੍ਰਿੰਸ ਸ਼ਰਮਾ ਸਾਰਾ ਹੀ ਸ਼ਰਮਾ ਪਰਿਵਾਰ ਇਹਨਾਂ ਨੇ ਵੀ ਹਾਜ਼ਰੀ ਜ਼ਰੂਰ ਲਗਾਉਂਦੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਪਾਕੀਜ਼ਾ ਰੇਡੀਓ ਸ਼ਰੋਤਾ ਸੰਘ ਵੈਸ਼ਨਵ ਕਲੋਨੀ ਸਨਾਵਤ ਤੋਂ ਮੁਹੰਮਦ ਸਾਦਿਕ ਮੁਸ਼ਤਾਕ ਮੁਹੰਮਦ ਸ਼ਾਕੀਰ ਮੁਹੰਮਦ ਅਲਕਮਾ ਖੱਤਰੀ ਮੁਹੰਮਦ ਅਲਤਮਸ਼ ਖੱਤਰੀ ਰਮੇਸ਼ ਗੌਰ ਮੁਹੰਮਦ ਸ਼ਾਦਾਬ ਖੱਤਰੀ ਔਰ ਜਾਮਾ ਮਸਜਿਦ ਰੋਡ ਤੋਂ ਹਾਜੀ ਇਸਹਾਕ ਲੌਲਾਵਾਨੀ ਮੁਹੰਮਦ ਉਮਰ ਕਾਸਮੀ ਹਾਜ਼ੀ ਅਯੂਬ ਸ਼ੇਰੀ ਬਕਸਰ ਬਿਹਾਰ ਤੋਂ ਸ਼ਰਫੁਦੀਨ ਅੰਸਾਰੀ ਫਾਤਿਮਾ ਖਾਤੂਨ ਔਰ ਸੁਮਿਤ ਰਮੇਸ਼ ਸਾਹੂ ਡੁਮਰਾਵ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ ਡਾਕਟਰ ਸੋਨਮ ਅਦੀਬਾ ਔਰ ਦਾਨਿਸ਼ ਅੰਸਾਰੀ ਗੋਲਾ ਬਾਜ਼ਾਰ ਬਕਸਰ ਤੋਂ ਸ਼ਰਧਾਨੰਦ ਆਰਿਆ ਅਭਿਆਨੰਦ ਆਰਿਆ ਪਰਮਾਨੰਦ ਆਰਿਆ ਸਾਰਿਮਪੁਰ ਬਕਸਰ ਤੋਂ ਰਾਜ SD ਅੰਸਾਰੀ ਆਸਮਾ ਖਾਤੂਨ ਅੰਸਾਰੀ ਔਰ ਇਕਬਾਲ ਮਸਤਾਨ ਰਜਿੰਦਰ ਪਾਬਲਾ ਹਰਮਨ ਰਿਤੂ ਸੈਣੀ ਗੁਰਮਨ ਸੈਣੀ ਗ੍ਰੀਨ ਪਾਰਕ ਕਲੋਨੀ ਪਟਿਆਲਾ ਤੋਂ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਮੈਂ ਪੇਸ਼ ਕਰਨ ਜਾ ਰਹੀ ਹਾਂ ਪ੍ਰੋਗਰਾਮ

ਪ੍ਰੋਗਰਾਮ ਧਮਕ ਜਲੰਧਰ ਪੈਂਦੀ 'ਚ ਅਗਲਾ ਸੁਨੇਹਾ ਪੜ੍ਹਨ ਜਾ ਰਹੀ ਹਾਂ ਜੀ। ਲਓ, ਖੁਸ਼ਬੂ ਬੜੀ ਆ ਰਹੀ ਸੀ, ਮੈਂ ਸੋਚਾਂ ਕਿ ਕਿਹਦਾ ਸੁਨੇਹਾ ਮਿਲ ਗਿਆ ਜੀ ਸਾਨੂੰ, ਔਰ ਮਿਲ ਗਿਆ ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਵਾਲਿਆਂ ਦਾ। ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਸ਼ਰਮਾ, ਡਾਕਟਰ ਮਦਨ ਲਾਲ ਵਰਮਾ ਫੁੱਲਾਂ ਨਾਲ ਜੋ ਪਹੁੰਚਦੇ ਨੇ, ਬਹੁਤ ਬਹੁਤ ਸ਼ੁਕਰੀਆ। ਨਹਿਜ਼ ਗੇਟ ਨਾਭਾ ਤੋਂ ਸਾਨੂੰ ਇਸ ਸੁਨੇਹਾ ਮਿਲਿਆ ਜੀ। ਨਾਮ ਸੋਮਦੱਤ, ਕੈਰਵ ਜੋਤੀ, ਰਾਣੀ ਗੁਰਮੰਨਤ, ਸ਼ੁਕਰੀਆ ਬਹੁਤ ਬਹੁਤ। ਔਰ ਅਗਲਾ ਸੁਨੇਹਾ ਅਨਵਰ ਸਾਬਰੀ, ਸ਼ੰਨੋ ਮੁਦੱਸਿਰ, ਮੁਜੱਕਿਰ ਔਰ ਜਰੀਫ ਅੰਸਾਰੀ, ਦਾਊਦ ਸਰਾਏ ਸਹਾਰਨਪੁਰ ਤੋਂ ਇਹਨਾਂ ਨੇ ਸੁਨੇਹਾ ਭੇਜਿਆ ਹੈ। ਗਾਂਵ ਬਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਸੰਤ ਰਾਮ ਚਾਂਵਰੀਆ, ਅੰਕੁਸ਼, ਕੁਸਮ ਔਰ ਪੂਨਮ, ਇਹਨਾਂ ਦਾ ਵੀ ਮੈਸੇਜ ਮਿਲ ਗਿਆ ਜੀ। ਗਾਂਵ ਝਗੜੀ, ਜ਼ਿਲ੍ਹਾ ਯਮੁਨਾਨਗਰ ਤੋਂ ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪਰਵੀਨ, ਯੋਗਮ, ਵੀਰੇਨ, ਮਨਕੀਰਤ ਔਰ ਮਨਰਾਜ, ਇਹਨਾਂ ਦਾ ਵੀ ਸੁਨੇਹਾ ਮਿਲ ਗਿਆ ਸਾਨੂੰ। ਔਰ ਸੰਤੋਸ਼ ਭਾਕਰੇ, ਸੁਨੈਨਾ ਸੁਕੰਨਿਆ ਔਰ ਸਵਿਤਾ ਭਾਕਰੇ, ਸ਼ਾਹਜੀ ਨਗਰ, ਦੇਗਲੂਰ, ਜ਼ਿਲ੍ਹਾ ਨਾਂਦੇੜ, ਮਹਾਰਾਸ਼ਟਰ ਤੋਂ ਸੁਖਚੈਨ ਸਿੰਘ ਪਵਾਰ, ਸਨੌਰ ਤੋਂ ਪ੍ਰਵੀਨ ਕੌਰ, ਹਰਮਨਜੋਤ ਕੌਰ,

0: fase gay.
1: ਸਮਾਂ ਰਹਿ ਗਿਆ ਜੀ ਬਹੁਤ ਹੀ ਘੱਟ, ਅਤੇ ਸਾਰੇ ਜਿਹੜੇ ਜਿਨ੍ਹਾਂ ਦੇ ਨਾਮ ਨਹੀਂ ਨਾ ਬੋਲੇ ਜਾਂਦੇ ਉਹ ਵਿਚਾਰੇ ਵੇਟ ਕਰਦੇ ਰਹਿ ਜਾਂਦੇ। ਕੋਈ ਗੱਲ ਨਹੀਂ, ਇਹ ਰੋਜ਼ਾਨਾ ਦਾ ਪ੍ਰੋਗਰਾਮ ਹੈ, ਜਿਨ੍ਹਾਂ ਦੇ ਨਾਮ ਅੱਜ ਨਹੀਂ ਪੜ੍ਹੇ ਗਏ ਕੱਲ੍ਹ ਪੜ੍ਹੇ ਜਾਣਗੇ। ਖੁਸ਼ ਰਿਹਾ ਕਰੋ ਹਰ ਹਾਲ 'ਚ। ਅਗਲਾ ਸੁਨੇਹਾ ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰਖਰਾ, ਅਮਰਜੀਤ ਕੌਰ ਪੋਤਰਾ, ਤੇਗ ਫਤਿਹ ਸਿੰਘ ਰਖਰਾ, ਪੋਤਰੀ ਜਸਗੁਨ ਰਖਰਾ, ਬਹੁਤ ਬਹੁਤ ਸ਼ੁਕਰੀਆ ਜੀ ਬਾਘਾ ਪੁਰਾਣਾ ਵਾਲਿਆਂ ਦਾ। ਅਗਲਾ ਸੁਨੇਹਾ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਦਾ। ਔਰ ਅਗਲਾ ਸੁਨੇਹਾ ਪ੍ਰੋਗਰਾਮ 'ਚ ਪਿੰਡ ਘੂਰੀ, ਜਲਾਲਾਬਾਦ ਪੱਛਮੀ, ਸੰਨੀ, ਬੌਬੀ, ਸੋਨੂ, ਬਿੱਟੂ ਅਤੇ ਬਿੱਟੂ ਕਚੂਰਾ। ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਪਿੰਡ ਖਾਨੇ ਕੀ ਢਾਬ ਮਲੋਟ ਤੋਂ, ਸ਼ਮਸ਼ੇਰ ਸਿੰਘ, ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਸਿੰਘ, ਮਨਤਾਜ। ਅਗਲਾ ਸੁਨੇਹਾ ਪਿੰਡ ਸਾਵਨਖੇੜਾ ਨੇੜੇ ਮੰਡੀ ਡੱਬਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ ਦਾ। ਔਰ ਪਿੰਡ ਥੈ ਕਲੰਦਰ ਤੋਂ ਨਾਮ ਭੇਜੇ ਨੇ ਕ੍ਰਿਸ਼ਨ ਬਾਗਲਾ, ਆਸ਼ਾ, ਸਾਜਨ, ਪ੍ਰਿੰਸ, ਰਜਨੀ, ਆਂਚਲ, ਵੰਸ਼ ਬਾਗਲਾ। ਔਰ ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ, ਕਮਲ ਸਾਨੀ, ਪਿੰਗਾਵਾਲਾ ਚੌਂਕ, ਗੋਰਾਇਆ ਤੋਂ। ਔਰ ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ ਪੀ ਐਸ ਨਹਾਵਕਰ, ਨਿਰਮਲਾ ਵਿਸ਼ਾਲ, ਮਲਕਾਪੁਰ ਮਹਾਰਾਸ਼ਟਰ ਤੋਂ ਨਾਰਾਇਣ ਇੰਗਲੇ, ਸੋਪਾਨ, ਤਾਇਡੇ, ਆਸ਼ੀਸ਼ ਮੁਹੇਰਕਰ। ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ। ਪ੍ਰੋਗਰਾਮ ਦਾ ਆਖਰੀ ਗੀਤ ਰੋਸ਼ਨ ਪ੍ਰਿੰਸ ਔਰ ਗੁਰਲੇਜ਼ ਅਖਤਰ ਦੀਆਂ ਆਵਾਜ਼ਾਂ 'ਚ ਗੀਤ ਤੁਹਾਡੇ ਰੇਡੀਓ ਸੈੱਟ 'ਤੇ, ਕਿਉਂਕਿ ਕੁਝ ਚਾਹਵਾਨ ਸੀ ਰੋਸ਼ਨ ਪ੍ਰਿੰਸ ਦੀ ਆਵਾਜ਼ ਸੁਣਨ ਦੀ, ਕੁਝ ਗੁਰਲੇਜ਼ ਅਖਤਰ ਦੀ, ਅਤੇ ਦੋਨਾਂ ਨੂੰ ਅਸੀਂ ਮਿਲਾ ਦਿੱਤਾ ਅਤੇ ਦੋਨਾਂ ਦੀ ਆਵਾਜ਼ ਤੁਹਾਡੇ ਨਜ਼ਰ ਕਰ ਰਹੇ ਹਾਂ। ਲਓ ਫਿਰ ਪ੍ਰੋਗਰਾਮ ਦਾ ਆਖਰੀ ਗੀਤ, ਔਰ ਇਸ ਗੀਤ ਦੇ ਨਾਲ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਮੈਨੂੰ ਖਤਮ ਕਰਨ ਦੀ ਇਜਾਜ਼ਤ ਦਿਓ, ਪਰ ਤੁਸੀਂ 4:30 ਵਜੇ ਤੱਕ ਅਲੱਗ ਅਲੱਗ ਸਿਲਸਿਲਿਆਂ ਨਾਲ ਜੁੜੇ ਰਹਿਣਾ, ਮੇਰਾ ਸਾਥ ਨਿਭਾਉਣਾ।

0: ਜ਼ਰੂਰੀ ਹੈ ਕਿ ਅਸੀਂ ਜ਼ਿੰਦਗੀ ਦੀ ਖੂਬਸੂਰਤੀ ਨੂੰ ਦੇਖੀਏ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਰਿਸ਼ਤਿਆਂ ਦੇ ਵਿੱਚ, ਕੁਦਰਤ ਦੇ ਵਿੱਚ, ਫੁੱਲਾਂ ਦੇ ਵਿੱਚ, ਬਾਰਿਸ਼ ਦੇ ਵਿੱਚ, ਹਰ ਜਗ੍ਹਾ ਸਾਡੇ ਆਸ ਪਾਸ ਜ਼ਿੰਦਗੀ ਦੀ ਖੂਬਸੂਰਤੀ ਹੈ। ਵੈਸੇ ਅੱਜ ਅਸੀਂ ਗੱਲ ਇਸ ਲਈ ਕਰ ਰਹੇ ਹਾਂ ਕਿਉਂਕਿ ਅੱਜ ਵਰਲਡ ਸੁਸਾਈਡ ਪ੍ਰੀਵੈਂਸ਼ਨ ਡੇ ਮਨਾਇਆ ਜਾ ਰਿਹਾ, ਯਾਨੀ ਕਿ ਜੋ ਅਸੀਂ ਜ਼ਿੰਦਗੀ ਨੂੰ ਖਤਮ ਕਰਨ ਦਾ ਸੋਚ ਲੈਂਦੇ ਹਾਂ ਉਸ ਦੀ ਜਾਗਰੂਕਤਾ ਦੇ ਲਈ ਇਹ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ।
1: ਬਿਲਕੁਲ, ਔਰ ਇਸ ਦੇ ਉੱਤੇ ਗੱਲ ਕਰਨੀ ਤਾਂ ਵੀ ਬਣਦੀ ਹੈ ਕਿਉਂਕਿ ਜਦੋਂ ਅਸੀਂ ਇਸ ਦੇ ਉੱਤੇ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਲੋਕ ਜਾਗਰੂਕ ਹੁੰਦੇ ਨੇ। ਜੇ ਤੁਸੀਂ ਖੁਦ ਮੁਸ਼ਕਲ ਸਮੇਂ ਵਿੱਚੋਂ ਲੰਘ ਰਹੇ ਹੋ ਤਾਂ ਆਪਣੀਆਂ ਭਾਵਨਾਵਾਂ ਆਪਣੇ ਤੱਕ ਸੀਮਿਤ ਨਾ ਹੀ ਰੱਖੋ। ਇਹ ਦਿਨ ਇਹ ਕਹਿੰਦਾ ਹੈ ਕਿ ਕਿਸੇ ਆਪਣੇ ਨਾਲ ਗੱਲ ਕਰੋ, ਪੇਸ਼ੇਵਰ ਦੀ ਮਦਦ ਲਓ। ਤੁਹਾਨੂੰ ਲੱਗਦਾ ਹੈ ਕਿ ਮਤਲਬ ਕੋਈ ਤੁਰੰਤ ਖਤਰੇ ਦੇ ਵਿੱਚ ਹੈ ਤਾਂ ਉਸ ਵਾਸਤੇ ਤੁਸੀਂ ਕੋਈ ਨਾ ਕੋਈ ਸਟੈਪ ਚੁੱਕ ਸਕਦੇ ਹੋ। ਆਪਣੇ ਵਾਸਤੇ ਵੀ ਹੈ ਕਿ ਗੱਲ ਕਰਨਾ ਬਹੁਤ ਜ਼ਰੂਰੀ ਹੈ। ਇਹ ਜ਼ਰੂਰੀ ਨਹੀਂ ਕਿ ਜੇ ਤੁਹਾਡੇ ਇੱਕ ਪਰਿਵਾਰ ਦੇ ਵਿੱਚ ਤੁਹਾਡੀ ਕੋਈ ਸੁਣ ਨਹੀਂ ਰਿਹਾ ਤਾਂ ਕਿਸੇ ਮਾਹਰ ਦੀ ਹੈਲਪ ਲੈ ਸਕਦੇ ਹੋ ਤੁਸੀਂ।
0: ਦੇਖੋ, ਇੱਕ ਅਜਿਹਾ ਮਾਹਿਰ ਕਹਿੰਦੇ ਨੇ ਕਿ ਪਲ ਹੁੰਦਾ ਜਦੋਂ ਅਸੀਂ ਇਹ ਫੈਸਲਾ ਕਰ ਲੈਂਦੇ ਹਾਂ ਕਿ ਅਸੀਂ ਜ਼ਿੰਦਗੀ ਖਤਮ ਕਰ ਲੈਣੀ ਆ।
1: ਜੀ,
0: ਜੇਕਰ ਉਹ ਪਲ ਅਸੀਂ ਥੋੜ੍ਹਾ ਖੜੋ ਜਾਈਏ, ਥੋੜ੍ਹਾ ਸੋਚ ਲਈਏ ਕਿ ਸਾਡੇ ਤੋਂ ਬਾਅਦ ਇਹ ਜ਼ਿੰਦਗੀ ਕਿਵੇਂ ਚੱਲੇਗੀ, ਜਾਂ ਫਿਰ ਸਾਡੇ ਜੋ ਰਿਸ਼ਤੇ ਨੇ, ਸਾਡੇ ਮਾਂ ਬਾਪ ਨੇ, ਸਾਡੇ ਭੈਣ ਭਰਾ, ਉਹਨਾਂ ਦਾ ਕੀ ਹਾਲ ਹੋ ਸਕਦਾ ਹੈ, ਤਾਂ ਇਹ ਕੋਈ ਇਲਾਜ ਨਹੀਂ ਹੈ, ਇਹ ਕੋਈ ਇਸਦਾ ਸਲਿਊਸ਼ਨ ਨਹੀਂ ਹੈ ਕਿ ਅਸੀਂ ਜ਼ਿੰਦਗੀ ਖਤਮ ਕਰ ਲਈਏ।
1: ਜੀ,
0: ਤੁਸੀਂ ਬਿਲਕੁਲ ਸਹੀ ਕਿਹਾ ਕਿ ਅਸੀਂ ਆਪਣੇ ਕਿਸੇ ਮਿੱਤਰ ਪਿਆਰ ਦੇ ਨਾਲ, ਆਪਣੇ ਘਰ ਪਰਿਵਾਰ ਦੇ ਨਾਲ, ਜਾਂ ਫਿਰ ਜੇਕਰ ਉਹ ਵੀ ਸੰਭਵ ਨਹੀਂ ਹੈ ਤਾਂ ਕਿਸੇ ਮਾਹਿਰ ਨਾਲ ਗੱਲਬਾਤ ਜ਼ਰੂਰ ਕਰੀਏ। ਅੱਜ ਕੱਲ੍ਹ ਇਹੋ ਜਿਹੇ ਬਹੁਤ ਸਾਰੇ ਹੈਲਪਲਾਈਨ ਨੇ ਜੋ ਸਾਡੀ ਮਦਦ ਲਈ ਹਮੇਸ਼ਾ ਤਿਆਰ ਹੁੰਦੀਆਂ ਨੇ। ਸਾਡੀ ਜੋ ਨਿੱਜੀ ਜਾਣਕਾਰੀ ਉਸਨੂੰ ਗੁਪਤ ਰੱਖ ਕੇ ਸਾਨੂੰ ਸਲਾਹ ਮਸ਼ਵਰਾ ਦਿੰਦੀਆਂ ਨੇ। ਬਹੁਤ ਸਾਰੀਆਂ ਇਹੋ ਜਿਹੀਆਂ ਸੋਸ਼ਲ ਮੀਡੀਆ 'ਤੇ ਇਹੋ ਜਿਹੇ ਪਲੇਟਫਾਰਮਸ ਨੇ ਜਿੱਥੇ ਅਸੀਂ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹਾਂ।
1: ਬਿਲਕੁਲ ਪੂਨਮ, ਜਿਵੇਂ ਕਿ ਅਸੀਂ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਕਿ ਕਿਸੇ ਦਾ ਹਾਲ ਚਾਲ ਪੁੱਛਣਾ ਬਹੁਤ ਜ਼ਰੂਰੀ ਹੈ। ਜਦੋਂ ਵੀ ਕਿਸੇ ਨੂੰ ਮਿਲੋ ਤਾਂ ਜ਼ਰੂਰ ਪੁੱਛੋ ਤੂੰ ਠੀਕ ਹੈ, ਮੈਂ ਤੇਰੀ ਗੱਲ ਸੁਣਨ ਲਈ ਹਾਂ। ਕਿਸੇ ਦੀ ਜ਼ਿੰਦਗੀ ਵਿੱਚ ਵੱਡਾ ਫਰਕ ਪਾ ਸਕਦਾ। ਸੋ ਕੋਸ਼ਿਸ਼ ਕਰੋ ਕਿ ਹਰ ਇਨਸਾਨ ਦੇ ਨਾਲ ਗੱਲਬਾਤ ਕਰਨ ਦੀ, ਗਿਲੇ ਸ਼ਿਕਵੇ ਹੁੰਦੇ ਰਹਿੰਦੇ ਨੇ ਉਹਨਾਂ ਨੂੰ ਸਾਈਡ ਦੇ ਉੱਤੇ ਰੱਖ ਕੇ ਕਿਸੇ ਦੀ ਬਾਂਹ ਫੜਨ ਦੀ।
0: ਬਿਲਕੁਲ ਜੀ, ਜੇ ਅੱਜ ਵੀ ਤੁਹਾਡਾ ਮਨ ਉਦਾਸ ਹੈ, ਪਰੇਸ਼ਾਨ ਹੈ, ਕੋਈ ਇਹੋ ਜਿਹੇ ਖਿਆਲ ਆਉਂਦੇ ਨੇ, ਤਾਂ ਫਿਰ ਜ਼ਰੂਰ ਸੋਚੋ ਕਿ ਇਹ ਜ਼ਿੰਦਗੀ ਦੀ ਜੋ ਵਿਸ਼ਾਲਤਾ ਹੈ, ਇਸ ਦੀ ਵਿਰਾਟਤਾ ਹੈ, ਇਹ ਕਿੰਨੀ ਜ਼ਿਆਦਾ ਮਹੱਤਵਪੂਰਨ ਹੈ ਅਤੇ ਸਾਡੀਆਂ ਨਿਰਾਸ਼ਾਵਾਂ ਕਿੰਨੀਆਂ ਛੋਟੀਆਂ ਨੇ।

0: ਬਿਲਕੁਲ ਹਰੇਕ ਇਨਸਾਨ ਦੀ ਪਰਵਾਜ਼ ਹੁੰਦੀ ਹੈ ਤੇ ਉਹ ਪਰਵਾਜ਼ ਜੇਕਰ ਉਹ ਭਰੇ ਤਾਂ ਜ਼ਿੰਦਗੀ ਦੀਆਂ ਨਵੀਆਂ ਉਚਾਈਆਂ ਛੋ ਸਕਦਾ ਹੈ।
1: ਤੇ ਮੈਂ ਜ਼ਰੂਰ ਕਹਿਣਾ ਚਾਹੂੰਗੀ ਪੂਨਮ ਕਿ ਜ਼ਿੰਦਗੀ ਨੂੰ ਸਿਰਫ ਵੱਡੀਆਂ ਕਾਮਯਾਬੀਆਂ ਵਿੱਚ ਨਾ ਲੱਭੋ। ਇੱਕ ਕੱਪ ਚਾਹ ਦੀ ਚੁਸਕੀ ਵਿੱਚ ਵੀ ਜ਼ਿੰਦਗੀ ਮਿਲ ਸਕਦੀ ਹੈ।
0: ਬਿਲਕੁਲ ਸਹੀ ਕਿਹਾ ਤੁਸੀਂ।
1: ਆਪਣਿਆਂ ਨਾਲ ਬਿਤਾਏ ਪਲਾਂ ਵਿੱਚ ਵੀ ਜ਼ਿੰਦਗੀ ਹੈ, ਕਿਸੇ ਦੀ ਮਦਦ ਕਰਨ ਵਿੱਚ ਵੀ ਜ਼ਿੰਦਗੀ ਹੈ ਤੇ ਹਰ ਨਵੀਂ ਸਵੇਰ ਵਿੱਚ ਵੀ ਇੱਕ ਉਮੀਦ ਤੇ ਜ਼ਿੰਦਗੀ ਹੈ।
0: ਬਿਲਕੁਲ ਜੀ। ਤੇ ਡਾਕਟਰ ਸਾਹਿਬ ਕਹਿੰਦੇ ਨੇ ਕਿ ਜਦੋਂ ਅਸੀਂ ਕਸਰਤ ਕਰਦੇ ਹਾਂ ਜਾਂ ਫਿਰ ਆਪਣੀ ਸਿਹਤ ਦਾ ਖਿਆਲ ਰੱਖਦੇ ਹਾਂ, ਸਾਡੀ ਸਿਹਤ ਚੰਗੀ ਹੁੰਦੀ ਹੈ ਨਾ, ਤਾਂ ਨਿਰਾਸ਼ਾਵਾਂ ਉਦੋਂ ਵੀ ਸਾਡੇ ਤੋਂ ਦੂਰ ਹੋ ਜਾਂਦੀਆਂ ਨੇ।

0: ਕਿਉਂਕਿ ਕਈ ਨਿਰਾਸ਼ਾਵਾਂ ਦੀ ਜੜ੍ਹ ਜਿਹੜੀ ਹੈ ਉਹ ਸਾਡੀ ਜੋ ਕੋਈ ਨਾ ਕੋਈ ਸਰੀਰਕ ਸਮੱਸਿਆ ਵੀ ਹੁੰਦੀ ਹੈ। ਅੱਜ ਹੁਣ ਸਾਡਾ ਅਗਲਾ ਸਿਲਸਿਲਾ ਹੈ ਜੋ ਉਹ ਰੇਡੀਓ ਡਾਕਟਰ ਹੈ, ਉਸ ਦੇ ਵਿੱਚ ਅਸੀਂ ਤੰਦਰੁਸਤੀ ਦੀ, ਨਿਰੋਗਤਾ ਦੀ ਗੱਲ ਕਰਦੇ ਹਾਂ ਅਤੇ ਅਜੇ ਕਈ ਢੰਗ ਤਰੀਕਿਆਂ ਦੀ ਗੱਲ ਕਰਦੇ ਹਾਂ ਜਿਸ ਦੇ ਨਾਲ ਅਸੀਂ ਤੰਦਰੁਸਤ ਰਹਿ ਸਕਦੇ ਹਾਂ।
1: ਬਿਲਕੁਲ, ਅੱਜ ਰੇਡੀਓ ਡਾਕਟਰ ਦੇ ਵਿੱਚ ਅਧਰੰਗ ਦੇ ਲੱਛਣ, ਕਾਰਨ ਅਤੇ ਫਿਜ਼ੀਓਥੈਰੇਪੀ ਰਾਹੀਂ ਇਸ ਦੇ ਇਲਾਜ ਬਾਰੇ ਗੱਲਬਾਤ ਕਰਾਂਗੇ। ਡਾਕਟਰ ਮਨੀਸ਼ਾ ਉੱਤਮ ਸੋਈ ਜਿਸ ਦੇ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਨੇ,
0: ਸੁਣਦੇ ਹਾਂ ਜੀ ਫਿਰ
1: ਜੀ।
0: ਹੈਲੋ ਰੇਡੀਓ ਡਾਕਟਰ ਪ੍ਰੋਗਰਾਮ 'ਚ ਅੱਜ ਅਸੀਂ ਇੱਕ ਹੋਰ ਵਿਸ਼ੇ ਨਾਲ ਹਾਜ਼ਰ ਹੋਏ ਹਾਂ, ਉਹ ਵਿਸ਼ਾ ਜੋ ਸਾਡੀ ਸਿਹਤ ਨਾਲ ਜੁੜਿਆ ਹੋਇਆ, ਸਿਹਤ ਪ੍ਰਤੀ ਜਾਗਰੂਕਤਾ ਦੇ ਨਾਲ ਜੁੜਿਆ ਹੋਇਆ। ਅੱਜ ਇਸ ਪ੍ਰੋਗਰਾਮ 'ਚ ਅਸੀਂ ਗੱਲ ਕਰਨੀ ਹੈ ਅਧਰੰਗ ਦੇ ਕਾਰਨ ਅਤੇ ਇਸਦਾ ਫਿਜ਼ੀਓਥੈਰੇਪੀ ਰਾਹੀਂ ਇਲਾਜ ਬਾਰੇ। ਜਾਣਕਾਰੀ ਦੇਣ ਲਈ ਸਟੂਡੀਓ 'ਚ ਮੌਜੂਦ ਨੇ ਡਾਕਟਰ ਮਨੀਸ਼ਾ ਉੱਤਮ ਸੋਈ। ਡਾਕਟਰ ਮਨੀਸ਼ਾ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
2: ਥੈਂਕ ਯੂ ਮੈਮ, ਥੈਂਕ ਯੂ ਸੋ ਮਚ।
0: ਡਾਕਟਰ ਮਨੀਸ਼ਾ ਹੁਣੀ ਫਿਜ਼ੀਓਥੈਰੇਪਿਸਟ ਨੇ ਅਤੇ ਸਭ ਤੋਂ ਪਹਿਲਾਂ ਡਾਕਟਰ ਮਨੀਸ਼ਾ ਜੀ ਤੁਹਾਡੇ ਤੋਂ ਇਹੀ ਜਾਣਨਾ ਚਾਹਾਂਗੀ ਕਿ ਅਸੀਂ ਅਧਰੰਗ ਤੋਂ ਡਰਦੇ ਹਾਂ ਕਿ ਅਧਰੰਗ ਦਾ ਨਾਮ ਸੁਣਦੇ ਹੀ ਲੱਗਦਾ ਹੈ ਕਿ ਜਿਵੇਂ ਪੂਰੀ ਤਰ੍ਹਾਂ ਸਾਡਾ ਪੂਰਾ ਜੀਵਨ ਹੀ ਇੱਕ ਤਰ੍ਹਾਂ ਦੇ ਨਾਲ ਬੇਕਾਰ ਹੋ ਗਿਆ ਹੋਵੇ। ਅਧਰੰਗ ਤੁਹਾਡੇ ਮਾਇਨੇ 'ਚ, ਤੁਹਾਡੇ ਸ਼ਬਦਾਂ 'ਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਸ ਨੂੰ ਕਹਿੰਦੇ ਨੇ?
2: ਹਾਂਜੀ ਮੈਡਮ, ਅਧਰੰਗ ਨੂੰ ਆਪਾਂ ਪੈਰਾਲਿਸਿਸ ਵੀ ਕਹਿ ਦਿੰਦੇ ਹਾਂ, ਸਟ੍ਰੋਕ ਵੀ ਕਹਿੰਦੇ ਹਾਂ, ਇੰਗਲਿਸ਼ ਲੈਂਗੁਏਜ ਆਪਾਂ ਨੂੰ ਸਟ੍ਰੋਕ ਕਹਿੰਦੇ ਹਾਂ, ਆਮ ਭਾਸ਼ਾ ਵਿੱਚ ਇਹਨੂੰ ਆਪਾਂ ਪੈਰਾਲਿਸਿਸ ਲਕਵਾ ਵੀ ਕਹਿ ਦਿੰਦੇ ਹਾਂ। ਇਹਦੇ ਵਿੱਚ ਕੀ ਹੁੰਦਾ, ਜਿਹੜੀਆਂ ਬ੍ਰੇਨ ਦੀਆਂ ਆਰਟਰੀਜ਼ ਹੈਗੀਆਂ ਨਾ, ਉਹਨਾਂ ਵਿੱਚ ਕਿਸੇ ਨਾ ਕਿਸੇ ਕਾਰਨ ਤੋਂ ਬਲੋਕੇਜ ਆ ਜਾਂਦੀ ਹੈ। ਬ੍ਰੇਨ ਦੀ ਜਿਹੜੀ ਪ੍ਰੋਪਰ ਬਲੱਡ ਸਰਕੂਲੇਸ਼ਨ ਹੁੰਦੀ ਹੈ ਨਾ, ਉਹ ਬਲੱਡ ਸਰਕੂਲੇਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ ਆਰਟਰੀਜ਼ ਵਿੱਚ। ਜਦੋਂ ਬਲੱਡ ਸਰਕੂਲੇਸ਼ਨ ਕਿਸੇ ਵਜ੍ਹਾ ਨਾਲ ਰੁਕ ਜਾਂਦੀ ਹੈ ਤੇ ਬ੍ਰੇਨ ਨੂੰ ਆਕਸੀਜਨ ਜਾਂ ਨਿਊਟ੍ਰੀਐਂਟਸ ਜਿੱਦਾਂ ਗਲੂਕੋਜ਼ ਵਗੈਰਾ ਨਹੀਂ ਮਿਲ ਪਾਉਂਦਾ, ਤੇ ਇਹਦੇ ਅਲੱਗ ਅਲੱਗ ਕਾਰਨ ਹੈ। ਜਾਂ ਤੇ ਬ੍ਰੇਨ ਵਿੱਚ ਜਿਹੜੇ ਆਰਟਰੀਜ਼ ਹੈ, ਜਿਹਨੂੰ ਧਮਨੀਆਂ ਕਹਿੰਦੇ ਹਾਂ ਆਪਾਂ, ਜਾਂ ਤੇ ਉਹਨਾਂ ਵਿੱਚ ਕਲੌਟ ਬਣ ਜਾਂਦਾ, ਜਾਂ ਫਿਰ ਜਿਹੜੀਆਂ ਆਰਟਰੀਜ਼ ਹੈ ਉਹ ਰਪਚਰ ਹੋ ਜਾਂਦੀਆਂ, ਉਹ ਇੱਕਦਮ ਬਲੱਡ ਲੀਕੇਜ ਹੋ ਜਾਂਦਾ। ਇਹ ਡਿਫਰੈਂਟ ਟਾਈਪਸ ਦਾ ਹੁੰਦਾ। ਤੇ ਜਿੱਦਾਂ ਕਿ ਤੁਸੀਂ ਸਵਾਲ ਪੁੱਛਿਆ ਕਿ ਇੱਕਦਮ ਅਸੀਂ ਡਰ ਜਾਂਦੇ ਹਾਂ, ਬਿਕੋਜ਼ ਦਿਸ ਇਜ਼ ਇੱਕ ਤਰ੍ਹਾਂ ਦੀ ਇੱਕ ਡਿਸੇਬਿਲਿਟੀ ਹੈਗੀ ਹੈ, ਤੇ ਆਮ ਪਬਲਿਕ ਡਰ ਜਾਂਦੇ ਕਿ ਇਹਦੇ ਨਾਲ ਸਾਡੀ ਪ੍ਰੋਪਰ ਅੱਗੇ ਦੀ ਲਾਈਫ ਜਿਹੜੀ ਹੈ ਉਹ ਵੇਸਟ ਹੋ ਜਾਏਗੀ। ਪਰ ਅੱਜ ਕੱਲ੍ਹ ਇੱਦਾਂ ਦੀ ਕੋਈ ਡਰਨ ਦੀ ਜ਼ਰੂਰਤ ਨਹੀਂ ਹੈ, ਬਿਕੋਜ਼ ਬਹੁਤ ਜ਼ਿਆਦਾ ਟ੍ਰੀਟਮੈਂਟ ਐਡਵਾਂਸ ਆ ਚੁੱਕੇ ਨੇ ਮੈਡੀਕਲ ਮੈਨੇਜਮੈਂਟ ਵਿੱਚ ਵੀ ਤੇ ਫਿਜ਼ੀਓਥੈਰੇਪੀ ਵਿੱਚ ਵੀ, ਔਰ ਇਸਦਾ ਇਲਾਜ ਸੰਭਵ ਹੈ।
0: ਤੁਸੀਂ ਦੱਸਿਆ ਅਧਰੰਗ ਇਲਾਜ ਇਸਦਾ ਸੰਭਵ ਹੈ। ਅਸੀਂ ਸੋਚਦੇ ਹਾਂ ਕਿ ਅਧਰੰਗ ਅਚਾਨਕ ਆ ਗਿਆ ਕੰਮ ਕਰਦੇ ਕਰਦੇ ਜਾਂ ਫਿਰ ਆਪਣਾ ਜੀਵਨ ਬਤੀਤ ਕਰਦੇ ਕਰਦੇ, ਕੀ ਇਸੇ ਕੋਈ ਸਿਮਟਮਸ ਹੁੰਦੇ ਨੇ, ਕੋਈ ਸਾਨੂੰ ਇਹੋ ਜਿਹੇ ਮਿਲਦੇ ਨੇ ਸਿਗਨਲਸ ਕਿ ਜਿਸ ਨਾਲ ਪਤਾ ਲੱਗ ਸਕੇ ਕਿ ਅਧਰੰਗ ਹੋ ਸਕਦਾ ਕਿਸੇ ਵਿਅਕਤੀ ਨੂੰ?
2: ਬਿਲਕੁਲ ਮੈਮ, ਇਹ ਬੜਾ ਇੰਪੋਰਟੈਂਟ ਕੁਐਸਚਨ ਹੈਗਾ ਤੁਹਾਡਾ। ਆਪਾਂ ਬੇਸਿਕਲੀ ਆਈਡੈਂਟੀਫਾਈ ਕਿੱਦਾਂ ਕਰਨੇ ਹਾਂ ਕਿ ਕਿਸੇ ਵੀ ਪਰਸਨ ਨੂੰ ਪੈਰਾਲਿਸਿਸ ਹੋ ਰਿਹਾ, ਤੇ ਇਹਦੇ ਮੈਂ ਪਬਲਿਕ ਨੂੰ ਦੱਸਣਾ ਚਾਹਾਂਗੀ, ਇਹਦੇ ਵਿੱਚ ਇੱਕ ਨਿਮੋਨਿਕ ਆਪਾਂ ਯੂਜ਼ ਕਰਨੇ ਹਾਂ। ਪਹਿਲਾਂ ਇਹਦਾ ਨਿਮੋਨਿਕ ਸੀਗਾ ਫਾਸਟ, ਹੁਣ ਇਹਨੂੰ ਆਪਾਂ ਬੀ ਫਾਸਟ ਦਾ ਨਾਮ ਵੀ ਦਿੱਤਾ। ਬੀ ਸਟੈਂਡਸ ਫੋਰ ਬੈਲੈਂਸ, ਈ ਸਟੈਂਡਸ ਫੋਰ ਆਈ ਆਈ ਵਿਜ਼ਨ, ਐਂਡ ਐਫ ਸਟੈਂਡਸ ਫੋਰ ਫੇਸ, ਏ ਸਟੈਂਡਸ ਫੋਰ ਆਰਮ, ਐਂਡ ਐਸ ਸਟੈਂਡਸ ਫੋਰ ਸਪੀਚ, ਐਂਡ ਟੀ ਇਜ਼ ਫੋਰ ਟਾਈਮ। ਹੁਣ ਮੈਂ ਇਹਦਾ ਵਿਸਥਾਰ 'ਚ ਤੁਹਾਨੂੰ ਦੱਸਾਂਗੀ। ਫੇਸ ਬੀ ਤੋਂ ਜਿਹੜਾ ਬੈਲੈਂਸ ਮੈਂ ਦੱਸਿਆ ਸੀ, ਕੋਈ ਵੀ ਪਰਸਨ ਇੱਕਦਮ ਉਹ ਖੜਾ ਹੋਣ ਲੱਗੇ ਤੇ ਉਹਦਾ ਬੈਲੈਂਸ ਡਗਮਗਾ ਜਾਏਗਾ, ਉਹ ਖੜਾ ਨਹੀਂ ਹੋ ਪਾਏਗਾ, ਇੱਕਦਮ ਲੇਟ ਜਾਏਗਾ ਜਾਂ ਗਿਰ ਜਾਏਗਾ। ਔਰ ਸੈਕਿੰਡ ਜਿਹੜਾ ਮੈਂ ਦੱਸਿਆ ਸੀ, ਈ ਤੋਂ ਆਈ ਵਿਜ਼ਨ, ਉਸਨੂੰ ਇੱਕ ਜਾਂ ਦੋਨੋਂ ਅੱਖਾਂ ਤੋਂ ਦੇਖਣਾ ਮੁਸ਼ਕਿਲ ਹੋਏਗਾ, ਅੱਖਾਂ 'ਚ ਧੁੰਦਲਾ ਲੱਗੇਗਾ ਜਾਂ ਡਬਲ ਵਿਜ਼ਨ ਲੱਗੇਗਾ, ਦੈਟ ਇਜ਼ ਈ। ਐਫ ਤੋਂ ਹੈਗਾ ਫੇਸ, ਫੇਸ 'ਤੇ ਨਾ ਇੱਕ ਸਾਈਡ 'ਤੇ ਜਿਹੜਾ ਮਤਲਬ ਲਟਕਣਾ ਸ਼ੁਰੂ ਹੋ ਜਾਏਗਾ, ਇੱਕ ਸਾਈਡ 'ਤੇ ਫੇਸ ਵੀਕ ਹੋਣਾ ਸ਼ੁਰੂ ਹੋ ਜਾਏਗਾ। ਨੈਕਸਟ ਜਿਹੜਾ ਹੈਗਾ ਸੀ ਆਮ ਦੀ ਵੀਕਨੈਸ, ਆਮ ਦੀ ਕਮਜ਼ੋਰੀ ਆਉਣੀ ਲੱਗ, ਮਤਲਬ ਜਿੱਦਾਂ ਬਾਜੂ ਪੇਸ਼ੈਂਟ ਦੋਨੋਂ, ਕੋਈ ਵੀ ਪਰਸਨ ਹੈ, ਦੋਨੋਂ ਬਾਜੂ ਉਹਨੂੰ ਕਵਾਂਗੇ ਉੱਪਰ ਉਠਾਏ, ਤੇ ਜਿਹੜੀ ਇੱਕ ਸਾਈਡ ਦੀ ਬਾਜੂ ਨੀਚੇ ਆਪਣੇ ਆਪ ਹੀ ਗਿਰ ਜਾਏਗੀ, ਉਹਦਾ ਕੰਟਰੋਲ ਨਹੀਂ ਹੋਏਗਾ ਉਹਦੇ 'ਤੇ। ਐਸ ਜਿਹੜਾ ਹੈਗਾ ਤੁਹਾਡਾ ਉਹ ਹੈ ਸਪੀਚ, ਕਿਸੇ ਪਰਸਨ ਨੂੰ ਬੋਲਾਂਗੇ ਬੋਲ, ਉਹਦੇ ਬੋਲਣ 'ਚ ਮਤਲਬ ਉਹ ਸਪੀਚ ਲੜਖੜਾਏਗੀ, ਬੋਲ ਨਹੀਂ ਪਾਏਗਾ, ਦਿੱਕਤ ਆਏਗੀ ਬੋਲਣ 'ਚ। ਟੀ ਇਜ਼ ਫੋਰ ਟਾਈਮ, ਇਹਦਾ ਮਤਲਬ ਹੈ ਟਾਈਮ ਇਜ਼ ਸ਼ੋਰਟ ਐਂਡ ਯੂ ਹੈਵ ਟੂ ਗੋ ਟੂ ਐਮਰਜੈਂਸੀ ਇਮੀਡੀਏਟ।
0: ਜੀ, ਇਹ ਤਾਂ ਤੁਸੀਂ ਸਾਈਨ ਦੱਸੇ ਕਿ ਜਦੋਂ ਅਧਰੰਗ ਆਉਣ ਵਾਲਾ ਹੈ, ਉਸ ਤੋਂ ਕੁਝ ਸਮਾਂ ਪਹਿਲੇ ਦੇ ਸਾਈਨ ਨੇ। ਕੀ ਕਿਸੇ ਵਿਅਕਤੀ ਨੂੰ ਦੇਖ ਕੇ ਜਾਂ ਉਸ ਜੀਵਨ ਸ਼ੈਲੀ ਨੂੰ ਦੇਖ ਕੇ ਅਸੀਂ ਦੱਸ ਸਕਦੇ ਹਾਂ ਕਿ ਇਨ ਫਿਊਚਰ ਇਸ ਨੂੰ ਇਹੋ ਜਿਹੀ ਕੋਈ ਸਮੱਸਿਆ ਹੋ ਸਕਦੀ ਹੈ?
2: ਜੀ, ਇਹਦੇ ਨਾ ਕਾਫੀ ਰਿਸਕ ਫੈਕਟਰਸ ਨੇ ਜਿਹੜਾ ਤੁਹਾਨੂੰ ਸਭ ਨੂੰ ਜਾਣਨਾ ਚਾਹੀਦਾ ਕਿ ਇਹਦੇ ਕੀ ਰਿਸਕ ਫੈਕਟਰਸ ਨੇ। ਸਭ ਤੋਂ ਇੱਕ ਕਾਮਨ ਹੈਗਾ ਜਿਹੜਾ ਹੈਗਾ ਹਾਈਪਰ ਟੈਂਸ਼ਨ, ਜਿਹਨੂੰ ਹਾਈ ਬਲੱਡ ਪ੍ਰੈਸ਼ਰ ਕਹਿ ਦਿੰਦੇ ਹਾਂ। ਮੈਂ ਇਹਦੇ ਰਿਸਕ ਫੈਕਟਰਸ ਨੂੰ ਦੋ ਟਾਈਪਸ 'ਚ ਡਿਵਾਈਡ ਕਰਾਂਗੀ, ਮੋਡੀਫਾਈਬਲ ਅਤੇ ਨੋਨ ਮੋਡੀਫਾਈਬਲ। ਜਿਹੜਾ ਮੋਡੀਫਾਈਬਲ, ਜਿਹਨੂੰ ਆਪਾਂ ਆਪੇ ਮਤਲਬ ਚੇਂਜ ਕਰ ਸਕਦੇ ਹਾਂ, ਕੰਟਰੋਲ ਕਰ ਸਕਦੇ, ਜਿਹੜੇ ਸਾਡੇ ਕੰਟਰੋਲ ਦੇ ਅੰਦਰ ਹੈ, ਜਿੱਦਾਂ ਕਿ ਹਾਈਪਰ ਟੈਂਸ਼ਨ ਹੈ, ਹਾਈ ਬਲੱਡ ਪ੍ਰੈਸ਼ਰ ਹੋ ਗਿਆ, ਹਾਈ ਸ਼ੂਗਰ ਲੈਵਲ ਜਿਹਨੂੰ ਆਪਾਂ ਡਾਇਬਟੀਜ਼ ਕਹਿ ਦਿੰਦੇ ਹਾਂ, ਇੱਕ ਜਿਹੜਾ ਮੋਟਾਪਾ ਜਿਹੜਾ ਬਹੁਤ ਕਾਮਨ ਹੋ ਰਿਹਾ, ਓਬੈਸਿਟੀ ਕਾਹਦੇ ਕਰਕੇ ਹੋ ਰਿਹਾ, ਸੀਡੈਂਟਰੀ ਲਾਈਫ ਸਟਾਈਲ ਹੋ ਗਿਆ ਲੋਕਾਂ ਦਾ, ਇਹ ਵੀ ਬਹੁਤ ਇੰਪੋਰਟੈਂਟ ਫੈਕਟਰ ਹੈ। ਜਾਂ ਫਿਰ ਸਮੋਕਿੰਗ ਦੇ ਕਈ ਲੋਕ ਬਹੁਤ ਜ਼ਿਆਦਾ ਐਡਿਕਟਡ ਨੇ, ਔਰ ਇੱਕ ਅਨਦਰ ਫੈਕਟਰ ਜਿਹੜਾ ਹੈਗਾ ਅਲਕੋਹਲ ਦਾ। ਇਹ ਚੀਜ਼ਾਂ ਜਿਹੜੀਆਂ ਰਿਸਕ ਫੈਕਟਰ ਨੇ, ਇਹਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ, ਲਿਮਿਟ ਕਰ ਸਕਦੇ ਹਾਂ, ਅਤੇ ਇਸ ਅਗਰ ਇਹਨਾਂ ਨੂੰ ਆਪਾਂ ਕੰਟਰੋਲ ਕਰੀਏ ਤਾਂ ਆਪਾਂ ਸਟ੍ਰੋਕ ਹੋਣ ਤੋਂ ਬਚ ਸਕਦੇ ਹਾਂ। ਜਿਹੜੇ ਕੁਛ ਨੋਨ ਮੋਡੀਫਾਈਬਲ ਫੈਕਟਰਸ ਨੇ, ਉਹਨਾਂ ਵਿੱਚ ਹਾਰਟ ਡਿਜ਼ੀਜ਼ ਆ

0: ਜਾਂ ਫਿਰ ਕਿਸੇ ਦੀ ਹਾਰਟ ਡਿਜ਼ੀਜ਼ ਹੈ, ਇਹ ਵੀ ਬੜਾ ਇੰਪੋਰਟੈਂਟ ਰਿਸਕ ਫੈਕਟਰ ਹੈਗਾ ਕਿਸੇ ਨੂੰ ਸਟ੍ਰੋਕ ਹੋ ਸਕਦਾ ਹੈ।
1: ਯਾਨੀ ਕਿ ਜੇਕਰ ਉਸਨੂੰ ਹਾਈਪਰਟੈਂਸ਼ਨ ਹੈ ਜਾਂ ਦਿਲ ਦੀ ਬਿਮਾਰੀ ਹੈ ਜਾਂ ਫਿਰ ਉਸਦਾ ਜੀਵਨ ਸ਼ੈਲੀ ਬਹੁਤ ਜ਼ਿਆਦਾ ਖਰਾਬ ਹੈ, ਫਿਰ ਅਸੀਂ ਕਹਿ ਸਕਦੇ ਹਾਂ ਕਿ ਭਵਿੱਖ ਦੇ ਵਿੱਚ ਚਾਂਸਿਸ ਹੈ ਕਿ ਉਸਨੂੰ ਅਜਿਹੀ ਸਮੱਸਿਆ ਆ ਜਾਏ। ਅਤੇ ਤੁਸੀਂ ਦੱਸਿਆ ਕਿ ਜਿਹੜੇ ਸਾਈਨਸ ਹੁੰਦੇ ਨੇ, ਜਿਹੜੇ ਸਿਗਨਲ ਸਾਨੂੰ ਦਿਖਦੇ ਨੇ ਕਿਸੇ ਵੀ ਵਿਅਕਤੀ ਦੇ ਵਿੱਚ, ਉਸ ਤੋਂ ਬਾਅਦ ਸਾਨੂੰ ਤੁਰੰਤ ਹਸਪਤਾਲ ਲੈ ਜਾਣਾ ਚਾਹੀਦਾ ਹੈ। ਅਤੇ ਅਧਰੰਗ ਤੋਂ ਬਾਅਦ ਜੇਕਰ ਅਸੀਂ ਫਿਜ਼ੀਓਥੈਰੇਪੀ ਦੀ ਗੱਲ ਕਰੀਏ ਤਾਂ ਫਿਜ਼ੀਓਥੈਰੇਪੀ ਕਦੋਂ ਸਟਾਰਟ ਹੁੰਦੀ ਹੈ?
0: ਇੱਕ ਇੰਪੋਰਟੈਂਟ ਪੁਆਇੰਟ ਮੈਂ ਐਡ ਕਰਾਂਗੀ, ਜਦੋਂ ਕਿਸੇ ਨੂੰ ਪਤਾ ਲੱਗਦਾ ਹੈ ਸਾਇੰਸ ਹੈ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਸਾਰੇ ਆਪਾਂ ਆਈਡੈਂਟੀਫਾਈ ਕਰਾਂਗੇ, ਇਮੀਡੀਏਟਲੀ ਸਾਨੂੰ ਨੀਅਰ ਬਾਏ ਸਟ੍ਰੋਕ ਰੈਡੀ ਹੋਸਪਿਟਲ 'ਚ ਲੈ ਕੇ ਜਾਣਾ ਚਾਹੀਦਾ। ਸਟ੍ਰੋਕ ਰੈਡੀ ਤੋਂ ਮਤਲਬ ਹੈ ਜਿੱਥੇ ਕਿ ਤੁਹਾਨੂੰ ਪ੍ਰੋਪਰ ਸੀਟੀ ਸਕੈਨ ਦੀ MRI ਦੀ ਸੁਵਿਧਾ ਹੋਏ ਔਰ ਉੱਥੇ ਨਿਊਰੋਲੋਜਿਸਟ, ਨਿਊਰੋ ਇੰਟਰਵੈਂਸ਼ਨਿਸਟ, ਨਿਊਰੋ ਸਰਜਨ ਉੱਥੇ ਉਪਲਬਧ ਹੋਣ। ਬਿਕੋਜ਼ ਇੱਕ ਇਹਦਾ ਨਾ ਵਿੰਡੋ ਪੀਰੀਅਡ ਹੁੰਦਾ ਹੈ ਜਿਹੜਾ ਬੜਾ ਮੈਂ ਸਭ ਨੂੰ ਦੱਸਾਂਗੀ ਇੰਪੋਰਟੈਂਟ ਹੈਗਾ। 4.5 hours ਦਾ ਵਿੰਡੋ ਪੀਰੀਅਡ ਹੁੰਦਾ। ਇਸ ਟਾਈਮ ਦੇ ਦੌਰਾਨ ਅਗਰ ਆਪਾਂ ਹੋਸਪਿਟਲ ਪਹੁੰਚ ਜਾਵਾਂਗੇ ਤਾਂ ਆਪਾਂ ਆਪਣੀ ਪ੍ਰੋਬਲਮ ਤੋਂ ਬਚ ਸਕਦੇ ਹਾਂ, ਇਹ ਪ੍ਰੋਬਲਮ ਆਪਾਂ ਰਿਵਰਸ ਕਰ ਸਕਦੇ ਹਾਂ। ਇਹਦੇ ਵਿੱਚ ਸਾਡੇ ਕੋਲ ਡਿਫਰੈਂਟ ਟ੍ਰੀਟਮੈਂਟਸ ਨੇ, ਇਹ ਤਾਂ ਕਿਸੇ ਬ੍ਰੇਨ ਵਿੱਚ ਕਿਸੇ ਦਾ ਕਲੋਟ ਹੋ ਗਿਆ, ਤੇ ਕਲੋਟ ਦਾ ਕੀ ਹੈ ਕਿ ਇਹਦੇ ਵਿੱਚ ਆਪਾਂ ਕੁਝ ਇੰਜੈਕਸ਼ਨ ਦੇ ਰਾਹੀਂ ਨਾ ਬਲੱਡ ਡਿਸੋਲਵ ਕਰ ਸਕਦੇ ਹਾਂ, ਜਿਹਨੂੰ ਆਪਾਂ ਥ੍ਰੋਮਬੋਲਿਸਿਸ ਟੈਕਨੀਕ ਕਹਿੰਦੇ ਹਾਂ, ਜਿਹੜੀ ਕਿ 20 to 25 years ਤੋਂ ਚੱਲ ਰਹੀ ਹੈ ਹੋਸਪਿਟਲਸ ਵਿੱਚ। ਉਸ ਤੋਂ ਬਾਅਦ 10 ਸਾਲ ਤੋਂ ਇੱਕ ਹੋਰ ਇਲਾਜ ਆਇਆ ਜਿਹਨੂੰ ਆਪਾਂ ਥ੍ਰੋਮਬੈਕਟਮੀ ਕਹਿੰਦੇ ਹਾਂ, ਇਹਦੇ ਨਾਲ ਵੀ ਆਪਾਂ ਕਲੋਟ ਨੂੰ ਨਿਕਾਲ ਸਕਦੇ ਹਾਂ, ਰਿਮੂਵ ਕਰ ਸਕਦੇ ਹਾਂ। ਔਰ ਅਗਰ ਕਿਸੇ ਦਾ ਬ੍ਰੇਨ ਹੈਮਰੇਜ ਹੋ ਜਾਂਦਾ ਹੈ ਤਾਂ ਉਸ ਕੇਸ ਵਿੱਚ ਆਪਾਂ ਇਮੀਡੀਏਟਲੀ ਆਰਟਰੀ ਜਿਹੜੀ ਰਪਚਰ ਹੋਈ ਹੈ ਉਹਨੂੰ ਰਿਪੇਅਰ ਕਰ ਸਕਦੇ ਹਾਂ, ਅਗਰ ਪਰਸਨ ਟਾਈਮਲੀ ਹੋਸਪਿਟਲ ਪਹੁੰਚ ਜਾਂਦਾ ਹੈ ਤਾਂ। ਅੱਗੇ ਆਪਾਂ ਫਿਜ਼ੀਓਥੈਰੇਪੀ ਦੀ ਅਗਰ ਗੱਲ ਕਰੀਏ ਤਾਂ ਫਿਜ਼ੀਓਥੈਰੇਪੀ ਵਿੱਚ ਇਹਦਾ ਬਹੁਤ ਇੰਪੋਰਟੈਂਟ ਰੋਲ ਹੈਗਾ ਮੈਡਮ। ਫਿਜ਼ੀਓਥੈਰੇਪੀ ਆਪਾਂ ਇਮੀਡੀਏਟਲੀ, ਜਿੱਦਾਂ ਕਿਸੇ ਪਰਸਨ ਨੂੰ ਸਟ੍ਰੋਕ ਹੋਇਆ ਤਾਂ ਆਪਾਂ ਜਲਦੀ ਤੋਂ ਜਲਦੀ ਸਾਨੂੰ ਫਿਜ਼ੀਓਥੈਰੇਪੀ ਸਟਾਰਟ ਕਰਨੀ ਚਾਹੀਦੀ ਹੈ। ਬਿਕੋਜ਼ ਜਿਹੜੀਆਂ ਪੁਰਾਣੀਆਂ ਰਿਸਰਚਿਜ਼ ਨੇ ਉਹ ਕਹਿੰਦੀਆਂ ਨੇ ਕਿ ਫਸਟ 6 months ਜਿਹੜੇ ਹੈਗੇ ਉਹ ਬਹੁਤ ਕਰੂਸ਼ੀਅਲ ਹੁੰਦੇ ਨੇ ਰਿਕਵਰੀ ਦੇ। ਅਗਰ ਅਸੀਂ ਜਲਦੀ ਤੋਂ ਜਲਦੀ ਫਿਜ਼ੀਓਥੈਰੇਪੀ ਸਟਾਰਟ ਕਰਾਵਾਂਗੇ ਸਾਡੀ ਰਿਕਵਰੀ ਅੱਛੀ ਆਏ।
1: ਤੁਸੀਂ ਦੱਸਿਆ ਕਿ ਜਿੰਨੀ ਜਲਦੀ ਹੋ ਸਕੇ ਅਸੀਂ ਹੋਸਪਿਟਲ ਪਹੁੰਚੀਏ ਅਤੇ ਜਿੰਨੀ ਜਲਦੀ ਫਿਜ਼ੀਓਥੈਰੇਪੀ ਸਟਾਰਟ ਕਰ ਦਈਏ ਉਨੀ ਜਲਦੀ ਸੰਭਾਵਨਾ ਹੁੰਦੀ ਹੈ ਕਿ ਮਰੀਜ਼ ਰਿਕਵਰ ਕਰ ਲੈਂਦਾ ਹੈ। ਆਮ ਤੌਰ 'ਤੇ ਫਿਜ਼ੀਓਥੈਰੇਪੀ ਦੇ ਨਾਲ ਕਿੰਨੀ ਕੁ ਦੇਰ ਦੇ ਵਿੱਚ ਅਸੀਂ ਮੰਨ ਸਕਦੇ ਹਾਂ ਕਿ ਮਰੀਜ਼ ਠੀਕ ਹੋ ਜਾਂਦਾ ਹੈ?
0: ਮੈਮ, ਫਿਜ਼ੀਓਥੈਰੇਪੀ ਉਹੀ ਇਹਦਾ ਆਨਸਰ ਹੈਗਾ ਕਿ ਜਿੰਨੀ ਜਲਦੀ ਆਪਾਂ ਫਿਜ਼ੀਓਥੈਰੇਪੀ ਸਟਾਰਟ ਕਰ ਲਈਏ, ਅਗਰ ਪੇਸ਼ੈਂਟ ਸਾਡੇ ਕੋਲ ਵਿਦ ਇਨ ਲਾਈਕ ਫਿਊ ਡੇਜ਼ ਜਾਂ 1 month ਦੇ ਅੰਦਰ ਅੰਦਰ ਆ ਗਿਆ ਹੈ ਤਾਂ ਉਹਦੀ ਰਿਕਵਰੀ ਲਾਜ਼ਮੀ ਹੈ ਕਿ 1 ਸਾਲ ਤੱਕ ਜਾਂ 2 ਸਾਲ ਤੱਕ ਕਾਫੀ ਆ ਸਕਦੀ ਹੈ। ਬਾਕੀ ਡਿਪੈਂਡ ਕਰਦਾ ਹੈ ਕਿ ਜਿਹੜਾ ਤੁਹਾਨੂੰ ਪੈਰਾਲਿਸਿਸ ਹੈਗਾ ਉਹ ਕਿਸ ਟਾਈਪ ਦਾ ਹੈ, ਬ੍ਰੇਨ 'ਚ ਕਿਹੜਾ ਏਰੀਆ ਇਨਵੋਲਵ ਹੈ, ਉਸ 'ਤੇ ਵੀ ਡਿਪੈਂਡ ਕਰਦਾ ਹੈ।
1: ਜਦੋਂ ਕਿਸੇ ਮਰੀਜ਼ ਨੂੰ ਅਲੱਗ ਤਰ੍ਹਾਂ ਦਾ ਅਧਰੰਗ ਹੈ, ਜਿਸ ਤੁਸੀਂ ਕਿਹਾ ਕਿ ਕਈ ਵਾਰ ਪੂਰਾ ਸਰੀਰ ਤੁਹਾਡਾ ਪ੍ਰਭਾਵਿਤ ਹੁੰਦਾ ਹੈ, ਕਈ ਵਾਰੀ ਕੋਈ ਅੰਗ ਪ੍ਰਭਾਵਿਤ ਹੁੰਦਾ ਹੈ, ਉਸੇ ਤਰ੍ਹਾਂ ਦੇ ਨਾਲ ਉਸਦੀਆਂ ਐਕਸਰਸਾਈਜ਼ ਹੁੰਦੀਆਂ ਨੇ, ਅਤੇ ਕੀ ਇਸਦੀਆਂ ਐਕਸਰਸਾਈਜ਼ ਵਾਕਈ ਉਸਦੇ ਜੋ ਕਿੰਨਾ ਪ੍ਰਭਾਵਿਤ ਹੋਇਆ ਉਸਦੇ ਮੁਤਾਬਕ ਕਰਵਾਈਆਂ ਜਾਂਦੀਆਂ ਨੇ?
0: ਜੀ ਮੈਮ, ਬਿਲਕੁਲ। ਜਿਹੜਾ ਇਹਦਾ ਟ੍ਰੀਟਮੈਂਟ ਹੁੰਦਾ ਫਿਜ਼ੀਓਥੈਰੇਪੀ ਵਿੱਚ, ਇਹ ਇੱਕਦਮ ਫੋਕਸਡ ਟ੍ਰੀਟਮੈਂਟ ਹੁੰਦਾ ਹੈ। ਇਹ ਅਕੋਰਡਿੰਗ ਟੂ ਜਿਹੜਾ ਪੇਸ਼ੈਂਟ ਦੇ ਸਿਮਟਮਸ ਨੇ ਉਹਦੇ ਨਾਲ ਆਪਾਂ ਪ੍ਰੋਪਰ ਗੋਲ ਓਰੀਐਂਟਡ ਪ੍ਰੋਗਰਾਮ ਆਪਾਂ ਲਾਈਕ ਉਹਨੂੰ ਪੇਸ਼ੈਂਟ ਨੂੰ ਦਿੰਦੇ ਹਾਂ, ਔਰ ਹਰ ਇੱਕ ਪੇਸ਼ੈਂਟ ਅਲੱਗ ਹੁੰਦਾ ਔਰ ਹਰ ਇੱਕ ਪੇਸ਼ੈਂਟ ਦਾ ਜਿਹੜਾ ਟ੍ਰੀਟਮੈਂਟ ਹੋਏਗਾ ਉਹ ਵੀ ਇਹਦੇ ਵਿੱਚ ਅਲੱਗ ਹੋਏਗਾ, ਕਿਉਂਕਿ ਸਿਮਟਮਸ ਜਿਹੜੇ ਅਕੋਰਡਿੰਗ ਟੂ ਬ੍ਰੇਨ ਜਿਹੜਾ ਏਰੀਆ ਇਨਵੋਲਵ ਹੈ ਉਹਦੇ ਹਿਸਾਬ ਨਾਲ ਸਿਮਟਮਸ ਆਉਂਦੇ ਆ, ਉਹ ਟ੍ਰੀਟਮੈਂਟ ਵੀ ਆਪਾਂ ਉਹਦੇ ਹਿਸਾਬ ਨਾਲ ਹੀ ਕਰ ਲਿਆ।
1: ਮਰੀਜ਼ ਸੋਚਦਾ ਹੈ ਕਿ ਅਸੀਂ ਦਵਾਈ ਖਾ ਲਾਂਗੇ ਜਾਂ ਫਿਰ ਹੋਸਪਿਟਲ ਜਾਵਾਂਗੇ, ਪਰ ਫਿਜ਼ੀਓਥੈਰੇਪੀ ਦਾ ਇਸਦੇ ਵਿੱਚ ਬਹੁਤ ਮਹੱਤਵਪੂਰਨ ਰੋਲ ਹੈ। ਤੁਹਾਡੇ ਮੁਤਾਬਕ ਜਦੋਂ ਵੀ ਅਧਰੰਗ ਆਉਂਦਾ ਹੈ ਫਿਜ਼ੀਓਥੈਰੇਪੀ ਕੀ ਭੂਮਿਕਾ ਨਿਭਾਉਂਦੀ ਹੈ?
0: ਜਦੋਂ ਇੱਕਦਮ ਇਮੀਡੀਏਟ ਜਿਹੜਾ ਹੁੰਦਾ ਨਾ ਐਮਰਜੈਂਸੀ ਵਾਲਾ ਜਿਹੜਾ ਟਾਈਮ ਪੀਰੀਅਡ ਹੈ, ਉਸ ਵੇਲੇ ਤੇ ਮੈਡੀਕਲ ਐਮਰਜੈਂਸੀ ਬਹੁਤ ਇੰਪੋਰਟੈਂਟ ਹੈ। ਜਦੋਂ ਪੇਸ਼ੈਂਟ ਥੋੜਾ ਜਿਹਾ ਸਟੇਬਲ ਹੋ ਜਾਂਦਾ ਹੈ ਉਸ ਤੋਂ ਬਾਅਦ ਫਿਜ਼ੀਓਥੈਰੇਪੀ ਸਟਾਰਟ ਕਰਨੀ ਚਾਹੀਦੀ ਹੈ। ਫਿਜ਼ੀਓਥੈਰੇਪੀ ਦੀ ਬਹੁਤ ਬਹੁਤ ਇੰਪੋਰਟੈਂਟ ਭੂਮਿਕਾ ਹੈ, ਔਰ ਜਿਹੜਾ ਪੇਸ਼ੈਂਟ ਬੈੱਡ ਤੇ ਲੇਟਿਆ ਹੈ ਉਹ ਟਰਨ ਨਹੀਂ ਲੈ ਸਕਦਾ, ਉੱਠ ਕੇ ਬੈਠ ਨਹੀਂ ਸਕਦਾ, ਚੱਲ ਨਹੀਂ ਸਕਦਾ, ਉਹਦੇ ਵਿੱਚ ਸਾਰਾ ਰੋਲ ਫਿਜ਼ੀਓਥੈਰੇਪੀ ਦਾ ਹੁੰਦਾ ਹੈ, ਉਹਨੂੰ ਆਪਣੀ ਨੋਰਮਲ ਐਕਟੀਵਿਟੀ ਵਿੱਚ ਵਾਪਸ ਲੈ ਕੇ ਆਉਂਦਾ।
1: ਜੀ, ਇਸ ਦਾ ਜਦੋਂ ਤੁਸੀਂ ਫਿਜ਼ੀਓਥੈਰੇਪੀ ਕਰਾਉਂਦੇ ਹੋ ਕਿਹੋ ਜਿਹੀ ਐਕਸਰਸਾਈਜ਼ ਕਰਾਉਂਦੇ ਹੋ ਕਿ ਉਸ ਨਾਲ ਕੁਝ ਗੱਲਬਾਤ ਕਰਨ ਦੀ, ਜੇਕਰ ਤੁਸੀਂ ਦੱਸਿਆ ਕਿ ਕੁਝ ਸਪੀਚ ਵੀ ਇਫੈਕਟ ਹੁੰਦੀ ਹੈ, ਜਾਂ ਫਿਰ ਉਸਨੂੰ ਚੱਲਣ ਤੁਰਨ ਦੇ ਵਿੱਚ ਮਦਦ ਕਰਵਾਉਣ ਦੀ, ਜਾਂ ਫਿਰ ਕਿਸ ਤਰ੍ਹਾਂ ਦੀ ਐਕਸਰਸਾਈਜ਼ ਤੁਸੀਂ ਆਮ ਤੌਰ 'ਤੇ ਰਿਕਮੈਂਡ ਕਰਦੇ?
0: ਮੈਮ, ਬੇਸਿਕਲੀ ਜਿਹੜਾ ਪੈਰਾਲਿਸਿਸ ਹੈਗਾ ਨਾ ਇਹ ਬ੍ਰੇਨ ਦੀ ਪ੍ਰੋਬਲਮ ਹੈ, ਬ੍ਰੇਨ 'ਚ ਜਿਹੜੇ ਕੁਝ ਨਿਊਰੋਨਸ ਹੈ ਨਾ ਉਹ ਡੈਮੇਜ ਹੋ ਜਾਂਦੇ ਆ। ਇੱਕ ਕਨਸੈਪਟ ਹੁੰਦਾ ਜਿਹਨੂੰ ਆਪਾਂ ਨਿਊਰੋਪਲਾਸਟੀ ਕਹਿੰਦੇ ਹਾਂ, ਜਿਹਦਾ ਮਤਲਬ ਹੈ ਰੀਵਾਇਰਿੰਗ ਹੁੰਦੀ ਬ੍ਰੇਨ ਦੀ, ਅਤੇ ਬੇਸਿਕਲੀ ਆਪਾਂ ਜਿਹੜਾ ਇਹਦਾ ਟ੍ਰੀਟਮੈਂਟ ਹੈ ਨਾ ਉਹ ਰੈਪੀਟੇਟਿਵ ਗੋਲ ਓਰੀਐਂਟਡ ਟਾਸਕ ਆਪਾਂ ਕਰਵਾਉਂਦੇ ਹਾਂ। ਕੁਝ ਕਾਫੀ ਟੈਕਨੀਕਸ ਹੈਗੇ ਆ ਅਕੋਰਡਿੰਗ ਟੂ ਰਿਸਰਚ ਜਿਹੜੀਆਂ ਆਪਾਂ ਪੇਸ਼ੈਂਟਸ 'ਤੇ ਅਪਲਾਈ ਕਰਨੇ ਆ, ਅਤੇ ਉਹਦੇ ਨਾਲ ਆਪਾਂ ਕੁਝ ਗੋਲ ਓਰੀਐਂਟਡ ਜਿਹੜੇ ਟਾਸਕ ਆਪਾਂ ਕਰਵਾਉਂਦੇ ਹਾਂ ਉਹ ਬ੍ਰੇਨ ਵਿੱਚ ਸਿਗਨਲ ਪਹੁੰਚਦਾ ਹੈ, ਉਹ ਇੱਕ ਰੀਵਾਇਰਿੰਗ ਹੁੰਦੀ ਹੈ, ਜਿਹੜੀਆਂ ਨਰਵਸ ਜਿਹੜੇ ਸੈਲਸ ਹੁੰਦੇ ਹਨ ਉਹ ਰੀਵਾਇਰਿੰਗ ਹੁੰਦੀ ਹੈ, ਅਤੇ ਜਿਹੜਾ ਬ੍ਰੇਨ ਜਿਹੜਾ ਉਹ ਪਛਾਣਦਾ ਐਕਟੀਵਿਟੀ ਨੂੰ, ਉਹਨੂੰ ਰੈਪੀਟੇਟਿਵ ਉਹ ਟਾਸਕ ਕਰਾਂਗੇ ਅਤੇ ਉਹ ਐਕਟੀਵਿਟੀ ਉਹ ਈਜ਼ੀਲੀ ਕਰ ਪਾਏਗਾ। ਇਸ ਤੋਂ ਇਲਾਵਾ ਅੱਜ ਕੱਲ੍ਹ ਐਡਵਾਂਸਮੈਂਟ ਦਾ ਟਾਈਮ

0: ਕਵਰ ਕਰਨ ਦੀ ਸੰਭਾਵਨਾ ਜਲਦੀ ਹੁੰਦੀ ਹੈ ਜੋ ਦਵਾਈਆਂ ਦੇ ਨਾਲ ਫਿਜ਼ੀਓਥੈਰੇਪੀ ਵੀ ਲੈਂਦਾ ਹੈ ਮੁਕਾਬਲੇ ਉਸ ਵਿਅਕਤੀ ਦੇ ਜੋ ਸਿਰਫ ਮੈਡੀਸਨ ਲੈ ਰਿਹਾ ਹੈ।
1: ਜੀ ਬਿਲਕੁਲ ਮੈਮ, ਜਿਹੜਾ ਵਿਅਕਤੀ ਸਿਰਫ ਮੈਡੀਸਨ ਲੈ ਰਿਹਾ ਉਹਦੇ ਜਿਹੜੇ ਲਾਈਕ ਜਿੱਦਾਂ ਮੂਵਮੈਂਟਸ ਨੇ ਉਹ ਪ੍ਰੋਪਰ ਰੀਗੇਨ ਨਹੀਂ ਹੋ ਪਾਣਗੀਆਂ। ਜਿੱਦਾਂ ਪੇਸ਼ੈਂਟ ਕੋਈ ਵੀ ਹੈਗਾ ਉਹ ਚੱਲਦਾ ਹੈ, ਉਹ ਇੱਕ ਤਰ੍ਹਾਂ ਦਾ ਲੜਖੜਾ ਕੇ ਚੱਲਦਾ ਹੈ, ਲੈਗ ਨੂੰ ਬਿਲਕੁਲ ਬਾਹਰ ਨੂੰ ਕੱਢ ਕੇ ਔਰ ਹੱਥ ਜਿਹੜੀ ਉਹਦੀ ਬਾਜੂ ਹੈ ਬਿਲਕੁਲ ਇੱਕਦਮ ਮੁੜੀ ਹੁੰਦੀ ਹੈ। ਇੱਕ ਐਕਟੀਵਿਟੀ ਆਫ ਡੇਲੀ ਲਿਵਿੰਗ ਇੱਕਦਮ ਮਤਲਬ ਜ਼ੀਰੋ ਹੋ ਜਾਂਦੀ ਹੈ, ਅਤੇ ਫਿਜ਼ੀਓਥੈਰੇਪੀ ਬਹੁਤ ਇੰਪੋਰਟੈਂਟ ਭੂਮਿਕਾ ਨਿਭਾਉਂਦੀ ਹੈ ਉਸ ਫਿਰ ਤੋਂ ਉਹਦੀ ਐਕਟੀਵਿਟੀ ਆਫ ਡੇਲੀ ਲਿਵਿੰਗ ਨੂੰ ਇੰਪਰੂਵ ਕਰਨ ਲਈ।
0: ਜੀ, ਜੇਕਰ ਅਸੀਂ ਸੋਚਦੇ ਹਾਂ ਕਿ ਫਿਜ਼ੀਓਥੈਰੇਪੀ ਦਾ ਅਧਰੰਗ ਨੂੰ ਠੀਕ ਕਰਨ ਦੇ ਵਿੱਚ ਅਸੀਂ ਸਭ ਸੋਚਦੇ ਹਾਂ ਕਿ ਕੀ ਲੋੜ ਹੈ, ਇਸ ਨੂੰ ਦਵਾਈ ਖਾ ਕੇ ਵੀ ਠੀਕ ਕੀਤਾ ਜਾ ਸਕਦਾ, ਤੇ ਡਾਕਟਰ ਮਨੀਸ਼ਾ ਹੁਣ ਦੱਸ ਰਹੇ ਨੇ ਕਿ ਇਸਦਾ ਬਹੁਤ ਹੀ ਮਹੱਤਵਪੂਰਨ ਭੂਮਿਕਾ ਹੈ, ਇਹ ਤੁਹਾਨੂੰ ਦੁਬਾਰਾ ਫਿਰ ਮੁੜ ਸਟ੍ਰੀਮਲਾਈਨ ਦੇ ਵਿੱਚ ਲੈ ਕੇ ਆ ਸਕਦੀ ਹੈ। ਅਤੇ ਜੇਕਰ ਅਸੀਂ ਗੱਲ ਕਰੀਏ ਫਿਜ਼ੀਓਥੈਰੇਪੀ ਦੀ, ਤਾਂ ਅਸੀਂ ਸੋਚਦੇ ਹਾਂ ਕਿ ਕਿਸ ਕੋਲ ਕਰਵਾਈਏ, ਕਿਉਂਕਿ ਸਾਡੇ ਤੁਹਾਡੇ ਮੁਤਾਬਕ ਕਿ ਫਿਜ਼ੀਓਥੈਰੇਪਿਸਟ ਕੌਣ ਹੋਵੇ, ਜਾਂ ਫਿਰ ਸਾਡੀ ਕਿਸ ਤਰ੍ਹਾਂ ਅਸੀਂ ਡਿਸਾਈਡ ਕਰੀਏ ਕਿ ਚੰਗਾ ਫਿਜ਼ੀਓਥੈਰੇਪਿਸਟ ਕੌਣ ਹੈ?
1: ਹਾਂਜੀ ਮੈਮ, ਇਹ ਪਬਲਿਕ ਨੂੰ ਅਵੇਅਰ ਕਰਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਵੇਲੇ, ਬਿਕੋਜ਼ ਇੱਕ ਤਾਂ ਇਹਦੇ ਵਿੱਚ ਸਪੈਸ਼ਲਾਈਜ਼ਡ ਡਿਗਰੀਜ਼ ਹੁੰਦੀਆਂ ਫਿਜ਼ੀਓਥੈਰੇਪੀ ਵਿੱਚ, ਆਫਟਰ ਬੈਚਲਰ ਆਫ ਫਿਜ਼ੀਓਥੈਰੇਪੀ BPT ਤੋਂ ਬਾਅਦ ਇੱਕ ਮਾਸਟਰਸ ਦਾ ਪ੍ਰੋਗਰਾਮ ਹੁੰਦਾ, ਮਾਸਟਰਸ ਦੀ ਡਿਗਰੀ ਹੁੰਦੀ ਹੈ, ਇਹਦੇ ਵਿੱਚ ਸਪੈਸ਼ਲਾਈਜੇਸ਼ਨ ਹੁੰਦੀ ਹੈ ਨਿਊਰੋਲੋਜੀ ਦੀ। ਜਿਹੜੇ ਮਾਸਟਰ ਆਫ ਫਿਜ਼ੀਓਥੈਰੇਪੀ ਨਿਊਰੋਲੋਜੀ ਉਹ ਸੁਪਰ ਸਪੈਸ਼ਲਾਈਜ਼ਡ ਹੋ ਜਾਂਦੇ ਨੇ ਇਸ ਫੀਲਡ ਵਿੱਚ, ਉਹਨਾਂ ਕੋਲ ਆਪਾਂ ਅਗਰ ਫਿਜ਼ੀਓਥੈਰੇਪੀ ਕਰਵਾਵਾਂਗੇ ਤਾਂ ਉਹ ਪ੍ਰੋਪਰ ਇੱਕ ਸਾਨੂੰ ਸਪੈਸੀਫਿਕ ਟ੍ਰੀਟਮੈਂਟ ਜਿਹੜਾ ਅਕੋਰਡਿੰਗ ਟੂ ਜਿਹੜੀ ਸਾਡੀ ਪ੍ਰੋਬਲਮ ਹੈ ਉਸ ਹਿਸਾਬ ਨਾਲ ਦੇਣਗੇ। ਅਦਰਵਾਈਜ਼ ਜਿਹੜੇ ਇਸ ਚੀਜ਼ ਵਿੱਚ ਸਟ੍ਰੋਕ ਰੀਹੈਬਲੀਟੇਸ਼ਨ ਵਿੱਚ ਟ੍ਰੇਨਡ ਫਿਜ਼ੀਓਥੈਰੇਪਿਸਟ ਨੇ ਉਹਨਾਂ ਕੋਲ ਸਾਨੂੰ ਫਿਜ਼ੀਓਥੈਰੇਪੀ ਕਰਵਾਉਣੀ ਚਾਹੀਦੀ ਹੈ।
0: ਜੀ, ਅਤੇ ਕਈ ਵਾਰ ਇੰਝ ਵੀ ਹੁੰਦਾ ਹੈ ਕਿ ਕਈ ਵਾਰੀ ਕਿਸੇ ਵਿਅਕਤੀ ਨੂੰ ਕੋਈ ਫਿਜ਼ੀਓਥੈਰੇਪਿਸਟ ਉਸ ਤਰ੍ਹਾਂ ਨਹੀਂ ਪਸੰਦ ਆਇਆ, ਅਤੇ ਉਹ ਫਿਜ਼ੀਓਥੈਰੇਪਿਸਟ ਕਈ ਵਾਰ ਬਦਲਦਾ ਰਹਿੰਦਾ ਹੈ, ਇਸ ਦੇ ਨਾਲ ਕਿੰਨਾ ਕੁ ਪ੍ਰਭਾਵਿਤ ਹੁੰਦਾ ਇਲਾਜ?
1: ਬਿਲਕੁਲ, ਬਹੁਤ ਅੱਛਾ ਕੁਸ਼ਚਨ ਮੈਮ ਪੁੱਛਿਆ ਤੁਸੀਂ। ਇੱਕ ਜਿਹੜਾ ਟ੍ਰੀਟਮੈਂਟ ਹੈਗਾ ਨਾ ਸਾਡਾ, ਉਹ ਇੱਕ ਪ੍ਰੋਲੋਂਗ ਟਾਈਮ ਲਈ ਚੱਲਦਾ ਹੈ ਸਾਡਾ ਫਿਜ਼ੀਓਥੈਰੇਪੀ ਦਾ। ਅਸੀਂ ਬਾਰ ਬਾਰ ਅਗਰ ਆਪਣਾ ਟ੍ਰੀਟਮੈਂਟ ਅਲੱਗ ਅਲੱਗ ਜਗ੍ਹਾ ਤੋਂ ਚੇਂਜ ਕਰਾਂਗੇ, ਉਹ ਸਾਡੀ ਜਿਹੜੀ ਇੰਪਰੂਵਮੈਂਟ ਹੈ ਉਹਦੇ ਵਿੱਚ ਵੀ ਰੁਕਾਵਟ ਲੈ ਕੇ ਆਏਗਾ। ਔਰ ਇੱਕ ਜਿਹੜਾ ਥੈਰੇਪਿਸਟ ਹੈਗੇ ਨੇ, ਇੱਕ ਡਾਕਟਰ, ਉਹ ਪ੍ਰੋਪਰ ਅਗਰ ਤੁਹਾਡਾ ਕੇਸ ਅਸੈਸ ਕਰ ਰਹੇ ਨੇ, ਉਹਨਾਂ ਨੂੰ ਤੁਹਾਡਾ ਕੇਸ ਪ੍ਰੋਪਰ ਪਤਾ ਹੈ, ਔਰ ਕੇਸ ਨੂੰ ਸਮਝਣ ਵਿੱਚ ਵੀ ਕੁਛ ਦਿਨ ਲੱਗ ਜਾਂਦੇ ਨੇ, ਔਰ ਉਸ ਹਿਸਾਬ ਨਾਲ ਹੀ ਰਿਕਵਰੀ ਆਉਂਦੀ ਹੈ। ਅਸੀਂ ਅਗਰ ਬਾਰ ਬਾਰ ਚੇਂਜ ਕਰਾਂਗੇ ਤਾਂ ਸਾਡੀ ਜਿਹੜੀ ਰਿਕਵਰੀ ਹੈ ਉਹ ਹਿੰਡਰ ਹੋ ਸਕਦੀ ਹੈ।
0: ਡਾਕਟਰ ਮਨੀਸ਼ਾ ਜੀ, ਜੇਕਰ ਅਸੀਂ ਫਿਜ਼ੀਓਥੈਰੇਪੀ ਦੀ ਗੱਲ ਕਰੀਏ, ਕੋਈ ਵਿਅਕਤੀ ਫਿਜ਼ੀਓਥੈਰੇਪਿਸਟ ਦੀ ਮਦਦ ਲੈ ਰਿਹਾ ਹੈ, ਤਾਂ ਉਹ ਕਿੰਨੇ ਘੰਟਿਆਂ ਦੇ ਲਈ ਹੁੰਦੀ ਹੈ ਦਿਨ ਦੇ ਵਿੱਚ, ਅਤੇ ਕੀ ਰੈਗੂਲਰ ਹਰ ਦਿਨ ਕੀਤੀ ਜਾਂਦੀ ਹੈ?
1: ਹਾਂਜੀ, ਬਹੁਤ ਮੈਮ ਇੰਪੋਰਟੈਂਟ ਹੈ ਇਹਦਾ ਆਨਸਰ ਹੈਗਾ। ਨੋਰਮਲੀ ਜਿਹੜਾ ਵੀ ਕੋਈ ਮਰੀਜ਼ ਆ ਉਹਨੂੰ ਆਪਾਂ ਕਹਿੰਦੇ ਰੈਸਟ ਕਰਨੀ ਹੈ, ਤੁਸੀਂ ਰੈਸਟ ਕਰੋਗੇ ਰਿਕਵਰ ਹੋਵੋਗੇ, ਪਰ ਪੈਰਾਲਿਸਿਸ ਵਿੱਚ ਇੱਦਾਂ ਨਹੀਂ ਹੈ। ਇੱਥੇ ਆਪਾਂ ਪੇਸ਼ੈਂਟ ਨੂੰ ਕਹਿੰਦੇ ਹਾਂ ਤੁਸੀਂ ਜਿੰਨੀ ਐਕਟੀਵਿਟੀਜ਼ ਕਰੋਗੇ, ਜਿੰਨੀਆਂ ਐਕਸਰਸਾਈਜ਼ ਕਰੋਗੇ ਇੱਕ ਪਰਟੀਕੁਲਰ ਟਾਈਮ ਪੀਰੀਅਡ ਦੇ ਅਕੋਰਡਿੰਗ, ਉਸ ਹਿਸਾਬ ਨਾਲ ਤੁਹਾਡੀ ਰਿਕਵਰੀ ਆਏਗੀ। ਯੂਜਲੀ ਜਿਹੜਾ ਸਾਡਾ ਟ੍ਰੀਟਮੈਂਟ ਟਾਈਮ ਹੁੰਦਾ, ਇਟ ਇਜ਼ ਬਿਟਵੀਨ 1.5 ਡੇਢ ਘੰਟੇ ਤੋਂ 2 ਘੰਟੇ ਦੇ ਟਾਈਮ ਪੀਰੀਅਡ ਵਿੱਚ ਹੁੰਦਾ, ਔਰ ਅਸੀਂ ਇਹਨੂੰ ਦਿਨ 'ਚ 2 ਵਾਰੀ ਟਵਾਈਸ ਏ ਡੇ ਵੀ ਆਪਾਂ ਫਿਜ਼ੀਓਥੈਰੇਪੀ ਕਰ ਸਕਦੇ, 2 ਸੈਸ਼ਨਸ ਵੀ ਕਰ ਸਕਦੇ ਹਾਂ।
0: ਜੀ, ਅਤੇ ਜਦੋਂ ਫਿਜ਼ੀਓਥੈਰੇਪੀ ਦੀ ਮਦਦ ਲੈ ਰਿਹਾ ਹੈ ਮਰੀਜ਼, ਤਾਂ ਉਸਨੂੰ ਹੋਰ ਕਿਹੜੀ ਕਿਹੜੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ?
1: ਸਭ ਤੋਂ ਪਹਿਲੇ ਤਾਂ ਇੱਕ ਮੋਟੀਵੇਸ਼ਨ, ਇੱਕ ਡੈਡੀਕੇਸ਼ਨ ਬਹੁਤ ਇੰਪੋਰਟੈਂਟ ਹੈ ਮਰੀਜ਼ ਲਈ। ਨਾਲ ਦੇ ਨਾਲ ਜਿਹੜੇ ਫਿਜ਼ੀਓਥੈਰੇਪਿਸਟ ਨੇ ਉਹਨਾਂ ਨੂੰ ਪ੍ਰੋਪਰ ਇੱਕ ਮੋਟੀਵੇਟ ਕਰਦੇ ਰਹਿਣਾ ਚਾਹੀਦਾ ਕਿ ਤੁਹਾਡੀ ਇੰਪਰੂਵਮੈਂਟ ਆਏਗੀ। ਇੱਕ ਫੇਥ ਔਰ ਇੱਕ ਡੈਡੀਕੇਸ਼ਨ ਫੈਮਿਲੀ ਮੈਂਬਰ ਦਾ ਵੀ ਬੜਾ ਇੰਪੋਰਟੈਂਟ ਹੈ, ਉਹਨਾਂ ਨੂੰ ਵੀ ਨਾਲ ਦੇ ਨਾਲ ਟਾਈਮ ਦੇਣਾ ਚਾਹੀਦਾ ਆਪਣੇ ਪੇਸ਼ੈਂਟ ਨੂੰ। ਅਗਰ ਉਹ ਸਾਡੇ ਕੋਲ ਫਿਜ਼ੀਓਥੈਰੇਪਿਸਟ ਕੋਲ ਲੈ ਕੇ ਆ ਰਹੇ ਨੇ, ਉਹ ਅਰਾਊਂਡ 1 ਤੋਂ 2 ਘੰਟੇ ਲਈ ਲੈ ਕੇ ਆ ਰਹੇ, ਉਸ ਤੋਂ ਬਾਅਦ ਜਿਹੜਾ ਮਰੀਜ਼ ਹੈ ਉਹ ਆਪਣੇ ਅਟੈਂਡੈਂਟ ਕੋਲ ਹੀ ਹੈ, ਬਾਕੀ ਉਹਨਾਂ ਦਾ ਰੋਲ ਬਣਦਾ ਹੈ ਉਹਨਾਂ ਦੀ ਕੁਝ ਐਕਟੀਵਿਟੀਜ਼ ਵਿੱਚ ਹੈਲਪ ਕਰਨਾ, ਕੁਝ ਐਕਸਰਸਾਈਜ਼ ਨੂੰ ਫੋਲੋ ਕਰਨਾ, ਜਿਹੜਾ ਉਹਨਾਂ ਦੀ ਉੱਥੇ ਐਕਸਰਸਾਈਜ਼ ਘਰ ਵੀ ਰਿਪੀਟ ਕਰਨਾ, ਹੋਮ ਪ੍ਰੋਗਰਾਮ ਜਿਹਨੂੰ ਆਪਾਂ ਕਹਿੰਦੇ ਹਾਂ।
0: ਮਤਲਬ ਕਿ ਤੁਸੀਂ ਸਿਰਫ ਪੇਸ਼ੈਂਟ ਨੂੰ ਹੀ ਨਹੀਂ ਬਲਕਿ ਉਸਦੇ ਫੈਮਿਲੀ ਮੈਂਬਰਸ ਨੂੰ ਵੀ ਥੋੜ੍ਹੀ ਟ੍ਰੇਨਿੰਗ ਦਿੰਦੇ ਹੋ ਕਿ ਘਰ ਦੇ ਵਿੱਚ ਇਸਨੂੰ ਕਿਹੋ ਜਿਹੀਆਂ ਐਕਸਰਸਾਈਜ਼ ਕਰਵਾਈਆਂ
1: ਜਾਂ। ਬਿਲਕੁਲ,
0: ਸੋ ਕਹਿ ਸਕਦੇ ਹਾਂ ਅਸੀਂ ਕਿ ਪਰਿਵਾਰ ਦਾ ਬਹੁਤ ਵੱਡਾ ਸਹਿਯੋਗ ਹੈ।
1: ਜੀ ਮੈਮ।
0: ਜੀ, ਅਤੇ ਜੇਕਰ ਉਹ ਘਰ ਜਾ ਕੇ ਕੋਈ ਐਕਸਰਸਾਈਜ਼ ਰਿਪੀਟ ਨਹੀਂ ਕਰਦੇ, ਇਸੇ ਤਰ੍ਹਾਂ ਲੇਟੇ ਰਹਿੰਦੇ ਨੇ, ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਪੂਰੀ ਤਰ੍ਹਾਂ ਇਲਾਜ ਜਿਹੜਾ ਹੈ ਉਹ ਜਲਦੀ ਨਹੀਂ ਹੋ ਪਾਉਂਦਾ।
1: ਬਿਲਕੁਲ ਮੈਮ, ਬਿਲਕੁਲ
0: ਜੀ। ਅਤੇ ਡਾਕਟਰ ਮਨੀਸ਼ਾ ਜੀ, ਤੁਸੀਂ ਆਪਣੇ ਕਰੀਅਰ ਦੌਰਾਨ ਕੁਝ ਇਹੋ ਜਿਹੀ ਐਗਜ਼ਾਮਪਲ ਦੱਸ ਸਕਦੇ ਹੋ ਕਿ ਕੋਈ ਮਰੀਜ਼ ਪੂਰੀ ਤਰ੍ਹਾਂ ਦੁਬਾਰਾ ਰਿਕਵਰ ਕਰ ਗਿਆ ਹੋਵੇ ਅਤੇ ਆਪਣੀ ਲਾਈਫ ਦੇ ਵਿੱਚ ਵਾਪਸ ਉਸੇ ਐਨਰਜੀ ਦੇ ਨਾਲ ਵਾਪਸ ਆਇਆ ਹੋਵੇ?
1: ਬਿਲਕੁਲ ਮੈਮ, ਬਹੁਤ ਸਾਰੇ ਮਰੀਜ਼ ਨੇ ਜਿਹੜੇ ਮੇਰੀ ਹੁਣ ਤੱਕ ਦਾ ਕਰੀਅਰ ਵਿੱਚ ਜਿਹੜੀ ਮੇਰੀ ਪ੍ਰੈਕਟਿਸ ਹੈ, ਮੈਨੇ ਕਾਫੀ ਸਾਰੇ ਮਰੀਜ਼ ਜਿਹੜੇ ਪੈਰਾਲਿਸਿਸ ਦੇ ਦੇਖੇ ਨੇ। ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਉਹ ਡਿਪੈਂਡ ਕਰਦਾ ਹੈ ਕਿ ਪੈਰਾਲਿਸਿਸ ਕਿੰਨਾ ਕੁ ਜ਼ਿਆਦਾ ਸਵੀਅਰ ਹੈਗਾ, ਕਿ ਬ੍ਰੇਨ 'ਚ ਕਿੰਨੀਆਂ ਕੁ ਧਮਨੀਆਂ ਜਿਹੜੀਆਂ ਆਰਟਰੀਜ਼ ਕਿੰਨੀਆਂ ਕੁ ਜ਼ਿਆਦਾ ਇਨਵੋਲਵ ਹੋਈਆਂ ਨੇ, ਅਤੇ ਉਹ 'ਤੇ ਵੀ ਡਿਪੈਂਡ ਕਰਦਾ ਹੈ। ਬਾਕੀ ਅਗਰ ਟਾਈਮਲੀ ਆਪਾਂ ਫਿਜ਼ੀਓਥੈਰੇਪੀ ਸਟਾਰਟ ਕਰ ਲੈਂਦੇ ਹਾਂ ਅਤੇ ਪੇਸ਼ੈਂਟ ਦੀ ਜਿਹੜੀ ਰਿਕਵਰੀ ਹੈ 90 ਟੂ 95% ਤੱਕ

0: ਐਕਟੀਵਿਟੀਜ਼ ਵਿੱਚ ਵਾਪਸ ਆ ਸਕਦਾ ਹੈ ਔਰ ਕਾਫੀ ਸਾਡੇ ਮਰੀਜ਼ ਵਾਪਸ ਆਏ ਵੀ ਨੇ। ਹਾਂ, ਇਹ ਇੱਕ ਫੈਕਟਰ ਇੱਕ ਬਹੁਤ ਇੰਪੋਰਟੈਂਟ ਇੱਕ ਯੂਥ ਦਾ, ਯੰਗ ਦਾ ਔਰ ਇੱਕ ਓਲਡ ਏਜ ਦਾ ਹੁੰਦਾ ਹੈ। ਜਿਹੜਾ ਯੰਗ ਜਨਰੇਸ਼ਨ ਹੈ ਉਹ ਬਹੁਤ ਅੱਛੀ ਰਿਕਵਰੀ ਉਹਨਾਂ ਦੀ ਆਉਂਦੀ ਹੈ।
1: ਜੀ, ਜਦੋਂ ਅਸੀਂ ਫਿਜ਼ੀਓਥੈਰੇਪੀ ਦਾ ਕੋਰਸ ਪੂਰਾ ਕਰ ਲਿਆ ਹੈ, ਅਸੀਂ ਪੂਰੀ ਤਰ੍ਹਾਂ ਠੀਕ ਹੋ ਗਏ ਹਾਂ, ਕਿ ਉਸ ਤੋਂ ਬਾਅਦ ਵੀ ਪੇਸ਼ੈਂਟ ਨੂੰ ਅਲਰਟ ਰਹਿਣਾ ਚਾਹੀਦਾ ਹੈ ਕਿ ਕੋਈ ਇਹੋ ਜਿਹਾ ਸਾਈਨ ਆਉਂਦਾ ਹੈ ਤਾਂ ਫਿਜ਼ੀਓਥੈਰੇਪਿਸਟ ਕੋਲ ਪਹੁੰਚਿਆ ਜਾਏ?
0: ਬਿਲਕੁਲ ਮੈਮ, ਇਹਦੇ ਨਾ ਕੁਛ ਰਿਸਕ ਫੈਕਟਰ ਜਿੱਦਾਂ ਮੈਂ ਪਹਿਲਾਂ ਵੀ ਡਿਸਕਸ ਕੀਤਾ ਸੀ, ਮੈਂ ਆਪਣਾ ਐਕਸਪੀਰੀਅੰਸ ਹੀ ਦੱਸਾਂਗੀ। ਮੇਰੇ ਕੋਲ ਜਿਹੜੇ ਇੱਦਾਂ ਦੇ ਕੁਛ ਪੇਸ਼ੈਂਟਸ ਆਉਂਦੇ, ਉਹਨਾਂ ਦੀ ਪੁਰਾਣੀ ਹਿਸਟਰੀ ਹੁੰਦੀ ਆ, ਉਹ ਸਮੋਕਿੰਗ ਬਹੁਤ ਕਰਦੇ ਸੀ ਜਾਂ ਡਰਿੰਕ ਬਹੁਤ ਕਰਦੇ ਸੀ, ਅਤੇ ਉਹਨਾਂ ਨੂੰ ਆਪਾਂ ਪਹਿਲਾਂ ਹੀ ਇਸ ਰਿਸਕ ਫੈਕਟਰ ਬਾਰੇ ਅੱਛੀ ਤਰ੍ਹਾਂ ਐਕਸਪਲੇਨ ਕਰਨੇ ਆ, ਉਹਨਾਂ ਨੂੰ ਸਮਝਾਉਂਦੇ ਹਾਂ ਕਿ ਇਹ ਚੀਜ਼ ਤੁਸੀਂ ਫਿਰ ਰਿਪੀਟ ਨਹੀਂ ਕਰਨੀ, ਬਿਕੋਜ਼ ਅਗਰ ਤੁਸੀਂ ਫਿਰ ਇਹਨੂੰ ਰਿਪੀਟ ਕਰੋਗੇ, ਅਗਰ ਲਾਈਕ ਸਮੋਕਿੰਗ ਜਾਂ ਅਲਕੋਹਲ ਇਨਟੇਕ ਜ਼ਿਆਦਾ ਵਧੇਗਾ, ਅਤੇ ਇਹਦੇ ਨਾਲ ਤੁਹਾਡੇ ਕੋਲ ਫਿਰ ਇੱਕ ਸਟ੍ਰੋਕ ਹੋਣ ਦੇ ਰਿਵਰਸ ਸੈਕਿੰਡ ਫਿਰ ਤੋਂ ਚਾਂਸਿਸ ਹੋ ਸਕਦੇ ਹੈ। ਉਹਨਾਂ ਨੂੰ ਪਹਿਲੇ ਅਲਰਟ ਕਰਨਾ ਪੈਂਦਾ ਹੈ ਸਾਨੂੰ।
1: ਜੀ ਡਾਕਟਰ ਮਨੀਸ਼ਾ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਫੇਸ ਦੀ, ਤੁਸੀਂ ਗੱਲ ਕੀਤੀ ਸੀ ਕਿ ਕਈ ਵਾਰੀ ਫੇਸ ਡਿਸਫੋਰਮੇਸ਼ਨ ਹੋ ਜਾਂਦੀ ਹੈ ਅਤੇ ਸਪੀਚ ਦੀ ਵੀ ਦਿੱਕਤ ਆਉਂਦੀ ਹੈ, ਅਤੇ ਇਹ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ? ਫੇਸ ਦੀ ਜੋ ਡਿਸਫੋਰਮੇਸ਼ਨ ਹੈ ਜਾਂ ਫਿਰ ਉਸਦੀ ਬੋਲਣ ਦੀ ਜੋ ਦਿੱਕਤ ਹੈ ਉਹ ਪੂਰੀ ਤਰ੍ਹਾਂ ਠੀਕ ਹੋ ਸਕਦੀ ਹੈ?
0: ਜੀ ਮੈਮ, ਇਹਦੇ ਵਿੱਚ ਜਿਹੜਾ ਫੇਸ ਹੈ ਉਹਦੇ ਫੇਸ਼ੀਅਲ ਪੈਰਾਲਿਸਿਸ ਹੋ ਜਾਂਦਾ ਹੈ ਉਹਨੂੰ ਆਪਾਂ ਕਹਿੰਦੇ ਹਾਂ, ਅਤੇ ਇਹਦੇ ਵੀ ਫਿਜ਼ੀਓਥੈਰੇਪੀ ਵਿੱਚ ਟ੍ਰੀਟਮੈਂਟ ਹੈਗਾ। ਆਪਾਂ ਕੁਛ ਮਸ਼ੀਨਸ ਜਿਹੜੀਆਂ ਹੈ ਉਹ ਫੇਸ 'ਤੇ ਲਗਾ ਕੇ ਇਲੈਕਟ੍ਰੀਕਲੀ ਸਟਿਮੂਲੇਟ ਕਰਦੇ ਹਾਂ ਫੇਸ ਦੇ ਮਸਲਸ ਨੂੰ, ਜਿਹੜੇ ਆਪਣੀ ਨੋਰਮਲ ਟੋਨ ਵਿੱਚ ਰੀਗੇਨ ਹੋ ਜਾਏ, ਔਰ ਉਸ ਦੇ ਨਾਲ ਨਾਲ ਕੁਛ ਮਸ਼ੀਨਸ ਵੀ ਆਪਾਂ ਲਗਾਉਂਦੇ ਹਾਂ, ਐਕਸਰਸਾਈਜ਼ ਵੀ ਕਰਦੇ ਹਾਂ ਜਿਹਦੇ ਨਾਲ ਫੇਸ ਜਿਹੜਾ ਨੋਰਮਲ ਟੋਨ 'ਚ ਟਾਈਮਲੀ ਹੌਲੀ ਹੌਲੀ ਜਿੱਦਾਂ ਜਿੱਦਾਂ ਸਮਾਂ ਬਤੀਤ ਹੁੰਦਾ ਜਾਂਦਾ ਵਾਪਸ ਆ ਜਾਂਦਾ। ਔਰ ਜਿੱਥੋਂ ਤੱਕ ਸਪੀਚ ਦੀ ਗੱਲ ਕਰੀਏ, ਸਪੀਚ ਦਾ ਰੋਲ ਇੱਕ ਤਾਂ ਨੋਰਮਲ ਆਪਣੇ ਟਾਈਮ ਦੇ ਨਾਲ ਨਾਲ ਰਿਕਵਰੀ 'ਤੇ ਆਉਂਦੀ ਆ, ਉਹਦੇ ਨਾਲ ਦੇ ਨਾਲ ਇੱਕ ਸਪੀਚ ਥੈਰੇਪਿਸਟ ਜਿਹੜੇ ਸਾਡੀ ਟੀਮ ਦੇ ਨਾਲ ਹੁੰਦੇ, ਉਹਨਾਂ ਦਾ ਵੀ ਬੜਾ ਅੱਛਾ ਰੋਲ ਹੁੰਦਾ ਹੈ ਸਪੀਚ ਨੂੰ ਵਾਪਸ ਆਪਣੀ ਨੋਰਮਲ ਰੀਗੇਨ ਕਰਨਾ, ਜਿੱਦਾਂ ਨੋਰਮਲ ਕਿਸੇ ਪੇਸ਼ੈਂਟ ਦੀ ਸਪੀਚ ਸੀ।
1: ਸਪੀਚ ਥੈਰੇਪਿਸਟ ਦੀ ਤੁਸੀਂ ਗੱਲ ਕੀਤੀ ਹੈ ਕਿ ਇਹ ਵੀ ਫਿਜ਼ੀਓਥੈਰੇਪੀ ਦਾ ਹੀ ਇੱਕ ਪਾਰਟ ਹੈ?
0: ਨਹੀਂ ਜੀ ਮੈਮ, ਸਪੀਚ ਥੈਰੇਪਿਸਟ ਇੱਕ ਅਲੱਗ ਸਟ੍ਰੀਮ ਹੈ, ਇਹਦੇ ਵਿੱਚ ਅਲੱਗ ਕੋਰਸ ਉਹਨਾਂ ਨੂੰ ਕਰਨਾ ਹੁੰਦਾ ਹੈ, ਔਰ ਇਹ ਡਿਫਰੈਂਟ ਪ੍ਰੋਫੈਸ਼ਨ ਹੈਗਾ ਸਪੀਚ ਥੈਰੇਪੀ।
1: ਜੀ ਵੈਸੇ ਤਾਂ ਤੁਸੀਂ ਪਹਿਲੇ ਦੱਸ ਚੁੱਕੇ ਹੋ ਕਿ ਜੇਕਰ ਤੁਹਾਡਾ ਕੋਰਸ ਪੂਰਾ ਹੋ ਚੁੱਕਿਆ ਤਾਂ ਤੁਸੀਂ ਬਾਅਦ ਵਿੱਚ ਕਿਹੜੇ ਗੱਲਾਂ ਦਾ ਖਿਆਲ ਰੱਖਣਾ, ਪਰ ਫਿਰ ਵੀ ਸਾਡੇ ਸੁਣਨ ਵਾਲਿਆਂ ਨੂੰ ਜ਼ਰੂਰ ਦੱਸੋ ਕਿ ਜਿਹੜੇ ਫਿਜ਼ੀਓਥੈਰੇਪੀ ਰਾਹੀਂ ਠੀਕ ਹੋ ਚੁੱਕੇ ਨੇ ਮਰੀਜ਼, ਉਹਨਾਂ ਦਾ ਲਾਈਫ ਸਟਾਈਲ, ਉਹਨਾਂ ਦਾ ਖਾਣ ਪਾਣ, ਉਹਨਾਂ ਦੀਆਂ ਆਦਤਾਂ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਨੇ?
0: ਜੀ ਬੜਾ ਅੱਛਾ ਕੁਸ਼ਚਨ ਹੈ ਮੈਮ। ਇਹਦੇ ਵਿੱਚ ਇੱਕ ਲਾਈਫ ਸਟਾਈਲ ਜਿਹੜਾ ਹੈ ਉਹ ਬਹੁਤ ਇੰਪੋਰਟੈਂਟ ਭੂਮਿਕਾ ਨਿਭਾਉਂਦਾ ਹੈ। ਆਪਾਂ ਅੱਛਾ ਖਾਣ ਪਾਣ ਰੱਖਾਂਗੇ, ਇੱਕ ਹੈਲਦੀ ਲਾਈਫ ਸਟਾਈਲ ਹੋਏਗਾ ਸਾਡਾ, ਐਕਸਰਸਾਈਜ਼ ਡੇਲੀ ਕਰਾਂਗੇ, ਇੱਕ ਗਾਈਡਲਾਈਨਸ ਹੁੰਦੀਆਂ ਨੇ ACMR ਗਾਈਡਲਾਈਨਸ, ਉਹਦੇ ਅਕੋਰਡਿੰਗ ਆਪਾਂ ਪੂਰੇ ਦਿਨ 'ਚ 30 ਮਿੰਟਸ ਇਹ ਡੇ ਐਕਸਰਸਾਈਜ਼ ਕਰਨੀ ਚਾਹੀਦੀ ਹੈ ਸਾਨੂੰ। 5 ਡੇਜ਼ ਏ ਵੀਕ ਇਜ਼ ਇਕੁਅਲ ਟੂ 150 ਮਿੰਟਸ ਪਰ ਵੀਕ ਜਿਹੜੀ ਐਕਸਰਸਾਈਜ਼ ਰਿਕਮੈਂਡਡ ਹੈਗੀਆਂ ਨੇ ਉਹ ਇੱਕ ਪਰਸਨ ਨੂੰ ਐਕਟਿਵ ਰਹਿਣ ਲਈ ਮਸਟ ਹੈਗੀਆਂ, ਕਰਨੀਆਂ ਚਾਹੀਦੀਆਂ। ਇੱਕ ਐਕਟਿਵ ਲਾਈਫ ਸਟਾਈਲ ਹੋਏ ਔਰ ਇੱਕ ਅੱਛਾ ਖਾਣ ਪਾਣ ਹੋਏ ਔਰ ਆਪਾਂ ਜਿਹੜਾ ਰਿਸਕ ਫੈਕਟਰਸ ਹੈ ਉਹਨਾਂ ਨੂੰ ਲਾਈਕ ਬਚਦੇ ਹੋਏ ਉਹਨਾਂ ਕੋਲ ਆਪਾਂ ਅੱਗੇ ਚੱਲੀਏ ਅਤੇ ਬਹੁਤ ਅੱਛੀ ਲਾਈਫ ਆਪਾਂ ਜੀ ਸਕਦੇ ਹਾਂ।
1: ਖਾਣ ਪਾਣ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਕਿਹੋ ਜਿਹਾ ਖਾਣ ਪਾਣ ਹੋਣਾ ਚਾਹੀਦਾ, ਕਿਉਂਕਿ ਅਸੀਂ ਦੁਬਾਰਾ ਜਦੋਂ ਠੀਕ ਹੋ ਜਾਂਦੇ ਹਾਂ ਸਾਨੂੰ ਲੱਗਦਾ ਹੈ ਕਿ ਅਸੀਂ ਪੂਰੀ ਤਰ੍ਹਾਂ ਠੀਕ ਹੋ ਗਏ ਹਾਂ ਅਤੇ ਅਸੀਂ ਪੂਰੀ ਤਰ੍ਹਾਂ ਉਸੇ ਤਰ੍ਹਾਂ ਹੀ ਜੀਵਨ ਜਿਉਣ ਲੱਗਦੇ ਹਾਂ ਜਿਸ ਤਰ੍ਹਾਂ ਪਹਿਲਾਂ ਜਿਉਂਦੇ ਸੀ, ਪਰ ਕਿਉਂਕਿ ਤੁਸੀਂ ਕਿਹਾ ਕਿ ਖਾਣ ਪੀਣ ਦਾ ਖਿਆਲ ਰੱਖਣਾ ਹੈ, ਕਿਹੋ ਜਿਹਾ ਖਾਣ ਪੀਣ ਸਾਡਾ ਹੋਣਾ ਚਾਹੀਦਾ?
0: ਜੀ ਮੈਮ, ਉਹ ਡਿਪੈਂਡ ਕਰਦਾ ਹੈ ਤੁਹਾਨੂੰ ਪ੍ਰੀਵੀਅਸ ਪ੍ਰੋਬਲਮਸ ਕਿਹੜੀਆਂ ਸੀ, ਜਿਹੜੇ ਇੱਕ ਕਾਰਨ ਬਣਿਆ ਤੁਹਾਡਾ ਪੈਰਾਲਿਸਿਸ ਹੋਣ ਦਾ। ਅਗਰ ਕਿਸੇ ਨੂੰ ਹਾਈਪਰਟੈਂਸ਼ਨ ਸੀ, ਹਾਈ ਬਲੱਡ ਪ੍ਰੈਸ਼ਰ ਸੀ ਜਾਂ ਡਾਇਬਟਿਸ ਸੀ, ਉਹਨੂੰ ਅਕੋਰਡਿੰਗਲੀ ਆਪਣੀ ਜਿਹੜੇ ਡਾਇਟ ਦਾ ਧਿਆਨ ਰੱਖਣਾ ਚਾਹੀਦਾ। ਇੱਕ ਸਾਲਟ ਇਨਟੇਕ ਦਾ, ਅਗਰ ਤੁਸੀਂ ਜ਼ਿਆਦਾ ਤਲਿਆ ਖਾ ਰਹੇ ਹੋ, ਜ਼ਿਆਦਾ ਬਾਹਰ ਦਾ ਜ਼ਿਆਦਾ ਖਾ ਰਹੇ ਹੋ, ਕੁਛ ਚੀਜ਼ਾਂ ਇੱਦਾਂ ਦੀਆਂ ਜਿਹੜੀਆਂ ਕਿ ਤੁਹਾਡੇ ਡਾਇਬਟੀਜ਼ ਲਈ, ਸ਼ੂਗਰ ਵਧਾਉਣ ਲਈ ਠੀਕ ਨਹੀਂ ਹੈਗੀਆਂ ਜਾਂ ਹਾਈ ਬਲੱਡ ਪ੍ਰੈਸ਼ਰ ਲਈ ਠੀਕ ਨਹੀਂ ਹੈਗੀਆਂ, ਉਹਨਾਂ ਦਾ ਤੁਹਾਨੂੰ ਕੰਟਰੋਲ ਰੱਖਣਾ ਚਾਹੀਦਾ ਹੈ, ਔਰ ਫਰੈਸ਼ ਵੈਜੀਟੇਬਲਸ ਐਂਡ ਫਰੈਸ਼ ਫਰੂਟਸ ਤੁਹਾਨੂੰ ਲੈਣੇ ਚਾਹੀਦੇ ਨੇ।
1: ਜੀ, ਫਿਜ਼ੀਓਥੈਰੇਪੀ ਰਾਹੀਂ ਬਹੁਤ ਸਾਰੀਆਂ ਇਹੋ ਜਿਹੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ ਜੋ ਕਈ ਵਾਰੀ ਮੈਡੀਸਨ ਨਾਲ ਵੀ ਨਹੀਂ ਹੋ ਪਾਉਂਦਾ। ਸੋ ਬਾਕੀ ਜਾਦੂ ਹੀ ਹੈ ਇਹ ਥੈਰੇਪੀ। ਡਾਕਟਰ ਮਨੀਸ਼ਾ ਜੀ, ਸਾਡੇ ਸੁਣਨ ਵਾਲਿਆਂ ਨੂੰ ਇਹ ਵੀ ਦੱਸੋ ਕਿ ਕਦੇ ਵੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਅਧਰੰਗ ਨਾ ਹੋਵੇ, ਉਸਦੇ ਲਈ ਉਸਦਾ ਲਾਈਫ ਸਟਾਈਲ ਤੁਸੀਂ ਕਿਹੋ ਜਿਹਾ ਸੁਜੈਸਟ ਕਰਦੇ ਹੋ ਕਿ ਵਿਅਕਤੀ ਪੂਰੀ ਤਰ੍ਹਾਂ ਤੰਦਰੁਸਤ ਰਹੇ ਅਤੇ ਉਸਨੂੰ ਕਦੇ ਵੀ ਇਹ ਸਮੱਸਿਆ ਨਾ ਆਵੇ?
0: ਹਾਂਜੀ ਮੈਮ, ਇੱਕ ਆਪਾਂ ਨਾ ਵਾਰਨਿੰਗ ਸਾਈਨ ਹੁੰਦਾ ਹੈ ਇੱਕ ਪੈਰਾਲਿਸਿਸ ਵਿੱਚ ਜਿਹੜਾ ਆਪਾਂ ਮਿਸ ਕਰ ਰਹੇ ਹਾਂ, ਉਹ ਮੈਂ ਤੁਹਾਨੂੰ ਦੱਸ ਦੇਵਾਂਗੀ। ਮੈਂ ਦੋ ਤਰ੍ਹਾਂ ਦੇ ਪੈਰਾਲਿਸਿਸ ਬਾਰੇ ਦੱਸਿਆ, ਇੱਕ ਤਾਂ ਜਾਂ ਤਾਂ ਕਲੋਟ ਹੋ ਜਾਂਦਾ ਜਾਂ ਫਿਰ ਜਿਹੜੀ ਤੁਹਾਡੀ ਧਮਨੀ ਹੈ ਉਹ ਰਪਚਰ ਹੋ ਜਾਂਦੀ, ਜਿਹਨੂੰ ਆਪਾਂ ਬ੍ਰੇਨ ਹੈਮਰੇਜ ਕਹਿ ਦਿੰਦੇ ਹਾਂ, ਅਤੇ ਇੱਕ ਥਰਡ ਟਾਈਪ ਦਾ ਹੁੰਦਾ ਉਹਦੇ ਬਾਰੇ ਬਹੁਤ ਘੱਟ ਡਿਸਕਸ ਹੁੰਦਾ, ਉਹ ਹੁੰਦਾ ਟ੍ਰਾਂਜੀਐਂਟ ਇਸਚੀਮਿਕ ਅਟੈਕ। ਉਹ ਇੱਕ ਅਲਰਟ ਸਾਈਨ ਹੈਗਾ, ਉਹਦੇ ਵਿੱਚ ਕੀ ਹੈ ਕਿਸੇ ਵੀ ਪਰਸਨ ਨੂੰ ਕੁਛ ਦੇਰ ਲਈ, ਮੇ ਬੀ 10 ਮਿੰਟ ਲਈ, 20 ਮਿੰਟ ਲਈ ਜਾਂ 1 ਘੰਟੇ ਲਈ ਸਪੀਚ ਇੱਕਦਮ ਲੜਖੜਾਏਗੀ ਜਾਂ ਵੀਕਨੈਸ ਆ ਜਾਏਗੀ, ਤਾਂ ਉਹ ਪਰਸਨ ਸੋਚੇਗਾ ਪਤਾ ਨਹੀਂ ਮੈਨੂੰ ਕੀ ਹੋ ਗਿਆ ਉਸ ਟਾਈਮ 'ਤੇ, ਉਹ ਫਿਰ ਤਾਂ ਨੋਰਮਲ ਆ ਜਾਂਦਾ ਹੈ ਮੇ ਬੀ ਹਾਫ ਐਨ ਆਵਰ 'ਚ ਜਾਂ 1 ਘੰਟੇ 'ਚ, ਪਰ ਉਹ ਬਾਅਦ 'ਚ ਉਹਨੂੰ ਲੱਗਦਾ ਨਹੀਂ ਮੈਂ ਤਾਂ

0: ਬੋਲਦੇ ਹਾਂ ਜੀ, ਤੇ ਉਸ ਦੇ ਲਈ ਕਿਹੜੇ ਕਿਹੜੇ ਟੈਸਟ ਹੁੰਦੇ ਨੇ, ਇਹ ਜੋ ਤੁਸੀਂ ਬਾਅਦ ਦਾ ਤੁਸੀਂ ਦੱਸਿਆ ਅਧਰੰਗ, ਇਸ ਦੇ ਲਈ ਕਿਹੜੇ ਟੈਸਟ ਕਰਵਾਉਣੇ ਚਾਹੀਦੇ ਨੇ?
1: ਜੀ ਮੈਮ, ਸਾਨੂੰ ਨਾ ਨੋਰਮਲੀ ਆਮ ਪਾਪੂਲੇਸ਼ਨ ਨੂੰ ਸਭ ਨੂੰ ਮੈਂ ਰਿਕਮੈਂਡ ਕਰਾਂਗੀ ਤੁਹਾਨੂੰ ਐਵਰੀ 6 ਮੰਥਸ ਜਾਂ ਐਵਰੀ 1 ਈਅਰ ਕੁਛ ਆਪਣੇ ਜਿਹੜੇ ਬੇਸਿਕ ਟੈਸਟ ਨੇ, ਜਿੱਦਾਂ ਕਿਸੇ ਨੂੰ ਡਾਇਬਟੀਜ਼ ਹੈ ਅਤੇ ਰੈਂਡਮ ਬਲੱਡ ਸ਼ੂਗਰ ਜਿਹੜਾ ਹੈਗਾ, HbA1c ਜਿਹੜਾ ਐਵਰੇਜ ਗਲੂਕੋਜ਼ ਲੈਵਲ ਹੁੰਦਾ, ਔਰ ਜਿਹੜਾ ਤੁਹਾਡਾ ECG ਹੈ, ਜਾਂ ਇਸ ਤੋਂ ਇਲਾਵਾ ਜਿਹੜਾ ਨੋਰਮਲ ਤੁਹਾਡੇ ਬੇਸਿਕ ਬਲੱਡ ਟੈਸਟ ਨੇ ਉਹ ਤੁਹਾਨੂੰ, ਹਾਂ ਜਿਹੜਾ ਬਹੁਤ ਇੰਪੋਰਟੈਂਟ ਹੈ ਉਹ ਹੈਗਾ ਕੋਲੈਸਟ੍ਰੋਲ ਦਾ ਲਿਪਿਡ ਪ੍ਰੋਫਾਈਲ, ਫੁੱਲ ਲਿਪਿਡ ਪ੍ਰੋਫਾਈਲ, ਉਹ ਤੁਹਾਨੂੰ ਐਵਰੀ 6 ਮੰਥਸ ਤੁਹਾਨੂੰ ਕਰਵਾਉਣਾ ਚਾਹੀਦਾ, ਤਾਂ ਕਿ ਤੁਹਾਨੂੰ ਆਪਣੀ ਹੈਲਥ ਬਾਰੇ ਪ੍ਰੋਪਰ ਜਾਣਕਾਰੀ ਹੋਏ, ਔਰ ਅਗਰ ਕੁਛ ਇੱਦਾਂ ਦੇ ਫੈਕਟਰਸ ਹੈਗੇ ਨੇ ਉਹਨੂੰ ਤੁਸੀਂ ਕੰਟਰੋਲ ਕਰ ਪਾਓ।
0: ਜੀ, ਰੈਗੂਲਰ ਚੈੱਕਅਪ ਅਤੇ ਸਮੇਂ ਸਮੇਂ 'ਤੇ ਟੈਸਟ ਕਰਵਾਉਂਦੇ ਰਹਿਣਾ ਬਹੁਤ ਜ਼ਰੂਰੀ ਹੈ, ਤਾਂ ਕਿ ਅਸੀਂ ਅਚਾਨਕ ਵੀ ਕਿਸੇ ਸਮੱਸਿਆ ਦਾ ਸ਼ਿਕਾਰ ਨਾ ਹੋ ਜਾਈਏ, ਬਲਕਿ ਐਡਵਾਂਸ ਦੇ ਵਿੱਚ ਉਸ ਨੂੰ ਪਹਿਚਾਣ ਸਕੀਏ ਅਤੇ ਉਸਦਾ ਸਮੇਂ ਸਿਰ ਇਲਾਜ ਕਰਾ ਸਕੀਏ। ਡਾਕਟਰ ਮਨੀਸ਼ਾ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ 'ਚ ਆਏ ਅਤੇ ਵਿਸਤਾਰ ਸਹਿਤ ਤੁਸੀਂ ਅਧਰੰਗ ਦੇ ਕਾਰਨ ਅਤੇ ਫਿਜ਼ੀਓਥੈਰੇਪੀ ਰਾਹੀਂ ਇਸ ਦੇ ਇਲਾਜ ਦੇ ਬਾਰੇ ਜਾਣਕਾਰੀ ਦਿੱਤੀ। ਡਾਕਟਰ ਮਨੀਸ਼ਾ ਉਤਮਸੋਈ ਜੀ, ਬਹੁਤ ਬਹੁਤ ਧੰਨਵਾਦ ਪ੍ਰੋਗਰਾਮ 'ਚ ਆਉਣ ਦੇ ਲਈ।
1: ਸ਼ੁਕਰੀਆ ਮੈਮ
0: ਜੀ, ਬਹੁਤ ਹੀ ਵਧੀਆ ਜਾਣਕਾਰੀ ਅਧਰੰਗ ਦੇ ਲੱਛਣ ਕਾਰਨ ਅਤੇ ਇਲਾਜ ਬਾਰੇ ਅਤੇ ਇਲਾਜ ਫਿਜ਼ੀਓਥੈਰੇਪੀ ਰਾਹੀਂ।
2: ਬਿਲਕੁਲ, ਡਾਕਟਰ ਸਾਹਿਬ ਨੇ ਬਹੁਤ ਸੋਹਣੀ ਜਾਣਕਾਰੀ ਦਿੱਤੀ। ਵੈਸੇ ਪੂਨਮ, ਸਾਨੂੰ ਆਪਣੇ ਆਪ ਨੂੰ ਇੰਨਾ ਤਣਾਅ ਵੀ ਨਹੀਂ ਦੇਣਾ ਚਾਹੀਦਾ ਜਿਸ ਦੀ ਕੀਮਤ ਸਾਡੀ ਸਿਹਤ ਚੁਕਾਵੇ।
0: ਬਿਲਕੁਲ,
2: ਆਪਣੇ ਮਨ ਨੂੰ ਸ਼ਾਂਤ ਰੱਖਣਾ, ਸਿਹਤ ਦਾ ਧਿਆਨ ਰੱਖਣਾ ਸਾਡੀ ਆਪਣੀ ਜ਼ਿੰਮੇਵਾਰੀ ਹੈ, ਕਿਉਂਕਿ ਤੁਹਾਡੇ ਕੋਲ ਤੁਹਾਡੀ ਆਖਰੀ ਕੀਮਤੀ ਚੀਜ਼ ਤੁਸੀਂ ਖੁਦ ਹੋ।
0: ਬਿਲਕੁਲ ਸਹੀ ਕਿਹਾ ਤੁਸੀਂ, ਅਤੇ ਸੰਗੀਤ ਵੀ ਸਾਨੂੰ ਤਣਾਅ ਮੁਕਤ ਰੱਖਦਾ ਹੈ
2: ਜੀ,
0: ਅਤੇ ਫਿਰ ਸੁਣਦੇ ਹਾਂ ਖੂਬਸੂਰਤ ਗੀਤ।
2: ਬਿਲਕੁਲ।

0: ਸੋ ਇਸ ਖੂਬਸੂਰਤ ਗੀਤ ਤੋਂ ਬਾਅਦ ਹੁਣ ਅਸੀਂ ਅਗਲੇ ਸਿਲਸਿਲੇ ਦੇ ਨਾਲ ਹਾਜ਼ਰ ਹਾਂ ਅਤੇ ਮੈਨੂੰ ਸਾਡਾ ਅਗਲਾ ਸਿਲਸਿਲਾ ਹੈ ਕਥਾਲੋਕ ਪ੍ਰੋਗਰਾਮ। ਕਥਾਲੋਕ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਸੁਣਾਉਣ ਜਾ ਰਹੇ ਹਾਂ ਕਹਾਣੀ ਨਵਾਂ ਤਾਜ ਮਹਿਲ। ਸੁਣਿਆ ਜੀ?
1: ਜੀ ਬਿਲਕੁਲ।
2: ਸਟੇਸ਼ਨ ਤੋਂ ਬਾਹਰ ਨਿਕਲਦਿਆਂ ਉਹ ਅੰਗਰੇਜ਼ ਗੱਭਰੂ ਮੈਨੂੰ ਫੇਰ ਮਿਲ ਗਿਆ। ਅੰਮ੍ਰਿਤਸਰ ਤੋਂ ਲਾਹੌਰ ਤੀਕ ਅਸਾਂ ਦੋਹਾਂ ਇੱਕੋ ਡੱਬੇ ਵਿੱਚ ਸਫ਼ਰ ਕੀਤਾ ਸੀ। ਖੂਬ ਗੱਪਾਂ ਮਾਰੀਆਂ ਸਨ ਅਤੇ ਉਮਰ, ਦੇਸ਼, ਕੌਮ ਦੀਆਂ ਵਿਪਰੀਤੀਆਂ ਹੁੰਦਿਆਂ ਵੀ ਇੱਕ ਦੂਜੇ ਨਾਲ ਬੜੇ ਨਿੱਘੇ ਹੋ ਗਏ ਸਾਂ। ਗੱਪਾਂ ਮਾਰਦੇ ਅਸੀਂ ਕਈ ਵਾਰ ਆਪਣੀਆਂ ਗਿਣਤੀਆਂ ਵਿੱਚ ਗੁਆਚ ਗਏ, ਪਰ ਜਦੋਂ ਵੀ ਸੋਚਾਂ ਵਿੱਚੋਂ ਉੱਭਰੇ ਮੁੜ ਗੱਪਾਂ ਮਾਰਨ ਲੱਗੇ। ਅੰਮ੍ਰਿਤਸਰ ਤੋਂ ਲਾਹੌਰ ਤੱਕ ਦਾ ਸਫ਼ਰ ਅਸੀਂ ਅੰਮ੍ਰਿਤਸਰ ਲਾਹੌਰ ਐਕਸਪ੍ਰੈਸ ਵਿੱਚ ਕੀਤਾ ਸੀ। ਅੱਜ ਲਗਭਗ 11 ਵਰ੍ਹਿਆਂ ਮਗਰੋਂ ਹਿੰਦੁਸਤਾਨ ਪਾਕਿਸਤਾਨ ਦੇ ਵਿਚਕਾਰ ਟੁੱਟੀਆਂ ਰੇਲ ਪਟੜੀਆਂ ਇਸ ਐਕਸਪ੍ਰੈਸ ਨੇ ਜੋੜੀਆਂ ਸਨ। ਇਹਨਾਂ 11 ਵਰ੍ਹਿਆਂ ਵਿੱਚ ਬਥੇਰਾ ਕੁਝ ਵਾਪਰ ਗਿਆ ਸੀ। ਦੋ ਜੰਗਾਂ ਦਾ ਲਹੂ ਅਕਾਰਥ ਇਸ ਉਪ ਮਹਾਂਦੀਪ ਦੀ ਮਿੱਟੀ ਵਿੱਚ ਡੁੱਲਿਆ ਸੀ। ਬਟਵਾਰੇ ਦੇ ਫਸਾਦਾਂ ਦੇ ਲਾਏ ਫੱਟ ਅਜੇ ਨਹੀਂ ਸਨ ਅੱਠ ਰਹੇ ਕਿ ਇਹਨਾਂ ਨਿੱਜ ਹੋਣੀਆਂ ਜੰਗਾਂ ਨੇ ਨਵੀਆਂ ਨਸ਼ਤਰਾਂ ਆਣ ਚਲਾਈਆਂ। ਫਿਰ ਸ਼ਿਮਲਾ ਸਮਝੌਤਾ ਹੋਇਆ, ਫਿਰ ਜੰਗੀ ਕੈਦੀ ਘਰੋਂ ਘਰੀ ਗਏ। ਦਿਲਾਂ ਦੀਆਂ ਕਸੀਆਂ ਤਣੀਆਂ ਢਿਲਕੀਆਂ ਅਤੇ ਸਰਹੱਦ ਦੇ ਦੋਹੀਂ ਬੰਨੀ ਰਵਾਦਾਰੀ ਦੀਆਂ ਆਵਾਜ਼ਾਂ ਸੁਣੀਨ ਲੱਗੀਆਂ। ਫਿਰ ਸਫਾਰਤਖਾਨੇ ਬਹਾਲ ਹੋਏ ਅਤੇ ਇੱਕ

0: ਸਗਨਾ ਭਰੀ ਸਵੇਰ ਨੂੰ ਅੰਮ੍ਰਿਤਸਰ ਲਾਹੌਰ ਐਕਸਪ੍ਰੈਸ ਰਵਾਦਾਰੀ ਤੇ ਮਿਲਵਰਤਨ ਦੀ ਏਲਚਨ ਬਣ ਕੇ ਅੰਮ੍ਰਿਤਸਰ ਤੋਂ ਲਾਹੌਰ ਵੱਲ ਤੁਰੀ। ਜਿਹੜੇ 151 ਮੁਸਾਫਰ ਇਸ ਪਹਿਲੇ ਸਫ਼ਰ ਵਿੱਚ ਸ਼ਰੀਕ ਹੋਏ ਉਹਨਾਂ ਵਿੱਚ ਉਹ ਅੰਗਰੇਜ਼ ਗੱਭਰੂ ਅਤੇ ਮੈਂ ਸਾਂ। ਅੰਮ੍ਰਿਤਸਰ ਸਟੇਸ਼ਨ ਤੋਂ ਇੱਕ ਵੱਡੀ ਭੀੜ ਨੇ ਦਿਲਾਂ ਵਿੱਚ ਵਲਵਲੇ ਅਤੇ ਅੱਖਾਂ ਵਿੱਚ ਹੰਝੂ ਭਰ ਕੇ ਹੱਸੂ ਹੱਸੂ ਕਰਦਿਆਂ ਗੱਡੀ ਨੂੰ ਵਿਦਾ ਕੀਤਾ। ਅਟਾਰੀ ਸਟੇਸ਼ਨ 'ਤੇ ਇੱਕ ਹੋਰ ਵਹੀਰ ਸ਼ੁਭ ਇੱਛਾਵਾਂ ਦੇ ਟੋਏ ਚੁੱਕੀ ਖੜੋਤੀ ਸੀ। ਇੱਕ ਭੀੜ ਗੱਡੀ ਦੇ ਬਾਹਰ ਸੀ, ਇੱਕ ਭੀੜ ਗੱਡੀ ਦੇ ਅੰਦਰ ਸੀ। ਸਹਿਕਾਂ ਦੀ ਭੀੜ, ਉਦਰੇਵਿਆਂ ਦੀ ਭੀੜ, ਜੋ ਗਿਣਤੀ ਦੇ ਮੁਸਾਫ਼ਰ ਆਪਣੇ ਨਾਲ ਲੈ ਕੇ ਚੱਲੇ ਸਨ। ਇਹਨਾਂ ਮੁਸਾਫਰਾਂ ਵਿੱਚ ਪਿਓ ਸਨ ਜੋ ਵਰ੍ਹਿਆਂ ਮਗਰੋਂ ਆਪਣੇ ਪੁੱਤਰਾਂ ਨੂੰ ਮਿਲਣ ਜਾ ਰਹੇ ਸਨ। ਇਹਨਾਂ ਮੁਸਾਫਰਾਂ ਵਿੱਚ ਨਾਨੀਆਂ ਦਾਦੀਆਂ ਸਨ ਜੋ ਪਿਛਲੇ 15 ਵਰ੍ਹਿਆਂ ਵਿੱਚ ਜੰਮੇ ਆਪਣੇ ਦੋਤਰਿਆਂ ਪੋਤਰਿਆਂ ਦਾ ਮੂੰਹ ਵੇਖਣ ਜਾ ਰਹੀਆਂ ਸਨ। ਅਤੇ ਇਹਨਾਂ ਮੁਸਾਫਰਾਂ ਵਿੱਚ ਭਰਾ ਸਨ ਜੋ ਦਿਲਾਂ ਦੀਆਂ ਚਾਰੇ ਕੰਨੀਆਂ ਸਮੇਟੀ ਭੈਣਾਂ ਭਣੇਵਿਆਂ ਨੂੰ ਮਿਲਣ ਦਾ ਤਰਸੇਵਾਂ ਸਾਂਭੀ ਬੈਠੇ ਸਨ। ਸੱਤ ਸਮੁੰਦਰ ਪਾਰ ਵੱਸਦੇ ਅਮਰੀਕਾ ਅਤੇ ਕਨੇਡਾ ਨੇੜੇ ਸਨ, ਪਰ ਰਾਵੀਓਂ ਪਾਰ ਦਾ ਇਹ ਮੁਲਕ ਜਿਵੇਂ ਕਿਸੇ ਹੋਰ ਸਿਤਾਰੇ 'ਤੇ ਜਾ ਵਸਿਆ ਸੀ। ਰਾਵੀਓਂ ਪਾਰ ਦਾ ਇਹ ਮੁਲਕ ਵੇਖਣ ਲਈ ਮੇਰੀਆਂ ਅੱਖਾਂ ਤਰਲਾਣ ਲੱਗ ਪਈਆਂ ਸਨ। ਜਦੋਂ ਗੱਡੀ ਅਟਾਰੀਓਂ ਵਿਦਾ ਹੋਈ ਤਾਂ ਇੱਕ ਅਨੋਖੀ ਅਚਨਚੇਤੀ ਸਦਰ ਨਾਲ ਮੇਰੀ ਹਿੱਕ ਮਹਿਕ ਉੱਠੀ। ਅਟਾਰੀ ਅਤੇ ਵਾਗੇ ਦੇ ਵਿਚਕਾਰ ਕਿੰਨੀ ਸਾਰੀ ਪਾਓਂ ਅਣਵਾਹੀ ਅਤੇ ਅਣਗਾਹੀ ਪਈ ਸੀ। ਇਹ ਪਾਓਂ ਨਾ ਹਿੰਦੁਸਤਾਨ ਦੀ ਸੀ ਨਾ ਪਾਕਿਸਤਾਨ ਦੀ। ਅੰਤਰਰਾਸ਼ਟਰੀ ਪਾਖਾ ਵਿੱਚ ਇਹ ਨੋ ਮੈਨਸ ਲੈਂਡ ਸੀ। ਕਿਸੇ ਮਨੁੱਖ ਦਾ ਅਧਿਕਾਰ ਇਹਦੇ 'ਤੇ ਨਹੀਂ ਸੀ। ਜੇ ਭਲਾ ਇਹ ਸਾਰੀ ਪਾਓਂ ਵਿੱਚ ਗੁਲਾਬ ਬੀਜ ਦਿੱਤੇ ਜਾਣ, ਹਜ਼ਾਰਾਂ ਰੰਗਾਂ ਹਜ਼ਾਰਾਂ ਵਰਨਾਂ ਦੇ ਗੁਲਾਬ, ਪੀਲੇ ਪ੍ਰਭਾਤ ਦੀ ਪਹਿਲੀ ਲੋ ਵਰਗੇ, ਚਿੱਟੇ ਕਿਸੇ ਕੁਆਰੀ ਅਸਮਤ ਵਰਗੇ, ਸੂਹੇ ਕਿਸੇ ਸ਼ਗਨਾਂ ਭਰੇ ਸਾਲੂ ਵਰਗੇ, ਅਤੇ ਉਹ ਗੁਲਾਬ ਜੋ ਕੇਵਲ ਸੁਪਨਿਆਂ ਵਿੱਚ ਖਿੜਦੇ ਹਨ। ਇੱਕ ਫੁੱਲਾਂ ਦੀ ਵਾਦੀ ਹਿਮਾਲੇ ਦੀਆਂ ਉਚਾਈਆਂ ਵਿੱਚ ਸੀ। ਜੇ ਇੱਕ ਫੁੱਲਾਂ ਦੀ ਵਾਦੀ ਅਟਾਰੀ ਅਤੇ ਵਾਗੇ ਵਿਚਕਾਰ ਖਿੜ ਪਵੇ ਤਾਂ ਇਹ ਉਪਮਹਾਂਦੀਪ ਅਨੂਠੀਆਂ ਸੁਗੰਧੀਆਂ ਨਾਲ ਮਹਿਕ ਉੱਠੇ। ਅੰਗਰੇਜ਼ ਗੱਭਰੂ ਦੀ ਪੁੱਛ ਨਾਲ ਮੇਰੀ ਬਿਰਤੀ ਇਹਨਾਂ ਸੁਪਨੇ ਸੁਗੰਧੀਆਂ ਵਿੱਚੋਂ ਉਖੜੀ। ਉਹ ਪੁੱਛ ਰਿਹਾ ਸੀ ਕਿ ਮੈਂ ਪਾਕਿਸਤਾਨ ਕਿਹੜੇ ਕੰਮ ਜਾ ਰਿਹਾ ਸਾਂ। ਮੈਂ ਆਪਣੇ ਸੁਪਨਿਆਂ ਦਾ ਸ਼ਹਿਰ ਵੇਖਣ ਚੱਲਿਆ, ਰਾਵਲਪਿੰਡੀ, ਜਿੱਥੇ ਮੈਂ ਜੰਮਿਆ ਸਾਂ, ਜਿਸ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਮੇਰਾ ਬਚਪਨ ਅਤੇ ਲੜਕਪਨ ਬੀਤਿਆ।
1: ਮੈਂ ਵੀ ਰਾਵਲਪਿੰਡੀ ਜਾ ਰਿਹਾ, ਉੱਥੋਂ ਅੱਗੇ ਮੈਂ ਮਰੀ ਜਾਵਾਂਗਾ।
0: ਬੜਾ ਵਧੀਆ ਹਿੱਲ ਸਟੇਸ਼ਨ ਹੈ ਮਰੀ।
1: ਮੈਂ ਉੱਥੇ ਆਪਣੇ ਦਾਦੇ ਦੀ ਕਬਰ ਦੇਖਣ ਜਾ ਰਿਹਾ। ਮੇਰਾ ਦਾਦਾ ਕਰਨਲ ਸਮਿਤ 7ਵੀਂ ਬਲੋਚ ਰੈਜੀਮੈਂਟ ਦਾ ਕਮਾਂਡੈਂਟ ਸੀਗਾ।
0: ਇਹ ਤਾਂ ਬੜੇ ਮਾਣ ਦੀ ਗੱਲ ਹੈ ਕਿ ਤੁਹਾਡੇ ਦਿਲ ਵਿੱਚ ਆਪਣੇ ਦਾਦਾ ਜੀ ਲਈ ਐਡੀ ਸ਼ਰਧਾ ਹੈ। ਜਾਪਦਾ ਪੱਛਮ ਦੀ ਨਵੀਂ ਪੀੜ੍ਹੀ ਵਿੱਚ ਆਪਣੇ ਵਡਕਿਆਂ ਦੇ ਆਦਰ ਦਾ ਬੀਜ ਨਾਸ਼ ਨਹੀਂ ਹੋਇਆ।
1: ਮੈਂ ਆਪ ਤਾਂ ਇੱਥੇ ਤਾਜ ਮਹਿਲ ਵੇਖਣ ਆਇਆ ਸੀ, ਪਰ ਤੁਰਦੀ ਵਾਰ ਮੇਰੀ ਦਾਦੀ ਨੇ ਬੜੀ ਪੱਕੀ ਕੀਤੀ ਸੀ ਕਿ ਮੈਂ ਪਾਕਿਸਤਾਨ ਵੀ ਜਾਵਾਂ ਅਤੇ ਆਪਣੇ ਦਾਦੀ ਦੀ ਕਬਰ ਨੂੰ ਫੁੱਲ ਚੜਾਵਾਂ।
0: ਕਿੰਨੀ ਸੋਹਣੀ ਗੱਲ ਹੈ ਕਿ ਤੁਸੀਂ ਆਪਣੀ ਬੁੱਢੀ ਦਾਦੀ ਦੇ ਆਖੇ ਦਾ ਇੰਨਾ ਪਾਸ ਰੱਖਿਆ ਹੈ। ਲਾਹੌਰ ਦੇ ਸਟੇਸ਼ਨ 'ਤੇ ਸਵਾਗਤੀ ਭੀੜ ਅੰਮ੍ਰਿਤਸਰ ਅਤੇ ਅਟਾਰੀ ਦੀਆਂ ਭੀੜਾਂ ਨਾਲੋਂ ਵੀ ਵੱਧ ਸੀ। ਲਾਹੌਰ ਤੋਂ ਅਸਾਂ ਗੱਡੀ ਬਦਲਣੀ ਸੀ। ਗੱਡੀ ਬਦਲਣ ਦੀ ਕਾਹਲੀ ਵਿੱਚ ਸਾਡਾ ਸਾਥ ਛੁੱਟ ਗਿਆ ਅਤੇ ਉਹ ਅੰਗਰੇਜ਼ ਗੱਭਰੂ ਕਿਸੇ ਹੋਰ ਡੱਬੇ ਵਿੱਚ ਜਾ ਬੈਠਾ। ਰਾਵਲਪਿੰਡੀ ਸਟੇਸ਼ਨ ਤੋਂ ਬਾਹਰ ਨਿਕਲਦਿਆਂ ਉਹ ਮੈਨੂੰ ਫੇਰ ਮਿਲ ਗਿਆ। ਟੈਕਸੀ ਵਿੱਚ ਸਮਾਨ ਰਖਵਾਉਂਦਿਆਂ ਉਹਨੇ ਮੁਸਕਰਾ ਕੇ ਮੇਰੇ ਵੱਲ ਹੱਥ ਹਿਲਾਇਆ। ਉਹਨੇ ਦੱਸਿਆ ਉਹ ਸਟੇਸ਼ਨ ਤੋਂ ਸਿੱਧਾ ਟੈਕਸੀ ਵਿੱਚ ਮਰੀ ਜਾ ਰਿਹਾ ਸੀ। ਮੈਂ ਟੈਕਸੀ ਨਾ ਲਈ ਸਗੋਂ ਇੱਕ ਵਧੀਆ ਪਿਸ਼ੌਰੀ ਟਾਂਗੇ ਵਾਲੇ ਨੂੰ ਸਹਿਮਤ ਕੀਤੀ। ਠੁਮਕ ਠੁਮਕ ਤੁਰਦੇ ਟਾਂਗੇ ਵਿੱਚੋਂ ਮੈਂ ਆਪਣੇ ਸ਼ਹਿਰ ਦੇ ਸੜਕਾਂ ਬਾਜ਼ਾਰ ਰੱਜ ਕੇ ਵੇਖਣੇ ਚਾਹੁੰਦਾ ਸਾਂ। ਰਾਜਾ ਬਾਜ਼ਾਰ ਦੇ ਅਖੀਰਲੇ ਮੋੜ 'ਤੇ ਮੈਂ ਟਾਂਗੇ ਵਾਲੇ ਨੂੰ ਉਡੀਕਣ ਲਈ ਆਖਿਆ ਅਤੇ ਆਪ ਬੂਟਾਂ ਦੀ ਉਸ ਦੁਕਾਨ ਦੇ ਅੰਦਰ ਲੰਘ ਗਿਆ ਜਿਸ ਦਾ ਨਾਂ ਹੁਣ ਬਦਲਿਆ ਹੋਇਆ ਸੀ। ਮੈਨੂੰ ਵੇਖ ਕੇ ਦੁਕਾਨ ਦਾ ਮਾਲਕ ਚਾਹ ਪੀਂਦਾ ਪੀਂਦਾ ਉੱਠ ਬੈਠਾ। ਉਹਨੇ ਲੱਠੇ ਦੀ ਸਲਵਾਰ ਅਤੇ ਚਾਂਦੀ ਦੇ ਲੜੀਦਾਰ ਬਟਨਾਂ ਵਾਲੀ ਟਸਰੀ ਕਮੀਜ਼ ਪਹਿਨ ਰੱਖੀ ਸੀ। ਉਹਦਾ ਮੂੰਹ ਭਰਵਾਂ, ਬੁੱਲ ਮੋਟੇ ਅਤੇ ਰੰਗ ਗੋਰਾ ਸੀ। ਮੱਥੇ ਲਾਗਿਓਂ ਉਹਦੇ ਵਾਲ ਪਤਲੇ ਪੈ ਗਏ।

0: ਸਨ, ਜਿਸ ਕਰਕੇ ਉਹਦਾ ਮੱਥਾ ਅਸਧਾਰਨ ਤੌਰ 'ਤੇ ਚੌੜਾ ਜਾਪਦਾ ਸੀ। ਅੱਜ ਮੈਂ 28-29 ਸਾਲਾਂ ਮਗਰੋਂ ਇਸ ਦੁਕਾਨ 'ਤੇ ਆਇਆ। ਮੈਂ ਅਬਦੁਲ ਰਹੀਮ ਹੋਰਾਂ ਨੂੰ ਮਿਲਣਾ। ਇੱਕ ਪਰਛਾਈ ਉਹਦੇ ਚਿਹਰੇ ਤੋਂ ਲੰਘੀ।
1: ਵਾਲਦ ਸਾਹਿਬ ਦਾ ਤਾਂ ਇੰਤਕਾਲ ਹੋ ਚੁੱਕਾ ਹੈ।
0: ਅੱਲਾ ਉਹਨਾਂ ਦੀ ਰੂਹ ਨੂੰ ਜੰਨਤ ਨਸੀਬ ਕਰੇ। ਤੁਹਾਡਾ ਚਿਹਰਾ ਮੋਹਰਾ ਵੀ ਤੁਹਾਡੇ ਵਾਲਦ ਸਾਹਿਬ ਵਰਗਾ ਹੈ। ਪਿਛਲੀ ਵਾਰੀ ਜਦ ਮੈਂ ਉਹਨਾਂ ਨੂੰ ਵੇਖਿਆ, ਉਹਨਾਂ ਦੀ ਉਮਰ ਲਗਭਗ ਉਹੀ ਹੋਏਗੀ ਜੋ ਹੁਣ ਤੁਹਾਡੀ ਹੈ। ਹੁਣ ਅਜੇ ਦੁਕਾਨ ਅੰਦਰ ਵੜਦਿਆਂ ਮੈਨੂੰ ਲੱਗਾ ਜਿਵੇਂ ਉਹ ਹੀ ਬੈਠੇ ਨੇ। ਇੱਕ ਪਲ ਹੀ ਮੈਨੂੰ ਜਾਪਿਆ ਜਿਵੇਂ 28-29 ਸਾਲ ਸਮੇਂ ਦੀ ਤੋਰ ਇਸ ਦੁਕਾਨ ਅੰਦਰ ਰੁਕੀ ਰਹੀ ਹੋਵੇ।
1: ਆਪ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਮੇਰਾ ਨਾਮ ਸਾਬਰ ਹੁਸੈਨ ਹੈ। ਆਪ ਦਾ ਇਸਮ ਸ਼ਰੀਫ?
0: ਮੈਂ ਆਪਣਾ ਨਾਂ ਦੱਸਿਆ ਅਤੇ ਫਿਰ ਬਟੂਆ ਜੇਬ ਵਿੱਚੋਂ ਕੱਢਦਿਆਂ ਕਿਹਾ, ਅਸਲ ਵਿੱਚ ਮੈਂ ਇੱਕ ਪੁਰਾਣਾ ਕਰਜ਼ਾ ਚੁਕਾਉਣ ਆਇਆ। 1947 ਵਿੱਚ ਮੈਂ ਇੱਕ ਬੂਟ ਤੁਹਾਡੀ ਦੁਕਾਨ ਤੋਂ ਖਰੀਦਿਆ ਸੀ ਅਤੇ ਪੈਸੇ 1 ਤਾਰੀਖ ਦੇਣ ਦਾ ਵਾਅਦਾ ਕੀਤਾ ਸੀ, ਪਰ 1 ਤਾਰੀਖ ਆਉਣ ਤੋਂ ਪਹਿਲਾਂ ਹੀ ਮੈਨੂੰ ਇਹ ਸ਼ਹਿਰ ਛੱਡਣਾ ਪਿਆ। ਉਹਨੇ ਸ਼ਿਕਵੇ ਭਰੀ ਤੱਕਣੀ ਨਾਲ ਪਹਿਲੋਂ ਮੇਰੇ ਵੱਲ ਅਤੇ ਫਿਰ ਮੇਰੇ ਹੱਥ ਵਿੱਚ ਫੜੇ ਨੋਟਾਂ ਵੱਲ ਵੇਖਿਆ। ਉਹਦਾ ਮੂੰਹ ਖੁੱਲ੍ਹਾ ਅਤੇ ਅਵਾਕ ਸੀ। ਜਦੋਂ ਉਹਨੂੰ ਸ਼ਬਦ ਔੜੇ ਤਾਂ ਉਹਦਾ ਲਹਿਜਾ ਉਹਦੇ ਭਰੇ ਗੱਚ ਦੀ ਚੁਗਲੀ ਖਾ ਰਿਹਾ ਸੀ।
1: ਇਹ ਦੁਕਾਨ ਤੁਹਾਡੀ ਆਪਣੀ? ਮੈਂ ਬੜਾ ਮਸ਼ਕੂਰ ਹੋਵਾਂਗਾ ਜੇ ਇਹ ਪੈਸੇ ਤੁਸੀਂ ਵਾਪਸ ਬਟੂਏ ਵਿੱਚ ਰੱਖ ਲਵੋ।
0: ਇਹ ਕਿਵੇਂ ਹੋ ਸਕਦਾ ਹੈ? ਇੰਨੇ ਸਾਲ ਇਹ ਕਰਜ਼ਾ ਮੇਰੀ ਜ਼ਮੀਰ 'ਤੇ ਭਾਰ ਬਣਿਆ ਰਿਹਾ। ਮੈਂ ਇਹਦੇ ਤੋਂ ਸੁਰਖਰੂ ਹੋਣਾ ਚਾਹੁੰਦਾ।
1: ਪਰ ਇਹ ਪੈਸੇ ਮੈਂ ਨਹੀਂ ਲੈ ਸਕਦਾ। ਵਾਲਦ ਸਾਹਿਬ ਜ਼ਿੰਦਾ ਹੁੰਦੇ ਤਾਂ ਉਹ ਵੀ ਕਦੀ ਨਾ ਲੈਂਦੇ।
0: ਕੁਝ ਸ਼ਰਮਿੰਦਾ ਜਿਹਾ ਹੋ ਕੇ ਮੈਂ ਪੈਸੇ ਬਟੂਏ ਵਿੱਚ ਪਾ ਲਏ। ਉਹਦੇ ਚਿਹਰੇ ਦੀ ਕਸ ਸੁਖਾਵੀਂ ਹੋ ਗਈ।
1: ਹੁਣ ਹੁਕਮ ਕਰੋ, ਤੁਹਾਡੀ ਕੀ ਖਿਦਮਤ ਕਰੀਏ?
0: ਫਿਰ ਮੇਰੇ ਪੈਰੀਂ ਪਾਏ ਅੱਧੋ ਰਾਣੇ ਬੂਟਾਂ ਵੱਲ ਵੇਖਦਾ ਬੋਲਿਆ,
1: ਗਲਬਨ 8 ਨੰਬਰ ਹੈ ਤੁਹਾਡਾ। ਵਧੀਆ ਕਿਡ ਲੈਦਰ ਦਾ ਇੱਕ 8 ਨੰਬਰ ਦਾ ਇਟਾਲੀਅਨ ਸ਼ੂ ਹੈ ਮੇਰੇ ਕੋਲ।
0: ਮੇਰੇ ਨਾਂ ਨਾ ਕਰਦਿਆਂ ਉਹਨੇ ਉਹ ਸ਼ੂ ਮੈਨੂੰ ਪਹਿਨਾ ਦਿੱਤਾ। ਕਿਹੋ ਜਿਹਾ ਕਰਾਮਾਤੀ ਸ਼ੂ ਸੀ ਉਹ! ਲਾਉਣਾ ਚਾਹੁੰਦਾ ਵੀ ਮੈਂ ਉਹਨੂੰ ਲਾ ਨਾ ਸਕਿਆ। ਮੇਰੇ ਪੈਰਾਂ ਨੂੰ ਉਹ ਸ਼ੂ ਮੁੱਠੀਆਂ ਭਰ ਰਿਹਾ ਜਾਪਦਾ ਸੀ। ਅਜਿਹਾ ਸ਼ੂ ਪਿਛਲੇ ਕਈ ਵਰ੍ਹਿਆਂ ਤੋਂ ਮੈਂ ਤਾਂਘ ਰਿਹਾ ਸਾਂ, ਪਰ ਉਹ ਮੈਨੂੰ ਦਿੱਲੀ ਦੀ ਕਿਸੇ ਦੁਕਾਨ 'ਤੇ ਨਹੀਂ ਸੀ ਮਿਲਿਆ। ਪਰ ਮੈਂ ਇਹਦੀ ਕੀਮਤ ਜ਼ਰੂਰ ਦਿਆਂਗਾ। ਹਾਂ, ਇਹਦੀ ਕੀਮਤ ਤੁਹਾਨੂੰ ਜ਼ਰੂਰ ਲੈਣੀ ਪਏਗੀ।
1: ਜ਼ਰੂਰ, ਪਰ ਪੈਸਿਆਂ ਵਿੱਚ ਨਹੀਂ। ਇਹਦੀ ਕੀਮਤ ਤੁਹਾਨੂੰ ਮੁਹੱਬਤ ਨਾਲ ਚੁਕਾਉਣੀ ਪਏਗੀ। ਇਹ ਜੋੜੀ ਮੈਂ ਵੇਚਣ ਵਾਸਤੇ ਨਹੀਂ ਸੀ ਰੱਖੀ। ਇਹ ਤਾਂ ਮੈਂ ਕਿਸੇ ਤੁਹਾਡੇ ਵਰਗੇ ਪਿਆਰ ਵਾਲੇ ਗਾਹਕ ਲਈ ਅਮਾਨਤ ਰੱਖ ਛੱਡੀ ਸੀ।
0: ਇਹਨੇ ਨੂੰ ਮੈਂ ਵੇਖਿਆ ਦੁਕਾਨ ਦਾ ਇੱਕ ਨੌਕਰ ਟਰੇ ਵਿੱਚ ਚਾਹ ਦਾ ਸਮਾਨ, ਕੇਕ ਅਤੇ ਪੇਸਟਰੀਆਂ ਲੈ ਆਇਆ।
1: ਜੇ ਤੁਸੀਂ ਇਸ ਸ਼ੂ ਦੀ ਕੀਮਤ ਚੁਕਾਉਣੀ ਹੀ ਚਾਹੁੰਦੇ ਹੋ ਤਾਂ ਸਾਡੀ ਇਹ ਚਾਹ ਕਬੂਲ ਫਰਮਾ ਕੇ ਚੁਕਾਓ। ਇਹ ਚਾਹ ਜੋ ਸ਼ਫੀਕ ਬਿਨਾਂ ਮੇਰੇ ਆਖੇ 'ਤੇ ਤੁਹਾਡੇ ਲਈ ਲਿਆਇਆ ਹੈ।
0: ਚਾਹ ਪੀ ਕੇ ਸਾਬਰ ਹੁਸੈਨ ਅਤੇ ਸ਼ਫੀਕ ਨਾਲ ਗੱਲ ਵਕੜੀ ਪਾ ਕੇ ਕਦੀ ਦਿੱਲੀ ਆਉਣ ਦਾ ਸੱਦਾ ਦਿੰਦਿਆਂ ਮੈਂ ਉਹਨਾਂ ਤੋਂ ਵਿਦਾਇਗੀ ਲਈ। ਦੁਪਹਿਰ ਢਲ ਰਹੀ ਸੀ ਜਦੋਂ ਮੈਂ ਉਸ ਘਰ ਦੇ ਦਰਵਾਜ਼ੇ 'ਤੇ ਜਾ ਕੇ ਦਸਤਕ ਦਿੱਤੀ ਜਿੱਥੇ ਮੈਂ ਜੰਮਿਆ ਸਾਂ ਅਤੇ ਜਿੱਥੇ ਮੈਂ ਆਪਣੀ ਜ਼ਿੰਦਗੀ ਦੇ ਪਹਿਲੇ 20 ਸਾਲ ਬਿਤਾਏ ਸਨ। ਉਸ ਵੇਲੇ ਇੱਕ ਬੜਾ ਅਜੀਬ ਅਨੁਭਵ ਮੈਨੂੰ ਹੋਇਆ, ਜਿਵੇਂ ਮੈਂ ਉਸ ਘਰ ਦਾ ਦਰ ਨਹੀਂ ਸਾਂ ਖੜਕਾ ਰਿਹਾ, ਕੋਈ ਮੇਰੇ ਦਿਲ ਦਾ ਦਰ ਖੜਕਾ ਰਿਹਾ ਸੀ। ਇੱਕ ਬਜ਼ੁਰਗ ਨੇ ਦਰਵਾਜ਼ਾ ਖੋਲ੍ਹਿਆ। ਪਹਿਲੀ ਨਜ਼ਰੇ ਹੀ ਉਹ ਮੇਰੇ 'ਤੇ ਛਾ ਗਿਆ। ਉਹਦੀ ਤਸਬੀਹ, ਚਿੱਟੀ ਦਾੜ੍ਹੀ, ਪਹਿਰਾਵੇ ਅਤੇ ਸ਼ਖਸੀਅਤ ਦੇ ਪ੍ਰਭਾਵ ਤੋਂ ਉਹਦੀ ਪਰਹੇਜ਼ਗਾਰੀ ਅਤੇ ਖੁਦਾ ਪ੍ਰਸਤੀ ਪ੍ਰਤੱਖ ਸੀ।
2: ਆਪ?
0: ਅਤੇ ਕੋਈ ਹੋਰ ਸ਼ਬਦ ਉਹਦੇ ਮੂੰਹੋਂ ਨਾ ਨਿਕਲਿਆ। ਆਪਣੇ ਬੂਹੇ ਦੇ ਬਾਹਰ ਦਸਤਾਰ ਦਾੜੀ ਵਾਲਾ ਮੁਲਾਕਾਤੀ ਖੜਾ ਦੇਖ ਉੱਠ ਠੰਬਰ ਗਿਆ ਸੀ। ਜੀ, ਮੈਂ ਦਿੱਲੀ ਤੋਂ ਤੁਹਾਨੂੰ ਮਿਲਣਾ ਹੈ। ਚੁੱਪ ਚਾਪ ਉਹ ਮੈਨੂੰ ਨਿਹਾਰਦਾ ਰਿਹਾ। ਹਾਂ, ਤੁਹਾਨੂੰ ਮਿਲਣਾ ਹੈ ਅਤੇ ਨਾਲੇ ਤੁਹਾਡੇ ਇਸ ਘਰ ਨੂੰ ਮਿਲਣਾ ਹੈ ਜਿੱਥੇ ਮੈਂ ਆਪਣਾ ਬਚਪਨ ਬਿਤਾਇਆ, ਲੜਕਪਨ ਬਿਤਾਇਆ, ਕਾਲਜ ਦੇ ਦਿਨ ਅਤੇ ਚੜ੍ਹਦੀ ਜਵਾਨੀ ਬਿਤਾਈ ਹੈ।
2: ਤੁਹਾਡਾ ਨਾਂ?
0: ਮੈਂ ਆਪਣਾ ਨਾਂ ਦੱਸਿਆ।
2: ਆਪ ਤਾਂ ਸ਼ਾਇਰ ਹੋ।
0: ਨਹੀਂ, ਮੇਰਾ ਮਤਲਬ ਹਾਂ ਕਿਸੇ ਹੱਦ ਤੱਕ, ਪਰ ਆਪ ਕਿਵੇਂ ਜਾਣਦੇ ਹੋ? ਇੱਕ ਰਮਜ਼ ਭਰੀ ਮੁਸਕਾਨ ਉਹਦੇ ਬੁੱਲਾਂ 'ਤੇ ਆ ਗਈ।

0: ਤੁਹਾਡਾ ਆਉਣਾ ਸਿਰ ਮੱਥੇ, ਅੰਦਰ ਤਸ਼ਰੀਫ ਲਿਆਓ, ਆਓ ਨਾ, ਇਹ ਤੁਹਾਡਾ ਆਪਣਾ ਘਰ ਹੈ।
1: ਸਾਹਮਣੇ ਸੌਣ ਕਮਰੇ ਵਿੱਚੋਂ ਚਿੱਟੇ ਸਿਰ ਵਾਲੀ ਇੱਕ ਇਸਤਰੀ ਨੇ ਰਤਾ ਕੁ ਚਾਕਿਆ ਤੇ ਫਿਰ ਪਿੱਤ ਕੇ ਓਹਲੇ ਹੋ ਗਈ।
0: ਸ਼ਬੀਰ ਦੀ ਮਾਂ, ਵੇਖੀ ਤਾਂ ਸਾਡੇ ਘਰ ਦਿੱਲੀ ਤੋਂ ਸ਼ਾਇਰ ਆਏ ਨੇ।
2: ਕੀ ਕਹਿ ਰਹੇ ਹੋ, ਮੈਂ ਕੋਈ ਸ਼ਾਇਰ ਸ਼ੂਰ ਨਹੀਂ, ਜੇ ਹਾਂ ਤਾਂ ਕਿਸੇ ਗਿਣਤੀ ਵਿੱਚ ਨਹੀਂ, ਬਤੌਰ ਸ਼ਾਇਰ ਦੇ ਮੈਨੂੰ ਕੋਈ ਨਹੀਂ ਜਾਣਦਾ। ਉਹੀ ਰਮਜ਼ ਭਰੀ ਮੁਸਕਾਨ ਬਜ਼ੁਰਗ ਦੇ ਬੁੱਲਾਂ 'ਤੇ ਆਈ।
0: ਅਸੀਂ ਜਾਣਦੇ ਹਾਂ।
1: ਹੁਣ ਤੱਕ ਉਹ ਇਸਤਰੀ ਖਿਲਰੀ ਲਿੱਟ ਕੰਨ ਪਿੱਛੇ ਸਮੇਟਦੀ, ਸਿਰ 'ਤੇ ਮੋਟੀ ਮਲਮਲ ਦਾ ਦੁਪੱਟਾ ਲੈ ਕੇ ਬਾਹਰ ਵਿਹੜੇ ਵਿੱਚ ਆ ਗਈ ਸੀ। ਮੈਂ ਜਿੱਥੇ ਖੜੋਤਾ ਸਾਂ ਉੱਥੋਂ ਹੀ ਹੱਥ ਜੋੜ ਕੇ ਸਿਰ ਨਿਵਾ ਦਿੱਤਾ।
3: ਜਿਉਂਦਾ ਰਹਿ ਪੁੱਤਰ, ਜਿਉਂਦਾ ਰਹਿ, ਵੱਡੀਆਂ ਉਮਰਾਂ।
1: ਪਤਾ ਨਹੀਂ ਉਹਦੀ ਅਸੀਸ ਵਿੱਚ ਕੀ ਜਾਦੂ ਸੀ ਕਿ ਮੇਰੀਆਂ ਅੱਖਾਂ ਵਿੱਚ ਹੰਝੂ ਚੁਭਣ ਲੱਗੇ। ਇਹਨੇ ਨੂੰ ਦੂਜੇ ਕਮਰੇ ਵਿੱਚੋਂ 20-22 ਵਰ੍ਹਿਆਂ ਦਾ ਇੱਕ ਗੱਭਰੂ ਅਤੇ 16-17 ਵਰ੍ਹਿਆਂ ਦੀ ਬੜੇ ਬੀਬੇ ਮੂੰਹ ਵਾਲੀ ਇੱਕ ਕੁੜੀ ਬਾਹਰ ਨਿਕਲ ਆਏ। ਗੱਭਰੂ ਨੇ ਅੱਗੇ ਵੱਧ ਕੇ ਮੇਰੇ ਨਾਲ ਹੱਥ ਮਿਲਾਇਆ। ਉਹ ਗੋਰਾ ਚਿੱਟਾ, ਬਾਂਕਾ ਅਤੇ ਸ਼ਕਲਵੰਦ ਨੌਜਵਾਨ ਸੀ। ਉਹਦੇ ਪਹਿਰਾਵੇ ਅਤੇ ਫੱਬਣੀ ਵਿੱਚ ਇੱਕ ਨਰੋਈ ਸਵੱਛਤਾ ਸੀ।
0: ਇਹ ਮੇਰਾ ਸਭ ਤੋਂ ਛੋਟਾ ਬੇਟਾ ਹੈ, ਨਈਮ, MA 'ਚ ਪੜ੍ਹਦਾ ਹੈ, ਅਤੇ ਇਹ ਹੈ ਸਾਡੀ ਪੋਤਰੀ, ਸਾਡੇ ਸਭ ਤੋਂ ਵੱਡੇ ਬੇਟੇ ਦੀ, ਸੁਬੀਰ ਦੀ ਬੇਟੀ, ਨਾਹੀਦ। ਸੁਬੀਰ ਦਾ ਬਿਜ਼ਨਸ ਚੱਕਵਾਲ ਵਿੱਚ ਹੈ, ਪਰ ਇਹ ਸਾਡੇ ਕੋਲ ਰਹਿੰਦੀ ਹੈ। ਛਾਉਣੀ ਦੇ ਕਾਨਵੈਂਟ ਸਕੂਲ ਵਿੱਚ ਸੀਨੀਅਰ ਕੈਮਰੇ 'ਚ ਪੜ੍ਹਦੀ ਹੈ, ਅਤੇ ਇਹਨਾਂ ਨੂੰ ਮਿਲੋ।
1: ਉਹਨੇ ਆਪਣੇ ਬੇਟੇ ਅਤੇ ਪੋਤਰੀ ਨੂੰ ਸੰਬੋਧਨ ਕਰਦਿਆਂ ਕਿਹਾ,
0: ਇਹ ਨੇ ਦਿੱਲੀ ਦੇ ਇੱਕ ਸ਼ਾਇਰ ਅਤੇ ਇਸ ਘਰ ਦੇ ਅਸਲੀ ਮਾਲਕ।
1: ਮੈਨੂੰ ਜਾਪਿਆ ਉਹ ਬਜ਼ੁਰਗ ਅੱਜ ਚੰਗੀ ਤਰ੍ਹਾਂ ਮੈਨੂੰ ਕੰਢਿਆਂ ਵਿੱਚ ਘਸੀਟਣ 'ਤੇ ਤੁਲਿਆ ਹੋਇਆ ਸੀ। ਨਾਹੀਦ ਮੈਨੂੰ ਅਦਾਬ ਕਹਿ ਰਹੀ ਸੀ। ਮੈਂ ਵੇਖਿਆ ਉਹਦਾ ਚਿਹਰਾ ਕਿਸੇ ਰੌਸ਼ਨ ਕਮਲ ਵਰਗਾ ਸੀ ਅਤੇ ਉਹਦੀਆਂ ਅੱਖਾਂ ਵਿੱਚ ਨਰਗਸ ਦਾ ਨਿਖਾਰ ਸੀ। ਮੇਰੇ ਵੱਲ ਵੇਖ ਕੇ ਉਹ ਕੁਝ ਇਸ ਤਰ੍ਹਾਂ ਮੁਸਕਰਾਈ ਕਿ ਮੈਨੂੰ ਆਪਣੀ ਬੇਟੀ ਦੀ ਯਾਦ ਆ ਗਈ। ਇਹਨਾਂ ਦੋਹਾਂ ਨੂੰ ਵੇਖ ਕੇ ਮੈਨੂੰ ਜਾਪਦਾ ਜਿਵੇਂ ਇਸ ਘਰ ਦਾ ਚਾਨਣ ਦੂਣਾ ਹੋ ਗਿਆ ਹੋਵੇ।
0: ਆਹ ਵੇਖੋ, ਕੀਤੀ ਜੇ ਨਾ ਸ਼ਾਇਰਾਂ ਵਾਲੀ ਗੱਲ, ਅਤੇ ਅਜੇ ਹੁਣੇ ਤੁਸੀਂ ਆਪਣੀ ਸ਼ਾਇਰੀ ਤੋਂ ਮੁਨਕਰ ਹੋ ਰਹੇ ਸੀ।
1: ਮੈਂ ਚੁੱਪ ਰਿਹਾ। ਜੇ ਉਹ ਮੈਨੂੰ ਸ਼ਾਇਰ ਸਮਝ ਕੇ ਹੀ ਖੁਸ਼ ਸੀ ਤਾਂ ਮੈਂ ਉਹਦੀ ਖੁਸ਼ੀ ਵਿੱਚ ਨਹੀਂ ਸਾਂ ਖੋਣੀ ਚਾਹੁੰਦਾ।
0: ਚੰਗਾ, ਆਓ ਫਿਰ, ਤੁਹਾਡੀ ਸ਼ਾਇਰੀ ਦਾ ਸਬੂਤ ਤੁਹਾਡੇ ਹੱਥ ਫੜਾਈਏ। ਬੜੇ ਬੜੇ ਸਾਂਭੀਏ ਤੁਹਾਡੀ ਅਮਾਨਤ, ਅੱਜ ਖੁਦਾ ਨੇ ਸੁਰਖਰੂਈ ਦਾ ਮੌਕਾ ਬਖਸ਼ਿਆ।
1: ਕਮਰੇ ਅੰਦਰ ਪੈਰ ਧਰਦਿਆਂ ਜੋ ਕੁਝ ਮੈਂ ਵੇਖਿਆ ਉਹ ਮੈਨੂੰ ਕਿਸੇ ਮੁਅੱਜ਼ਜ਼ੇ ਤੋਂ ਘੱਟ ਨਾ ਜਾਪਿਆ। ਮੇਰੀ ਕਿਤਾਬਾਂ ਵਾਲੀ ਅਲਮਾਰੀ ਵਿੱਚ ਅੱਜ ਤੋਂ 30 ਵਰ੍ਹੇ ਪਹਿਲੇ ਦੀਆਂ ਖਰੀਦੀਆਂ ਮੇਰੀਆਂ ਕਿਤਾਬਾਂ ਬੜੇ ਸਲੀਕੇ ਨਾਲ ਟਿਕਾਈਆਂ ਹੋਈਆਂ ਸਨ। ਉਹਨਾਂ ਦੀਆਂ ਉਗੜੀਆਂ ਉਗੜੀਆਂ ਜਿਲਦਾਂ ਅਤੇ ਚਮਕਦੇ ਸੁਨਹਿਰੀ ਨਾਂ ਇਸ ਗੱਲ ਦੀ ਸਾਖੀ ਭਰ ਰਹੇ ਸਨ ਕਿ ਕਿਸੇ ਨੇ ਉਹਨਾਂ ਨੂੰ ਆਪਣੇ ਦਿਲ 'ਤੇ ਗੱਲ ਨਾਲ ਲਾ ਕੇ ਰੱਖਿਆ ਸੀ ਅਤੇ ਅਣਗਹਿਲੀ ਦੀ ਧੂੜ ਦਾ ਇੱਕ ਜ਼ਰਾ ਵੀ ਉਹਨਾਂ 'ਤੇ ਨਹੀਂ ਸੀ ਪੈਣ ਦਿੱਤਾ। ਸ਼ਬੀਰ ਦੀ ਮਾਂ ਨੇ ਦੁਪੱਟੇ ਦੀ ਕੰਨੀ ਨਾਲ ਬੱਧੇ ਚਾਬੀਆਂ ਦੇ ਗੁੱਛੇ ਵਿੱਚੋਂ ਇੱਕ ਚਾਬੀ ਨਖੇੜ ਕੇ ਅਲਮਾਰੀ ਦਾ ਤਾਲਾ ਖੋਲ੍ਹਿਆ। ਹੇਠਲੇ ਦੋ ਖਾਨਿਆਂ ਵਿੱਚ ਪੰਜਾਬੀ ਪੁਸਤਕਾਂ, ਟ੍ਰੈਕਟਾਂ, ਰਸਾਲਿਆਂ ਅਤੇ ਅਖ਼ਬਾਰਾਂ ਦਾ ਭੰਡਾਰਾ ਜੋੜਿਆ ਪਿਆ ਸੀ। ਇਹਨਾਂ ਵਿੱਚ ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ, ਟ੍ਰੈਕਟ, ਖਾਲਸਾ ਸਮਾਚਾਰ ਅਤੇ ਫੁਲਵਾੜੀ ਦੇ ਪੁਰਾਣੇ ਅੰਕ ਅਤੇ ਸਰਦਾਰ ਚਰਨ ਸਿੰਘ ਦੀ ਮੌਜੀ ਅਖ਼ਬਾਰ ਦੇ ਪਰਚੇ ਸਨ। ਇਹ ਸਾਰੀ ਸਾਹਿਤਕ ਅਤੇ ਸੱਭਿਆਚਾਰਕ ਸਮੱਗਰੀ ਮੇਰੇ ਪਿਤਾ ਜੀ ਦੀ ਇਕੱਠੀ ਕੀਤੀ ਹੋਈ ਸੀ ਅਤੇ ਇਹਦੇ ਅਧਿਐਨ ਨੇ ਹੀ ਮੈਨੂੰ ਪੰਜਾਬੀ ਵਿੱਚ ਲਿਖਣ ਦਾ ਝੱਸ ਪਾਇਆ ਸੀ। ਬਜ਼ੁਰਗ ਕਹਿ ਰਿਹਾ ਸੀ,
0: ਜਦੋਂ ਅਸੀਂ ਆਪ ਲੁੱਟੇ ਪੁੱਟੇ ਅੰਮ੍ਰਿਤਸਰੋਂ ਨਿਕਲ ਕੇ ਇਸ ਘਰ ਵਿੱਚ ਆਏ ਤਾਂ ਇਹ ਵੀ ਅੱਗੋਂ ਲੁੱਟਿਆ ਪੁੱਟਿਆ ਪਿਆ ਸੀ, ਸਿਰਫ ਇਹ ਕਿਤਾਬਾਂ ਹੀ ਬਚੀਆਂ ਸਨ। ਉਹ ਵੀ ਪੁੱਠੀਆਂ ਸਿੱਧੀਆਂ, ਖੁੱਲ੍ਹੀਆਂ ਅੱਧ ਖੁੱਲ੍ਹੀਆਂ ਫਰਸ਼ 'ਤੇ ਖਿਲ ਰਹੀਆਂ ਪਈਆਂ ਸਨ। ਜਾਪਦਾ ਸੀ ਭਈ ਲੁੱਟਣ ਵਾਲਿਆਂ ਨੇ ਇੱਕ ਇੱਕ ਕਿਤਾਬ ਫਰੋਲੀ ਸੀ, ਇਸ ਉਮੀਦ 'ਤੇ ਕਿ ਸ਼ਾਇਦ ਕਿਸੇ ਕਿਤਾਬ ਵਿੱਚ ਲੁਕਾਏ ਨੋਟ ਲੱਭ ਪੈਣ। ਨੋਟ ਤਾਂ ਉਹਨਾਂ ਨੂੰ ਨਾ ਲੱਭੇ, ਪਰ ਕਿਤਾਬਾਂ ਉਹ ਇੱਥੇ ਸੁੱਟ ਗਏ। ਕਿਤਾਬਾਂ ਦੀ ਉਹਨਾਂ ਲਈ ਕੋਈ ਕੀਮਤ ਹੀ ਨਹੀਂ ਸੀ।
4: ਦਾਦਾ ਜਾਨ, ਜਿਨ੍ਹਾਂ ਦੀਆਂ ਅੱਖਾਂ 'ਚ ਕਿਤਾਬਾਂ ਦੀ ਕੀਮਤ ਹੁੰਦੀ ਹੈ ਨਾ, ਉਹਨਾਂ ਕੋਲੋਂ ਘਰ ਨਹੀਂ ਲੁੱਟਿਆ ਜਾਂਦਾ।
1: ਮੇਰਾ ਮੂੰਹ ਅਵਾਕ ਸੀ, ਪਰ ਮੇਰੇ ਬੋਲਦੇ ਬੋਲਦੇ ਹੱਥ ਨੇ ਨਾਹੀਦ ਦੇ ਸਿਰ 'ਤੇ ਪਿਆਰ ਦਿੱਤਾ। ਸ਼ਬੀਰ ਦੀ ਮਾਂ ਨੇ ਅਲਮਾਰੀ ਦੇ ਵਿਚਕਾਰਲੇ ਖਾਨੇ ਵਿੱਚੋਂ ਪਲਾਸਟਿਕ ਦੀ ਨਸਵਾਰੀ ਰੰਗ ਦੀ ਜਿਲਦ ਵਾਲੀ ਇੱਕ ਕਾਪੀ ਕੱਢੀ ਅਤੇ ਦੁਪੱਟੇ ਦੇ ਲੜ ਨਾਲ ਉਹਨੂੰ ਪੂੰਝਣ ਸਵਾਰਨ ਲੱਗੀ, ਭਾਵੇਂ ਉਹ ਜਿਲਦ ਪਹਿਲੇ ਹੀ ਚਮ ਚਮ ਕਰ

0: ਸੀ। ਫਿਰ ਉਹ ਕਾਪੀ ਮੇਰੇ ਵੱਲ ਵਧਾਉਂਦੀ ਬੋਲੀ,
1: ਲੈ ਪੁੱਤ, ਇਹ ਲੈ ਆਪਣੀ ਸ਼ਾਇਰੀ।
0: ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਇਹ ਮੇਰੇ ਪਹਿਲੇ ਕਾਵਿ ਸੰਗ੍ਰਹਿ ਦਾ ਖਰੜਾ ਸੀ। ਬਹੁਤੀਆਂ ਕਵਿਤਾਵਾਂ ਕਾਲਜ ਦੇ ਦਿੰਦੀਆਂ ਸਨ। ਬਜ਼ੁਰਗ ਨੇ ਮੇਰੀ ਪਿੱਠ ਥਪਕੀ ਤੇ ਬੋਲਿਆ,
2: ਚਲੋ ਪੁੱਤਰ ਹੁਣ ਚਾਹ ਪੀਓ।
0: ਚਾਹ ਪੀਣ ਲਈ ਜਦੋਂ ਅਸੀਂ ਦੂਜੇ ਕਮਰੇ ਵਿੱਚ ਗਏ ਤਾਂ ਪਹਿਲੇ ਕਮਰੇ ਨਾਲੋਂ ਵੀ ਵੱਡਾ ਮੁਆਜ਼ਜ਼ਾ ਮੇਰੀ ਅੱਖਾਂ ਨੇ ਵੇਖਿਆ। ਕਮਰੇ ਦੀਆਂ ਕੰਧਾਂ ਉੱਤੇ ਸਾਡੇ ਖਾਨਦਾਨ ਦੀਆਂ ਉਹ ਸਾਰੀਆਂ ਫੋਟੋ ਉਸੇ ਤਰ੍ਹਾਂ ਲੱਗੀਆਂ ਸਨ ਜਿਵੇਂ ਭਾਜੜ ਵਿੱਚ ਘਰੋਂ ਨਿਕਲਦਿਆਂ ਅਸੀਂ ਉਹਨਾਂ ਨੂੰ ਛੱਡ ਗਏ ਸਾਂ। ਇਹਨਾਂ ਫੋਟੋਆਂ ਦੇ ਕਾਟੇ ਨੂੰ ਪਿਛਲੇ 30 ਵਰ੍ਹਿਆਂ ਵਿੱਚ ਅਸੀਂ ਕਿੰਨੀ ਵਾਰੀ ਚਿਤਾਰਿਆ ਸੀ। ਇਹਨਾਂ ਵਿੱਚ ਸੁਨਹਿਰੀ ਚੁਗਾਠ ਵਾਲੀ ਮੇਰੇ ਦਾਦਾ ਜੀ ਦੀ ਫੋਟੋ ਵੀ ਸੀ ਜੋ ਮੇਰੇ ਪਿਤਾ ਜੀ ਨੂੰ ਬੜੀ ਪਿਆਰੀ ਸੀ। ਮੇਰੀ ਨਜ਼ਰ ਚੌਵਾਂ ਕੰਧਾਂ 'ਤੇ ਘੁੰਮ ਰਹੀ ਸੀ ਅਤੇ ਮੇਰੇ ਸਿਰ ਨੂੰ ਚੱਕਰ ਆ ਰਹੇ ਸਨ। ਕਿੰਨਾ ਚਿਰ ਮੈਂ ਸੰਭਲ ਨਾ ਸਕਿਆ। ਜੀ ਕਰਦਾ ਸੀ ਕਿਤੇ ਇਕੱਲਾ ਹੋਵਾਂ ਜਾਂ ਭੁੱਬਾ ਮਾਰ ਮਾਰ ਰੋਵਾਂ। ਅਗਲੇ ਦਿਨ ਜਦੋਂ ਲਾਹੌਰ ਸਟੇਸ਼ਨ 'ਤੇ ਗੱਡੀ ਬਦਲ ਕੇ ਮੈਂ ਲਾਹੌਰ ਅੰਮ੍ਰਿਤਸਰ ਐਕਸਪ੍ਰੈਸ ਵਿੱਚ ਚੜ੍ਹਿਆ ਤਾਂ ਉਹ ਅੰਗਰੇਜ਼ ਗੱਭਰੂ ਵੀ ਉਸੇ ਕੰਪਾਰਟਮੈਂਟ ਵਿੱਚ ਬੈਠਾ ਸੀ। ਮੈਂ ਉਹਦੇ ਦਾਦੇ ਦੀ ਕਬਰ ਬਾਰੇ ਪੁੱਛਿਆ। ਜਦੋਂ ਉਹ ਦੱਸ ਚੁੱਕਾ ਤਾਂ ਮੈਂ ਕਿਹਾ, ਨੇਤ ਨਾਲ ਮੈਂ ਵੀ ਇੱਕ ਕਬਰ ਦੀ ਜ਼ਿਆਰਤ ਕਰਕੇ ਆ ਰਿਹਾ।
3: ਕਿਹੜੀ ਕਬਰ?
0: ਉਹਨੇ ਰਤਾ ਹੈਰਾਨ ਹੋ ਕੇ ਪੁੱਛਿਆ। ਭਾਰਤ ਪਾਕਿਸਤਾਨ ਦੁਸ਼ਮਣੀ ਦੀ ਕਬਰ। ਅਤੇ ਫਿਰ ਉਹਦੀਆਂ ਅੱਖਾਂ ਵਿੱਚ ਅਵਿਸ਼ਵਾਸ ਪੜ੍ਹਦਾ ਮੈਂ ਕਹਿੰਦਾ ਗਿਆ, ਹਾਂ ਹਾਂ ਮੈਂ ਸੱਚ ਕਹਿ ਰਿਹਾ। ਆਪਣੀਆਂ ਅੱਖਾਂ ਨਾਲ ਮੈਂ ਇਸ ਦੁਸ਼ਮਣੀ ਨੂੰ ਦਫ਼ਨ ਹੋਇਆ ਵੇਖ ਕੇ ਆਇਆ। ਅਤੇ ਉਹ ਦਿਨ ਦੂਰ ਨਹੀਂ ਜਦੋਂ ਵਾਗੇ ਅਤੇ ਅਟਾਰੀ ਦੇ ਵਿਚਕਾਰ ਫੁੱਲਾਂ ਦੀ ਵਾਦੀ ਅੰਦਰ ਅਸੀਂ ਇਸ ਦੁਸ਼ਮਣੀ ਦੀ ਕਬਰ 'ਤੇ ਇੱਕ ਨਵਾਂ ਤਾਜ ਮਹਿਲ ਬਣਾਵਾਂਗੇ। ਹਾਂ, ਨਵਾਂ ਤਾਜ ਮਹਿਲ।

0: ਬਹੁਤ ਹੀ ਖੂਬਸੂਰਤ ਗੀਤ ਮੈਨੂੰ ਅਸੀਂ ਸੁਣਿਆ ਤੇ ਉਮੀਦ ਹੈ ਕਿ ਜਿਹੜੇ ਸਾਡੇ ਅੱਜ ਦੇ ਸਿਲਸਿਲੇ ਸਨ ਉਹ ਸਾਡੇ ਸੁਣਨ ਵਾਲਿਆਂ ਨੂੰ ਜ਼ਰੂਰ ਪਸੰਦ ਆਏ ਹੋਣਗੇ।
1: ਬਿਲਕੁਲ, ਬਹੁਤ ਸੋਹਣੇ ਸਿਲਸਿਲੇ ਲੈ ਕੇ ਹਰ ਵਾਰ ਆਕਾਸ਼ਵਾਣੀ ਹਾਜ਼ਰ ਹੁੰਦਾ ਹੈ, ਰੋਜ਼ ਨਵੇਂ ਨਵੇਂ ਸਿਲਸਿਲੇ ਹੁੰਦੇ ਨੇ ਔਰ ਜ਼ਿੰਦਗੀ

0: ਸੇਧ ਦੇਣ ਵਾਲੇ ਜ਼ਿੰਦਗੀ ਨੂੰ ਤੰਦਰੁਸਤੀ ਵੱਲ ਤੱਕਣ ਵਾਲੇ ਕਹਿ ਸਕਦੇ ਤੁਸੀਂ ਕਿ ਸਿਲਸਿਲੇ ਹੁੰਦੇ ਨੇ।
1: ਬਿਲਕੁਲ ਜੀ, ਅਤੇ ਇਹੋ ਜਿਹੇ ਸਿਲਸਿਲੇ, ਇਹੋ ਜਿਹੇ ਵੱਖ ਵੱਖ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਅਸੀਂ ਆਕਾਸ਼ਵਾਣੀ 'ਤੇ ਵੱਖੋ ਵੱਖ ਸਮੇਂ 'ਤੇ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਹਾਂ। ਵਾਸਤੇ ਬੜੇ ਪ੍ਰੋਗਰਾਮ ਕੱਲ੍ਹ ਹੋਰ ਨਵੇਂ ਸਾਥੀਆਂ ਦੇ ਨਾਲ, ਨਵੇਂ ਸਿਲਸਿਲਿਆਂ ਦੇ ਨਾਲ, ਨਵੀਆਂ ਜਾਣਕਾਰੀਆਂ ਦੇ ਨਾਲ ਫਿਰ ਹਾਜ਼ਰ ਹੋਏਗਾ। ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦਾ ਹੁਣ ਵੇਲਾ ਹੋ ਗਿਆ ਮੈਨੂੰ
0: ਜੀ,
1: ਅਤੇ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਸਰੋਤਿਆਂ ਤੋਂ ਲਈ ਹੈ ਜੀ ਇਜਾਜ਼ਤ
0: ਜੀ।
1: ਨਮਸਕਾਰ।

ਨਤੇ ਪ੍ਰੋਗਰਾਮ ਸੌਗਾਤ ਦਾ ਆਨੰਦ ਲਓਗੇ। ਇਸ ਤੋਂ ਇਲਾਵਾ ਖਬਰਾਂ ਆਪੋ ਆਪਣੇ ਸਮੇਂ ਮੁਤਾਬਕ ਪ੍ਰਸਾਰਿਤ ਕੀਤੀਆਂ ਜਾਣਗੀਆਂ। ਇਹ ਸਨ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਨ੍ਹਾਂ ਦਾ ਪ੍ਰਸਾਰਣ ਸਮਾਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ CII ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਇਸ ਦਾ ਉਦੇਸ਼ ਫਸਲੀ ਰਹਿੰਦ ਖੂੰਹਦ ਦੇ ਸਥਾਈ ਪ੍ਰਬੰਧਨ ਨੂੰ ਉਤਸ਼ਾਹਿਤ ਕਰਨਾ, ਗਿਆਨ ਅਤੇ ਤਕਨਾਲੋਜੀ ਦੇ ਆਦਾਨ ਪ੍ਰਦਾਨ ਰਾਹੀਂ ਬਾਗਬਾਨੀ ਦੀ ਮਜ਼ਬੂਤੀ ਅਤੇ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣਾ ਹੈ। ਬੀਤੇ ਦਿਨੀ CII 'ਤੇ ਵਫਦ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰੋਤਾਂ ਦੀ ਸੁਚੱਜੀ ਵਰਤੋਂ, ਜਲਵਾਯੂ ਪਰਿਵਰਤਨ ਨਾਲ ਜਿੱਠਣ ਅਤੇ ਸਾਫ਼ ਸੁਥਰੀ ਤਕਨਾਲੋਜੀ 'ਤੇ ਜ਼ੋਰ ਦਿੱਤਾ ਜਾਏਗਾ। ਉਹਨਾਂ ਮਾਲਵਾ ਖੇਤਰ, ਖਾਸ ਕਰਕੇ ਸੰਗਰੂਰ ਅਤੇ ਬਰਨਾਲਾ ਵਿੱਚ ਸ਼ੁਰੂ ਕੀਤੀਆਂ ਪਹਿਲਕਦਮੀਆਂ ਦੇ ਨਾਲ ਨਾਲ ਲੁਧਿਆਣਾ ਵਿੱਚ ਪ੍ਰਸਤਾਵਿਤ ਮਲਟੀ ਸਕਿੱਲ ਟ੍ਰੇਨਿੰਗ ਇੰਸਟੀਚਿਊਟ ਅਤੇ ਜਲੰਧਰ ਵਿੱਚ ਇੱਕ ਅਤਿਆਧੁਨਿਕ ਲੈਬੋਰਟਰੀ ਵਾਲਾ ਸੈਂਟਰ ਆਫ ਐਕਸਲੈਂਸ ਫਾਰ ਟੈਕਨੀਕਲ ਟੈਕਸਟਾਈਲਜ਼ ਤਿਆਰ ਕਰਨ ਬਾਰੇ ਵੀ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਇਸ ਮੀਟਿੰਗ ਬਾਰੇ ਆਪਣੇ ਐਕਸ ਅਕਾਊਂਟ 'ਤੇ ਜਾਣਕਾਰੀ ਸਾਂਝੀ ਕੀਤੀ ਹੈ। ਭਾਰਤੀ ਫੌਜ ਦੀ ਵਜਰ ਕੋਰ ਨੇ ਅਸਲ ਉੱਤਰ ਦੀ ਜੰਗ ਨੂੰ ਯਾਦ ਕਰਦਿਆਂ ਉਹਨਾਂ ਬਹਾਦਰ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਿਨ੍ਹਾਂ ਨੇ 1965 ਦੀ ਭਾਰਤ ਪਾਕਿਸਤਾਨ ਜੰਗ ਦੇ ਇਸ ਫੈਸਲਾਕੁਨ ਮੁਕਾਬਲੇ ਵਿੱਚ ਉਦੁੱਤੀ ਬਹਾਦਰੀ, ਰਣਨੀਤਿਕ ਸੂਝਬੂਝ ਦੇ ਅਟੁੱਟ ਹੌਸਲੇ ਨਾਲ ਪਾਕਿਸਤਾਨ ਦੇ ਸ਼ਕਤੀਸ਼ਾਲੀ ਬਖਤਰਬੰਦ ਹਮਲੇ ਨੂੰ ਫੈਸਲਾਕੁਨ ਢੰਗ ਨਾਲ ਨਾਕਾਮ ਕਰ ਦਿੱਤਾ ਸੀ। ਇਹ ਇਤਿਹਾਸਕ ਜੰਗ ਖੇਮਕਰਨ ਸੈਕਟਰ ਦੇ ਅਸਲ ਉੱਤਰ ਇੱਕ ਇਲਾਕੇ ਵਿੱਚ ਲੜੀ ਗਈ ਜਿੱਥੇ ਭਾਰਤੀ ਸੈਨਿਕਾਂ ਨੇ ਪਾਕਿਸਤਾਨ ਦੇ ਵੱਡੇ ਬਖਤਰਬੰਦ ਹਮਲੇ ਦਾ ਡੱਟ ਕੇ ਮੁਕਾਬਲਾ ਕੀਤਾ, ਜਿਸ ਵਿੱਚ ਉਸ ਸਮੇਂ ਦੇ ਅਤਿ ਆਧੁਨਿਕ ਮੰਨੇ ਜਾਂਦੇ ਪੈਟਨ ਟੈਂਕ ਵੱਡੀ ਗਿਣਤੀ ਸ਼ਾਮਲ ਸਨ। 8 ਤੋਂ 10 ਸਤੰਬਰ ਤੱਕ 3 ਦਿਨਾਂ ਤੱਕ ਚੱਲੀ ਭਿਆਨਕ ਲੜਾਈ ਵਿੱਚ ਭਾਰਤੀ ਸੈਨਿਕਾਂ ਨੇ ਦੁਸ਼ਮਣ ਦੀ ਪੇਸ਼ਕਦਮੀ ਨੂੰ ਰੋਕਦਿਆਂ ਉਸ ਦੀਆਂ ਬਖਤਰਬੰਦ ਟੁਕੜੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਇਸ ਜੰਗ ਦੇ ਮਹਾਨ ਨਾਇਕਾਂ ਵਿੱਚ ਕੰਪਨੀ ਕੁਆਟਰ ਮਾਸਟਰ ਹਵਲਦਾਰ ਅਬਦੁਲ ਹਮੀਦ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ। ਦੁਸ਼ਮਣ ਦੇ ਟੈਂਕਾਂ ਦਾ ਸਾਹਮਣਾ ਕਰਦਿਆਂ ਉਹਨਾਂ ਨੇ ਆਪਣੀ ਅਸਧਾਰਨ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਅਤੇ ਭਾਰੀ ਦੁਸ਼ਮਣੀ ਗੋਲੀਬਾਰੀ ਦੇ ਬਾਵਜੂਦ ਆਖਰੀ ਪਲ ਤੱਕ ਲੜਦੇ ਰਹੇ। ਉਹਨਾਂ ਦਾ ਸਰਵਉੱਚ ਬਲਿਦਾਨ ਅਤੇ ਅਦੁੱਤੀ ਸ਼ੌਰਿਆ ਅੱਜ ਵੀ ਭਾਰਤੀ ਸੈਨਿਕਾਂ ਨੂੰ ਪ੍ਰੇਰਿਤ ਕਰਦਾ ਹੈ। ਉਹਨਾਂ ਨੂੰ ਮਰਨ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਅਸਲ ਉੱਤਰ ਦੀ ਜਿੱਤ ਭਾਰਤੀ ਫੌਜ ਦੀ ਰਣਨੀਤਿਕ ਸੂਝਬੂਝ, ਬਹਾਦਰੀ ਅਤੇ ਦ੍ਰਿੜ ਸੰਕਲਪ ਦਾ ਇੱਕ ਸੁਨਹਿਰੀ ਅਧਿਆਇ ਬਣ ਗਈ। ਪੰਜਾਬ ਦੇ ਸਾਬਕਾ ਮੰਤਰੀ ਭਗਤ ਚੁੰਨੀਲਾਲ ਦਾ ਅੱਜ ਜਲੰਧਰ ਵਿੱਚ ਲੰਮੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਉਹ 94 ਵਰ੍ਹਿਆਂ ਦੇ ਸਨ। ਸਾਲ 2012 ਵਿੱਚ ਸ਼੍ਰੋਮਣੀ ਅਕਾਲੀ ਦਲ BJP ਸਰਕਾਰ ਦੌਰਾਨ ਕੈਬਨਿਟ ਮੰਤਰੀ ਰਹੇ ਸ਼੍ਰੀ ਭਗਤ ਨੇ ਉਸ ਸਮੇਂ ਦੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵਿੱਚ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ, ਜੰਗਲਾਤ, ਜੰਗਲੀ ਜੀਵ ਅਤੇ ਕਿਰਤ ਵਿਭਾਗ ਦੇ ਮੰਤਰੀ ਵਜੋਂ ਜ਼ਿੰਮੇਵਾਰੀ ਨਿਭਾਈ। ਉਹਨਾਂ 3 ਵਾਰ 1997, 2007 ਅਤੇ 2012 ਵਿੱਚ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕੀਤੀ। ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵਜੋਂ ਵੀ ਸੇਵਾ ਨਿਭਾਈ। ਉਹਨਾਂ ਦੇ ਪੁੱਤਰ ਮਹਿੰਦਰ ਭਗਤ ਇਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮੰਤਰੀ ਨੇ। ਪੰਜਾਬ ਸਰਕਾਰ ਵੱਲੋਂ ਸ਼ੋਕ ਵਜੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਦਾ ਅੰਤਮ ਸੰਸਕਾਰ ਅੱਜ ਸ਼ਾਮੀ 5 ਵਜੇ ਜਲੰਧਰ ਵਿੱਚ ਮਾਡਲ ਹਾਊਸ ਨੇੜੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਏਗਾ। ਸਰਹੱਦੀ ਸੁਰੱਖਿਆ ਬਲ ਵੱਲੋਂ ਭਲਕੇ ਜਲੰਧਰ ਵਿੱਚ ਆਪਣੇ ਫਰੰਟੀਅਰ ਸਰਵ ਮੁਕਾਮ ਵਿਖੇ ਪੈਨਸ਼ਨ ਅਦਾਲਤ ਲਾਈ ਜਾਏਗੀ। ਦਿਨ ਭਰ ਚੱਲਣ ਵਾਲੀ ਇਸ ਅਦਾਲਤ ਦੌਰਾਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ BSF ਪੈਨਸ਼ਨਰਾਂ ਦੀਆਂ ਪੈਨਸ਼ਨ ਸੰਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਏਗਾ। ਨੌਜਵਾਨਾਂ ਨੂੰ ਰੁਜ਼ਗਾਰ ਯੋਗ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਹਕੂਮਤ ਸਿੰਘ ਵਾਲਾ ਵਿਖੇ CPAT ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਿਕਿਉਰਟੀ ਗਾਰਡ ਲਈ ਮੁਫ਼ਤ ਕੋਰਸ ਕਰਵਾਇਆ ਜਾਏਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੇਨਿੰਗ ਅਫਸਰ ਕੈਪਟਨ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਅਤੇ ਮੋਗਾ ਜ਼ਿਲ੍ਹਿਆਂ ਦੇ ਨੌਜਵਾਨ ਇਸ ਕੋਰਸ ਲਈ ਅਰਜ਼ੀ ਦੇ ਸਕਦੇ ਨੇ। ਜੋ ਨੌਜਵਾਨ ਸਿਕਿਉਰਟੀ ਗਾਰਡ ਦਾ ਕੋਰਸ ਕਰਨਾ ਚਾਹੁੰਦੇ ਨੇ ਉਹ ਸਵੇਰੇ 8 ਵਜੇ ਤੋਂ 11 ਵਜੇ ਤੱਕ CPAT ਕੈਂਪ ਹਕੂਮਤ ਸਿੰਘ ਵਾਲਾ ਵਿਖੇ ਰਿਪੋਰਟ ਕਰਨ ਅਤੇ ਆਪਣੀ ਰਜਿਸਟ੍ਰੇਸ਼ਨ ਦਰਜ ਕਰਵਾਉਣ। ਉਹਨਾਂ ਕਿਹਾ ਕਿ ਇਸ ਕੋਰਸ ਲਈ ਸੀਟਾਂ ਸੀਮਤ ਨੇ। ਕੋਰਸ ਪੂਰਾ ਹੋਣ ਉਪਰੰਤ ਨੌਜਵਾਨਾਂ ਨੂੰ ਮਾਨਤਾ ਪ੍ਰਾਪਤ ਸਰਟੀਫਿਕੇਟ ਦਿੱਤਾ ਜਾਏਗਾ, ਜਦਕਿ ਕੈਂਪ ਵਿੱਚ ਦੌਰਾਨ ਖਾਣ ਪੀਣ ਅਤੇ ਰਿਹਾਇਸ਼ ਦੀ ਸਹੂਲਤੀ ਮੁਫ਼ਤ ਦਿੱਤੀ ਜਾਏਗੀ। ਕੋਰਸ ਲਈ ਨੌਜਵਾਨ ਦੀ ਉਮਰ 21 ਤੋਂ 29 ਸਾਲ ਹੋਣੀ ਚਾਹੀਦੀ ਹੈ ਅਤੇ ਨੌਜਵਾਨ 10ਵੀਂ ਜਾਂ 12ਵੀਂ ਪਾਸ ਹੋਣਾ ਚਾਹੀਦਾ ਹੈ। ਵਧੇਰੇ

0: ਜਾਣਕਾਰੀ ਲਈ ਨੌਜਵਾਨ ਸੀਪੈਟ ਦਫ਼ਤਰ ਨੂੰ ਸੰਪਰਕ ਕਰ ਸਕਦੇ ਨੇ। ਸੂਬੇ ਚੱਲ ਰਹੀ ਵਿਸ਼ੇਸ਼ ਗੈਰੀ ਸੁਧਾਈ ਤਹਿਤ 13 ਅਗਸਤ 2026 ਨੂੰ ਪ੍ਰਕਾਸ਼ ਤੋਂ ਡਰਾਫਟ ਵੋਟਰ ਖਰੜੇ ਸੰਬੰਧੀ ਇਤਰਾਜ਼ ਅਤੇ ਦਾਅਵੇ ਪੇਸ਼ ਕਰਨ ਲਈ ਆਖਰੀ ਮਿਤੀ 12 ਸਤੰਬਰ 2026 ਹੈ। ਇਹ ਜਾਣਕਾਰੀ ਸੂਬੇ ਦੇ ਮੁੱਖ ਚੋਣ ਅਫਸਰ ਅਨਿਲਤਾ ਮਿੱਤਰਾ ਨੇ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ERO ਵੱਲੋਂ ਇਤਰਾਜ਼ ਅਤੇ ਦਾਅਵਿਆਂ ਦਾ ਨਾਲੋਂ ਨਾਲ ਨਿਪਟਾਰਾ ਕੀਤਾ ਜਾ ਰਿਹਾ ਅਤੇ ਨਿਪਟਾਰੇ ਦਾ ਇਹ ਕਾਰਜ 8 ਅਕਤੂਬਰ 2026 ਤੱਕ ਜਾਰੀ ਰਹੇਗਾ। ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ 12 ਅਕਤੂਬਰ 2026 ਨੂੰ ਕੀਤੀ ਜਾਏਗੀ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ @ AIR RN ਨਿਊਜ਼ ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਲੱਗਦਾ ਖੁਸ਼ਖਬਰੀ ਆਉਣ ਵਾਲੀ ਹੈ।
2: ਖੁਸ਼ਖਬਰੀ ਤਾਂ ਲੋਕਾਂ ਦੀ ਹੁੰਦੀ ਆ, ਸਾਡੀ ਤਾਂ ਦੁੱਖ ਖਬਰੀ ਹੋਵੇਗੀ। ਮੈਨੂੰ ਤੇ ਮੇਰੇ ਘਰ ਵਾਲੇ ਨੂੰ HIV ਹੈ ਤੇ ਮੈਨੂੰ ਡਰ ਹੈ ਕਿ ਮੇਰੇ ਬੱਚੇ ਨੂੰ ਵੀ HIV ਹੋਵੇਗਾ।
1: ਉਹ ਫੇਰ ਤਾਂ ਤੁਹਾਨੂੰ 2 ਖੁਸ਼ਖਬਰੀਆਂ ਦਿੰਨੇ ਆ।
2: ਉਹ ਕਿਵੇਂ ਡਾਕਟਰ ਸਾਹਿਬ?
1: HIV ਨਾਲ ਜੀ ਰਹੀ ਕੋਈ ਵੀ ਲੇਡੀ EVTHS ਪ੍ਰੋਗਰਾਮ ਅਧੀਨ ARV ਦਵਾਈਆਂ ਲੈ ਕੇ ਇੱਕ ਸਿਹਤਮੰਦ ਤੇ HIV ਮੁਕਤ ਬੱਚੇ ਨੂੰ ਜਨਮ ਦੇ ਸਕਦੀ ਹੈ। ਬਸ ਸ਼ਰਤ ਇਹ ਹੈ ਕਿ ਗਰਭਵਤੀ ਹੋਣ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਡਾਕਟਰ ਦੀ ਸਲਾਹ ਨਾਲ ਸਮੇਂ ਸਿਰ ਦਵਾਈ ਸ਼ੁਰੂ ਕਰ ਲਈ ਜਾਵੇ ਤੇ ਜਣੇਪਾ ਹਮੇਸ਼ਾ ਹਸਪਤਾਲ ਵਿੱਚ ਹੀ ਕਰਵਾਇਆ ਜਾਵੇ। ਇਹ ਇਲਾਜ ਵੀ ਮੁਫਤ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: ਇੰਨੀ ਰਾਤ ਗਏ SMS? KYC ਅਪਡੇਟ ਕਰੋ ਨਹੀਂ ਤਾਂ ਖਾਤਾ ਬਲੌਕ ਹੋ ਜਾਏਗਾ। ਲਿੰਕ ਤੇ ਕਲਿੱਕ ਕਰਦਾ, ਬਲੌਕ ਨਾ ਹੋ ਜਾਏ ਕਿਤੇ।
4: ਰੁਕੋ, ਚੈੱਕ ਕੀਤਾ ਲਿੰਕ ਸਿਕਿਉਰ ਹੈ? ਸੈਂਡਰ ਤੁਹਾਡਾ ਬੈਂਕ ਹੈ? KYC ਅਪਡੇਟ ਲਈ ਅਣਜਾਣ ਲਿੰਕ ਖੋਲਣਾ ਮਤਲਬ ਚੋਰਾਂ ਵਾਸਤੇ ਆਪਣਾ ਦਰਵਾਜ਼ਾ ਖੋਲਣਾ। ਫਰਜ਼ੀ KYC ਅਪਡੇਟ ਲਿੰਕ ਤੋਂ ਬਚੋ। RBI ਕਹਿੰਦਾ ਹੈ,
5: ਜਾਣਕਾਰ ਬਣੋ ਤੇ ਸਚੇਤ ਰਹੋ।
6: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ, ਮੇਰੇ ਵੱਲੋਂ ਯਾਨੀ ਦੀਪਾਲੀ ਵਧਵਾ ਵੱਲੋਂ ਜੈ ਹਿੰਦ ਲੈ ਕੇ ਹਾਜ਼ਰ ਹਾਂ ਤੁਹਾਡੇ ਮਨੋਰੰਜਨ ਲਈ ਕੁਝ ਹਿੰਦੀ ਫਿਲਮੀ ਨਗਮੇ। ਤੁਹਾਨੂੰ ਸੁਣਾਉਣ ਜਾ ਰਹੀ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਰਾਜਾ ਫਿਲਮ 'ਚੋਂ ਲਿਆ, ਆਵਾਜ਼ਾਂ ਅਲਕਾ ਯਾਗਨਿਕ ਅਤੇ ਉਦਿਤ ਨਾਰਾਇਣ ਦੀਆਂ, ਗੀਤਕਾਰ ਨੇ ਸਮੀਰ ਅਤੇ ਸੰਗੀਤਕਾਰ ਨੇ ਨਦੀਮ ਸ਼ਰਵਣ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: एक जमाने से कहानी है सुना रही आकाशवाणी।

0: ਵੱਧ ਜ਼ਰੂਰੀ ਹੈ ਜ਼ਿੰਮੇਦਾਰ ਨਾਗਰਿਕ ਬਣਨਾ ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ HIV AIDS ਕਿਵੇਂ ਨਹੀਂ ਫੈਲਦਾ। HIV AIDS ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ।
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
2: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
0: ਲਓ ਜੀ, ਅੱਜ ਤੁਹਾਨੂੰ ਦੱਸਾਂਗਾ ਵਾਇਰਲ ਨਾ ਹੋਣ ਦੇ ਤਰੀਕੇ।
3: ਉਹ ਲੋਕੀ ਤਾਂ ਵਾਇਰਲ ਹੋਣ ਦੇ ਤਰੀਕੇ ਦੱਸਦੇ ਆ, ਤੇ ਤੂੰ ਵਾਇਰਲ ਨਾ ਹੋਣ ਦਾ?
0: ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲੋਂ ਵੀ ਵੱਧ ਜ਼ਰੂਰੀ ਹੈ ਜ਼ਿੰਮੇਦਾਰ ਨਾਗਰਿਕ ਬਣਨਾ ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ HIV AIDS ਕਿਵੇਂ ਨਹੀਂ ਫੈਲਦਾ। HIV AIDS ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ।
1: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
4: ਫੌਜੀ ਵੀਰੋ, ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ। ਲਓ ਸੁਣੋ ਗਦਰ 2 ਫਿਲਮ ਦਾ ਗੀਤ, ਆਵਾਜ਼ਾਂ ਅਰਿਜੀਤ ਸਿੰਘ ਔਰ ਮਿਥੁਨ ਦੀਆਂ। ਇਸ ਗੀਤ ਦੇ ਗੀਤਕਾਰ ਨੇ ਸੈਯਦ ਕਾਦਰੀ ਔਰ ਸੰਗੀਤਕਾਰ ਨੇ ਮਿਥੁਨ।

ਫੌਜ ਵੀਰੋ ਪ੍ਰੋਗਰਾਮ ਚਗਲਾ ਗੀਤ ਰਮਈਆ ਵਸਤਾਵਈਆ ਫਿਲਮ ਚੋਂ ਲਿਆ ਗਿਆ ਆਵਾਜ਼ਾਂ ਆਤਿਫ ਅਸਲਿਮ ਦੀਆਂ ਔਰ ਸ਼੍ਰੇਆ ਘੋਸ਼ਾਲ ਦੀਆਂ ਗੀਤਕਾਰ ਨੇ ਪ੍ਰੀਆ ਔਰ ਸੰਗੀਤਕਾਰ ਨੇ ਸਚਿਨ ਜਿਗਰ

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਸੁਣ ਰਹੇ ਹੋ ਫੌਜੀ ਵੀਰਾਂ ਲਈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। ਠੀਕ 2 ਵਜੇ ਤੁਹਾਡੀ ਸੇਵਾ 'ਚ ਫਿਰ ਤੋਂ ਹਾਜ਼ਰ ਹੋਵਾਂਗੇ। 1:40 ਹੋ ਰਹੇ ਨੇ, ਪਹਿਲੇ ਸੁਣੋਗੇ ਪੰਜਾਬੀ ਖਬਰਾਂ ਅਤੇ 1:50 ਤੇ ਉਰਦੂ 'ਚ ਖਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਬ੍ਰਿਕਸ ਦੇਸ਼ਾਂ ਨੂੰ ਅੰਤਰਰਾਸ਼ਟਰੀ ਵਪਾਰ ਵਿੱਚ ਮਹਿਲਾ ਉਦਮੀਆਂ ਅਤੇ ਔਰਤਾਂ ਦੀ ਅਗਵਾਈ ਵਾਲੇ ਉਦਮਾਂ ਲਈ ਮੌਕੇ ਵਧਾਉਣ ਲਈ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਭਾਰਤ ਨੇ ਨੇਪਾਲ ਵਿੱਚ ਭਿਆਨਕ ਖੜਨ ਦੇ ਮੱਦੇਨਜ਼ਰ ਮਾਨਵਤਾਵਾਦੀ ਸਹਾਇਤਾ ਤੇਜ਼ ਕਰਦਿਆਂ 130 ਟਨ ਤੋਂ ਵੱਧ ਦੀ ਰਾਹਤ ਸਮੱਗਰੀ ਭੇਜੀ ਹੈ। ਪੰਜਾਬ ਦੇ ਸਾਬਕ ਮੰਤਰੀ ਭਗਤ ਚੁੰਨੀ ਲਾਲ ਦਾ ਅੱਜ ਜਲੰਧਰ ਵਿੱਚ ਲੰਮੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ ਹੈ। ਅੱਜ ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ਹੈ। ਇਹ ਦਿਨ ਦੁਨੀਆ ਭਰ ਵਿੱਚ ਆਤਮ ਹੱਤਿਆਵਾਂ ਰੋਕਣ ਅਤੇ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਅਤੇ ਮਹਿਲਾ ਏਸ਼ੀਆ ਕੱਪ ਕ੍ਰਿਕਟ ਦੇ ਪਹਿਲੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਬ੍ਰਿਕਸ ਦੇਸ਼ਾਂ ਨੂੰ ਅੰਤਰਰਾਸ਼ਟਰੀ ਵਪਾਰ ਵਿੱਚ ਮਹਿਲਾ ਉਦਮੀਆਂ ਅਤੇ ਔਰਤਾਂ ਦੀ ਅਗਵਾਈ ਵਾਲੇ ਉਦਮਾਂ ਲਈ ਮੌਕੇ ਵਧਾਉਣ ਲਈ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਉਹਨਾਂ ਨਵੀਂ ਦਿੱਲੀ ਵਿੱਚ ਬ੍ਰਿਕਸ WBA ਮਹਿਲਾ ਅਗਵਾਈ ਵਿਕਾਸ ਸੰਮੇਲਨ ਵਿੱਚ ਔਰਤਾਂ ਦੀ ਅਗਵਾਈ ਵਾਲੇ ਉਦਮਾਂ ਦੇ ਵਿਕਾਸ ਅਤੇ ਮੌਕਿਆਂ ਨੂੰ ਵਧਾਉਣ ਲਈ ਕਰਜ਼ੇ, ਬਾਜ਼ਾਰ ਅਤੇ ਵਪਾਰ ਦੇ ਸਪਸ਼ਟ ਨਿਯਮਾਂ ਤੱਕ ਆਸਾਨ ਪਹੁੰਚ ਦੀ ਲੋੜ 'ਤੇ ਜ਼ੋਰ ਦਿੱਤਾ। ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਨੇ ਔਰਤਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ 'ਤੇ ਸਮਰੱਥ ਬਣਾਉਣ 'ਤੇ ਧਿਆਨ ਕੇਂਦਰਿਤ ਕੀਤਾ ਹੈ। ਨਾਲ ਹੀ ਉਹਨਾਂ ਨੂੰ ਸਿੱਖਿਆ, ਹੁਨਰ ਅਤੇ ਬਿਹਤਰ ਜੀਵਨ ਪੱਧਰ ਰਾਹੀਂ ਦੇਸ਼ ਦੇ ਵਿਕਾਸ ਦਾ ਚਾਲਕ ਬਣਾਇਆ ਹੈ। ਔਰਤਾਂ ਦੀ ਵਿੱਤੀ ਸ਼ਮੂਲੀਅਤ ਬਾਰੇ ਸ਼੍ਰੀ ਗੋਇਲ ਨੇ ਕਿਹਾ ਕਿ ਦੇਸ਼ ਵਿੱਚ ਲਗਭਗ 30 ਕਰੋੜ ਮਹਿਲਾ ਬੈਂਕ ਖਾਤਾ ਧਾਰਕ ਨੇ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੀਆਂ ਇਛੁੱਕ ਔਰਤਾਂ ਨੂੰ ਬਿਨਾਂ ਕਿਸੇ ਗਰੰਟੀ ਦੇ ਕਰਜ਼ੇ ਦਿੱਤੇ ਜਾਂਦੇ ਨੇ।
2: भारत में करीब 30 करोड़ महिलाओं के बैंक खाते हैं। अपना काम शुरू करने वाली महिलाओं को बिना किसी जमानत के ऋण भी दिया जा रहा है। इसके अंतर्गत करीब 10 करोड़ ग्रामीण महिलाएं 90 लाख से अधिक स्वयं सहायता समूहों से जुड़ी हैं।
3: आर मेंबर्स ऑफ 9 मिलियन सेल्फ हेल्प ग्रुप्स।
1: ਬ੍ਰਿਕਸ ਦੇਸ਼ਾਂ ਦਰਮਿਆਨ ਵਧੇਰੇ ਸਹਿਯੋਗ ਦੀ ਮੰਗ ਕਰਦੇ ਉਹਨਾਂ ਕਿਹਾ ਕਿ ਗੱਲਬਾਤ ਅਤੇ ਕੂਟਨੀਤੀ ਮੈਂਬਰ ਦੇਸ਼ਾਂ, ਭਾਈਵਾਲ ਦੇਸ਼ਾਂ ਅਤੇ ਦੁਨੀਆ ਲਈ ਇੱਕ ਵਧੇਰੇ ਖੁਸ਼ਹਾਲ ਭਵਿੱਖ ਦਾ ਰਾਹ ਨੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰੇਸ ਐਤਵਾਰ ਨੂੰ ਨਵੀਂ ਦਿੱਲੀ ਵਿੱਚ ਬ੍ਰਿਕਸ ਸਿਖਰ ਸੰਮੇਲਨ ਨੂੰ ਸੰਬੋਧਨ ਕਰਨਗੇ। ਉਹਨਾਂ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਦੱਸਿਆ ਹੈ ਕਿ ਉਹ ਆਪਣੇ ਸੰਬੋਧਨ ਵਿੱਚ ਦੁਨੀਆ ਦੀਆਂ ਬਦਲਦੀਆਂ ਬਹੁਤ ਧਰੂਵੀ ਹਕੀਕਤਾਂ ਨੂੰ ਸਾਹਮਣੇ ਰੱਖਣਗੇ। ਉਹਨਾਂ ਕਿਹਾ ਕਿ ਗੁਤਰੇਸ ਇਸ ਗੱਲ 'ਤੇ ਜ਼ੋਰ ਦੇਣਗੇ ਕਿ ਅੱਜ ਦੀਆਂ ਆਰਥਿਕ, ਜਨਸੰਖਿਆਕੀ ਅਤੇ ਭੂ ਰਾਜਨੀਤਿਕ ਹਕੀਕਤਾਂ 1945 ਦੀਆਂ ਹਕੀਕਤਾਂ ਤੋਂ ਵੱਖਰੀਆਂ ਨੇ ਅਤੇ ਬ੍ਰਿਕਸ ਦੇਸ਼ ਇਸ ਬਦਲਦੀ ਹਕੀਕਤ ਦੀ ਨੁਮਾਇੰਦਗੀ ਕਰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਣ ਵਾਲਾ ਇਹ ਸੰਮੇਲਨ ਲਚਕੀਲਾਪਣ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ ਵਿਸ਼ੇ 'ਤੇ ਆਧਾਰਿਤ ਹੈ। ਸ਼੍ਰੀ ਦੁਜਾਰਿਕ ਨੇ ਕਿਹਾ ਕਿ ਗੁਤਰੇਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਸਮੇਤ ਹੋਰ ਨੇਤਾਵਾਂ ਨਾਲ ਦੁਵੱਲੀਆਂ ਮੀਟਿੰਗਾਂ ਕਰਨ ਦੀ ਵੀ ਉਮੀਦ ਹੈ। ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਦੇ ਮੱਦੇਨਜ਼ਰ ਭਾਰਤ ਨੇ ਮਾਨਵਤਾਵਾਦੀ ਸਹਾਇਤਾ ਤੇਜ਼ ਕਰਦਿਆਂ 130 ਟਨ ਤੋਂ ਵੱਧ ਦੀ ਰਾਹਤ ਸਮੱਗਰੀ ਭੇਜੀ ਹੈ। ਭਾਰਤ ਨੇ ਪਾਲ, ਬਚਾਅ ਅਤੇ ਫੋਰੈਂਸਿਕ ਕਾਰਜਾਂ ਵਿੱਚ ਮਦਦ ਲਈ 54 ਮਾਹਰਾਂ ਦੀਆਂ ਸੇਵਾਵਾਂ ਵੀ ਮੁਹੱਈਆ ਕਰਾਈਆਂ ਨੇ। ਨੇਪਾਲ ਵਿੱਚ ਭਾਰਤੀ ਦੂਤਘਰ ਨੇ ਕੱਲ੍ਹ ਦੱਸਿਆ ਕਿ ਭਾਰਤੀ ਹਵਾਈ ਫੌਜ ਦਾ 8ਵਾਂ ਜਹਾਜ਼ 35 ਟਨ ਰਾਹਤ ਅਤੇ ਬਚਾਅ ਸਮੱਗਰੀ ਲੈ ਕੇ ਕਾਠਮੰਡੂ ਪਹੁੰਚਿਆ। ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1,377 ਹੋ ਗਈ, ਜਦਕਿ 5,000 ਤੋਂ ਵੱਧ ਲੋਕ ਹਾਲਾਂ ਵੀ ਲਾਪਤਾ ਨੇ। ਰਾਸ਼ਟਰੀ ਆਫਤ ਜੋਖਮ ਪ੍ਰਬੰਧਨ ਅਥਾਰਟੀ ਨੇ ਦੱਸਿਆ ਕਿ ਸਭ ਤੋਂ ਵੱਧ 364 ਮੌਤਾਂ ਚਿਤਵਨ ਵਿੱਚ ਦਰਜ ਕੀਤੀਆਂ ਗਈਆਂ ਨੇ, ਜਿਸ ਤੋਂ ਬਾਅਦ 228 ਮੌਤਾਂ ਨਵਲਪਰਾਸੀ ਪੂਰਬ ਅਤੇ 222 ਨਵਲਪਰਾਸੀ ਪੱਛਮ ਵਿੱਚ ਹੋਈਆਂ ਨੇ। ਪ੍ਰਭਾਵਿਤ ਇਲਾਕਿਆਂ ਵਿੱਚੋਂ 13,600 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤ ਵਿੱਚ ਜਪਾਨ ਏਅਰ ਸੈਲਫ ਡਿਫੈਂਸ ਫੋਰਸ ਦੇ ਲੜਾਕੂ ਜਹਾਜ਼ਾਂ ਦੀ ਪਹਿਲੀ ਭਾਰਤ ਫੇਰੀ ਨੂੰ ਭਾਰਤ ਜਪਾਨ ਰੱਖਿਆ ਭਾਈਵਾਲੀ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਿਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਸਿੰਘ ਨੇ ਕਿਹਾ

ਕਿ ਇਹ ਦੋਹਾਂ ਦੇਸ਼ਾਂ ਵਿਚਕਾਰ ਵੱਧ ਰਹੇ ਵਿਸ਼ਵਾਸ ਅਤੇ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਪ੍ਰਤੀ ਉਹਨਾਂ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਫੈਸਲਾ ਪਿਛਲੇ ਮਹੀਨੇ ਨਵੀਂ ਦਿੱਲੀ ਵਿੱਚ ਉਹਨਾਂ ਦੇ ਜਪਾਨੀ ਹਮਰੁਤਬਾ ਸ਼ਿਨਜੀਰੋ ਕੋਇਜੂਮੀ ਨਾਲ ਸਾਰਥਕ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਗਿਆ ਸੀ। ਰੱਖਿਆ ਮੰਤਰੀ ਨੇ ਕਿਹਾ ਕਿ ਵੀਰ ਗਾਰਜਨ ਅਭਿਆਸ ਵਰਗੇ ਦੁਵੱਲੇ ਦੌਰੇ ਨਾਲ ਇਹ ਤਾਲਮੇਲ ਹੋਰ ਮਜ਼ਬੂਤ ਹੋਏਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਸ੍ਰੀਲੰਕਾ ਦੇ ਦੋ ਦਿਨਾਂ ਦੌਰੇ 'ਤੇ ਨੇ। ਅੱਜ ਉਨ੍ਹਾਂ ਕੋਲੰਬੋ ਵਿੱਚ ਸ੍ਰੀਲੰਕਾ ਦੇ ਸਾਬਕ ਕ੍ਰਿਕਟਰਾਂ ਅਰਵਿੰਦ ਡੀ ਸਿਲਵਾ, ਸਨਥ ਜੈਸੂਰੀਆ ਅਤੇ ਚਮਿੰਡਾ ਵਾਸ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੇ ਇਹਨਾਂ ਕ੍ਰਿਕਟਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਸਾਬਕ ਮੰਤਰੀ ਭਗਤ ਚੁੰਨੀ ਲਾਲ ਦਾ ਅੱਜ ਜਲੰਧਰ ਵਿੱਚ ਲੰਮੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਉਹ 94 ਸਾਲਾਂ ਦੇ ਸਨ। ਸਾਲ 2012 ਵਿੱਚ ਸ਼੍ਰੋਮਣੀ ਅਕਾਲੀ ਦਲ BJP ਸਰਕਾਰ ਦੌਰਾਨ ਕੈਬਨਿਟ ਮੰਤਰੀ ਰਹੇ। ਸ਼੍ਰੀ ਭਗਤ ਨੇ ਉਸ ਸਮੇਂ ਦੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵਿੱਚ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ, ਜੰਗਲਾਤ, ਜੰਗਲੀ ਜੀਵ ਅਤੇ ਕਿਰਤ ਵਿਭਾਗਾਂ 'ਤੇ ਮੰਤਰੀ ਵਜੋਂ ਜ਼ਿੰਮੇਵਾਰੀ ਨਿਭਾਈ। ਉਹਨਾਂ ਨੇ 3 ਵਾਰ 1997, 2007 ਅਤੇ 2012 ਵਿੱਚ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕੀਤੀ। ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵਜੋਂ ਵੀ ਸੇਵਾ ਨਿਭਾਈ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮੀ 5 ਵਜੇ ਜਲੰਧਰ ਵਿੱਚ ਮਾਡਲ ਹਾਊਸ ਨੇੜੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਏਗਾ। ਪੰਜਾਬ ਸਰਕਾਰ ਨੇ ਉਹਨਾਂ ਦੇ ਸਨਮਾਨ ਵਿੱਚ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ। ਅੱਜ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਹੈ। ਇਹ ਦਿਨ ਦੁਨੀਆ ਭਰ ਵਿੱਚ ਆਤਮ ਹੱਤਿਆਵਾਂ ਰੋਕਣ ਅਤੇ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਭਾਵਨਾਤਮਕ ਤਣਾਅ ਅਤੇ ਮੁਸ਼ਕਲ ਹਾਲਾਤ ਨਾਲ ਜੂਝ ਰਹੇ ਲੋਕਾਂ ਨੂੰ ਸਮੇਂ ਸਿਰ ਸਹਾਇਤਾ, ਸਮਝ ਅਤੇ ਢੁੱਕਵੀਂ ਦੇਖਭਾਲ ਦੀ ਲੋੜ ਹੁੰਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਧੀਰਜ ਨਾਲ ਅਤੇ ਬਿਨਾਂ ਕਿਸੇ ਅਗਾਉਂ ਧਾਰਨਾ ਦੇ ਉਹਨਾਂ ਨੂੰ ਸੁਣਨਾ ਉਹਨਾਂ ਨੂੰ ਮਦਦ ਲੈਣ ਲਈ ਉਤਸ਼ਾਹਿਤ ਕਰ ਸਕਦਾ ਹੈ। ਇਸ ਮੌਕੇ 'ਤੇ ਲੋਕਾਂ ਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਭਾਵਨਾਤਮਕ ਸਿਹਤ ਪ੍ਰਤੀ ਜਾਗਰੂਕ ਰਹਿਣ ਅਤੇ ਲੋੜ ਪੈਣ 'ਤੇ ਪਰਿਵਾਰ, ਕਿਸੇ ਭਰੋਸੇਮੰਦ ਵਿਅਕਤੀ ਅਤੇ ਮਾਨਸਿਕ ਸਿਹਤ ਮਾਹਰ ਤੋਂ ਮਦਦ ਲੈਣ ਲਈ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਅੱਜ ਪਰਮਵੀਰ ਚੱਕਰ ਨਾਲ ਸਨਮਾਨਿਤ ਕੰਪਨੀ ਕੁਆਟਰ ਮਾਸਟਰ ਹੌਲਦਾਰ ਅਬਦੁਲ ਹਾਮਿਦ ਨੂੰ ਉਹਨਾਂ ਦੇ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਬਿਰਲਾ ਨੇ ਕਿਹਾ ਕਿ ਅਬਦੁਲ ਹਾਮਿਦ ਨੇ 1965 ਦੀ ਭਾਰਤ ਪਾਕਿਸਤਾਨ ਜੰਗ ਦੌਰਾਨ ਅਦੁੱਤੀ ਹਿੰਮਤ ਅਤੇ ਬੇਮਿਸਾਲ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਦੇਸ਼ ਲਈ ਸਰਵਉੱਚ ਕੁਰਬਾਨੀ ਦਿੱਤੀ। ਸ੍ਰੀ ਬਿਰਲਾ ਨੇ ਕਿਹਾ ਕਿ ਆਪਣੀ ਹਿੰਮਤ ਅਤੇ ਹਾਜ਼ਰ ਦਿਮਾਗੀ ਨਾਲ ਅਬਦੁਲ ਹਾਮਿਦ ਨੇ ਦੁਸ਼ਮਣ ਦੇ ਕਈ ਟੈਂਕਾਂ ਨੂੰ ਤਬਾਹ ਕੀਤਾ ਅਤੇ ਮੁਸ਼ਕਲ ਹਾਲਾਤ ਦੇ ਬਾਵਜੂਦ ਮੋਰਚੇ 'ਤੇ ਡਟੇ ਰਹੇ। ਲੋਕ ਸਭਾ ਸਪੀਕਰ ਨੇ ਕਿਹਾ ਕਿ ਰਾਸ਼ਟਰ ਉਹਨਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੇਗਾ। ਬਿਹਾਰ ਵਿੱਚ ਹੜ੍ਹਾਂ ਸੰਬੰਧੀ ਹਾਲਤ 'ਚ ਥੋੜ੍ਹਾ ਸੁਧਾਰ ਹੋਇਆ ਹੈ। ਕਈ ਨਦੀਆਂ ਵਿੱਚ ਪਾਣੀ ਦਾ ਪੱਧਰ ਹੁਣ ਘੱਟ ਰਿਹਾ। ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਨੇ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੱਲ੍ਹ ਮਲੇਸ਼ੀਆ, ਤਿਮੋਰ ਲੇਸਟੇ ਅਤੇ ਮਿਆਂਮਾਰ ਦੇ ਆਪਣੇ ਹਮਰੁਤਬਾ ਨਾਲ ਉੱਚ ਪੱਧਰੀ ਦੁਵੱਲੀਆਂ ਮੀਟਿੰਗਾਂ ਕੀਤੀਆਂ। ਮਲੇਸ਼ੀਆ ਦੇ ਖੇਤੀਬਾੜੀ ਮੰਤਰੀ ਮੁਹੰਮਦ ਬਿਨ ਸਾਬੂ ਨਾਲ ਆਪਣੀ ਮੁਲਾਕਾਤ ਵਿੱਚ ਸ੍ਰੀ ਚੌਹਾਨ ਨੇ ਗਿਆਨ, ਮਹਾਰਤ ਅਤੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ। ਮੀਟਿੰਗ ਦੌਰਾਨ ਦੋਹਾਂ ਮੰਤਰੀਆਂ ਨੇ ਕਈ ਮੁੱਦਿਆਂ 'ਤੇ ਚਰਚਾ ਕੀਤੀ। ਦੋਵੇਂ ਦੇਸ਼ ਇਸ ਗੱਲ 'ਤੇ ਸਹਿਮਤ ਹੋਏ ਕਿ ਬਹੁਤ ਸਾਰੇ ਦੁਵੱਲੇ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਸ੍ਰੀ ਚੌਹਾਨ ਨੇ ਮਿਆਂਮਾਰ ਦੇ ਖੇਤੀਬਾੜੀ ਮੰਤਰੀ ਮਿਨ ਨੌਂਗ ਨਾਲ ਵੀ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਦੋਹਾਂ ਦੇਸ਼ਾਂ ਵਿਚਕਾਰ ਇੱਕ ਸਮਝੌਤਾ ਪੱਤਰ ਅੰਤਮ ਪੜਾਅ ਵਿੱਚ ਹੈ। ਮਹਿਲਾ ਏਸ਼ੀਆ ਕੱਪ ਕ੍ਰਿਕਟ ਦੇ ਪਹਿਲੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਏਗਾ। ਇਹ ਮੈਚ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਰਾਤੀ 8 ਵਜੇ ਸ਼ੁਰੂ ਹੋਏਗਾ। ਭਾਰਤ ਨੇ ਆਪਣੇ ਗਰੁੱਪ ਪੜਾਅ ਦੇ 3 ਮੈਚ ਜਿੱਤੇ ਨੇ। ਕੱਲ੍ਹ ਦੂਜੇ ਸੈਮੀਫਾਈਨਲ ਵਿੱਚ ਸ੍ਰੀਲੰਕਾ ਅਤੇ ਪਾਕਿਸਤਾਨ ਆਹਮੋ ਸਾਹਮਣੇ ਹੋਣਗੇ। US ਓਪਨ ਟੈਨਿਸ ਵਿੱਚ ਮਰਦਾਂ ਦੇ ਸਿੰਗਲਸ ਦੇ ਸੈਮੀਫਾਈਨਲ ਵਿੱਚ ਅੱਜ ਅਮਰੀਕੀ ਖਿਡਾਰੀ ਬੈਨ ਸ਼ੈਲਟਨ ਅਤੇ ਫਰਾਂਸਿਸ ਸਟਿਆਫੋ ਆਹਮੋ ਸਾਹਮਣੇ ਹੋਣਗੇ। ਸ਼ੈਲਟਨ ਨੇ 5 ਸੈੱਟਾਂ ਦੇ ਰੋਮਾਂਚਕ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ ਕਾਰਲੋਸ ਅਲਕਰਾਸ ਨੂੰ 6-7, 6-1, 6-3, 1-6, 7-6 ਨਾਲ ਹਰਾਇਆ। 11ਵਾਂ ਦਰਜਾ ਪ੍ਰਾਪਤ ਸਟਿਆਫੋ ਨੇ ਹਮਵਤਨ ਐਲੈਕਸ ਮਿਸ਼ਲੇਸਨ ਨੂੰ ਹਰਾਇਆ ਹੈ। ਮਹਿਲਾ ਸਿੰਗਲ ਸੈਮੀਫਾਈਨਲ ਵਿੱਚ ਭਲਕੇ ਮੌਜੂਦਾ ਚੈਂਪੀਅਨ ਐਰੀਨਾ ਸਬਾਲੈਂਕਾ ਦਾ ਮੁਕਾਬਲਾ ਜੈਸਿਕਾ ਨਾਲ ਹੋਏਗਾ। ਦੂਜਾ ਸੈਮੀਫਾਈਨਲ ਕੋਕੋ ਗੌਫ ਅਤੇ ਐਲੇਨਾ ਰਬਿਕਿਨਾ ਵਿਚਕਾਰ ਖੇਡਿਆ ਜਾਏਗਾ। ਅੰਤ ਵਿੱਚ 94ਵੀਆਂ ਖਬਰਾਂ 'ਤੇ ਇੱਕ ਨਜ਼ਰ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਬ੍ਰਿਕਸ ਦੇਸ਼ਾਂ ਨੂੰ ਅੰਤਰਰਾਸ਼ਟਰੀ ਵਪਾਰ ਵਿੱਚ ਮਹਿਲਾ ਉਦਮੀਆਂ ਅਤੇ ਔਰਤਾਂ ਦੀ

ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ। ਫੌਜੀ ਵੀਰੋ, ਪ੍ਰੋਗਰਾਮ 'ਚ ਆਖਰੀ ਗੀਤ ਤੁਹਾਡੇ ਨਜ਼ਰ ਕਰ ਰਹੀ ਹਾਂ ਦਿੱਲੀ 6 ਫਿਲਮ ਦਾ। ਆਵਾਜ਼ ਰੇਖਾ ਭਾਰਦਵਾਜ ਦੀ। ਇਸ ਗੀਤ ਨੂੰ ਲਿਖਿਆ ਪਰਸੂਨ ਜੋਸ਼ੀ ਨੇ ਔਰ ਸੰਗੀਤ ਨਿਰਦੇਸ਼ਕ ਏ ਆਰ ਰਹਿਮਾਨ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 2:15 ਹੋਣ ਜਾ ਰਹੇ ਨੇ। ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

FM 100.8 MHz, FM 100.9 MHz ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ ਤੇ ਨਾਲ ਦੇ ਨਾਲ ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਵੀ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਰੰਗਲੀ ਧਰਤੀ ਪ੍ਰੋਗਰਾਮ ਚ ਅੱਜ ਦੇ ਗਾਇਕ ਕਲਾਕਾਰ ਨੇ ਮਿੱਠਾ ਸਿੰਘ ਬੰਡਾਲਵੀ। ਆਓ ਸੁਣਦੇ ਹਾਂ ਇਹਨਾਂ ਦੀ ਆਵਾਜ਼ ਚ ਪ੍ਰੋਗਰਾਮ ਚ ਸਭ ਤੋਂ ਪਹਿਲਾਂ ਰਾਣੀ ਸੁੰਦਰਾ।

ਹੁਣ ਤੁਸੀਂ ਮਿੱਠਾ ਸਿੰਘ ਬੰਡਾਲਵੀ ਦੀ ਆਵਾਜ਼ 'ਚ ਮਿਰਜ਼ਾ ਸੁਣ ਰਹੇ ਸੀ। ਮਿਰਜ਼ੇ ਤੋਂ ਬਾਅਦ ਆਓ ਹੁਣ ਸੁਣਦੇ ਆ ਇਹਨਾਂ ਦੀ ਹੀ ਆਵਾਜ਼ 'ਚ ਚੁੱਪ ਕਰਕੇ ਕਰੀ ਗੁਜ਼ਾਰੇ ਨੂੰ।

ਰੰਗਲੀ ਧਰਤੀ ਪ੍ਰੋਗਰਾਮ ਚ ਹੁਣੇ ਤੁਸੀਂ ਮਿੱਠਾ ਸਿੰਘ ਬੰਡਾਲਵੀ ਦੀ ਆਵਾਜ਼ ਚ ਗਾਏ ਲੋਕ ਗੀਤ ਸੁਣ ਰਹੇ ਸੀ। ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਹੁੰਦਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵਜ ਰਹੇ ਨੇ। ਇਸ ਮੀਟਰ ਤੇ ਸਾਡੀ ਅੱਜ ਦੀ ਇਸ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ। ਪਰ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਤੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਇਸ ਮੀਟਰ ਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ

વણજ અને ઉદ્યોગ મંત્રી પિયુષ ગોયલને બ્રિક્સ દેશોનું આંતરરાષ્ટ્રીય વેપાર વિચ મહિલા ઉદ્યમીઆ તે ઓરતાં દી અગવાઈ વાળે ઉદ્યમાં લઈ મોકે વધાઉણ લઈ રલ કે કામ કરન દા સદ્દા દિત્તા હૈ. ભારત ને નેપાલ વિચ ભયાનક હાડા દે મદ્દેનજર માનવતાવાદી સહાયતા તેઝ કરદ્યા 130 ટન તો વધ દી રાહત સામગ્રી ભેજીએ. પંજાબ દે સાબકા મંત્રી ભગત ચુની લાલ દા અજ જલંધર વિચ લંબી બીમારી મગરોં દેહાંત હો ગયા હૈ. ઉહ 94 સાલાં દે સન. ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਅੱਜ ਧਰਮਵੀਰ ਚੱਕਰ ਪਰ ਮਾਫ ਕਰਨਾ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਅੱਜ ਪਰਮਵੀਰ ਚੱਕਰ ਜੇਤੂ ਕੰਪਨੀ ਕੁਆਟਰ ਮਾਸਟਰ ਹੌਲਦਾਰ ਅਬਦੁਲ ਹਮੀਦ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਂਟ ਕੀਤੀ ਹੈ. ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ CII ਨਾਲ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ. ਸਰਹੱਦੀ ਸੁਰੱਖਿਆ ਬਲ ਵੱਲੋਂ ਭਲਕੇ 11 ਸਤੰਬਰ ਨੂੰ ਜਲੰਧਰ ਵਿੱਚ ਆਪਣੇ ਫਰੰਟੀਅਰ ਸਦਰ ਮੁਕਾਮ ਵਿਖੇ ਪੈਨਸ਼ਨ ਅਦਾਲਤ ਲਾਈ ਜਾ ਰਹੀ ਹੈ. ਅੱਜ ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ਹੈ. ਇਹ ਦਿਨ ਦੁਨੀਆ ਭਰ ਵਿੱਚ ਖੁਦਕੁਸ਼ੀਆਂ ਰੋਕਣ ਅਤੇ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ. ਹਾਕੀ ਵਿੱਚ ਭਾਰਤ ਪਾਕਿਸਤਾਨ ਨੂੰ 19-0 ਹਰਾ ਕੇ ਮਹਿਲਾ ਜੂਨੀਅਰ ਏਸ਼ੀਅਨ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ. ਮਹਿਲਾ ਏਸ਼ੀਆ ਕੱਪ ਕ੍ਰਿਕਟ ਦੇ ਪਹਿਲੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ. ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 8 ਵਜੇ ਸ਼ੁਰੂ ਹੋਵੇਗਾ.

ਸਰਦਾਰ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ ਤੇ ਪੂਰਾ ਬਰਾੜ ਪਰਿਵਾਰ, ਕੁਲਵੰਤ ਗਿੱਲ ਮਲੋਟ ਤੋਂ ਤੇ ਸੁਖਦੇਵ ਸਿੰਘ ਚਾਹਲ ਬੁਰਜ ਹਨੂਮਾਨਗੜ੍ਹ ਤੋਂ। ਤੇ ਅਗਲੀ ਚਿੱਠੀ ਸਾਡੇ ਕੋਲ ਆਈ ਹੈ ਚੱਕਲਾ ਬਾਜ਼ਾਰ ਸਮਾਣਾ ਤੋਂ, ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ ਤੇ ਹਸਮੁਖ ਜਿੰਦਲ। ਤੇ ਇਹਨਾਂ ਸਾਰਿਆਂ ਨੇ ਕਿਹਾ ਜੀ ਸਾਨੂੰ ਪੰਜਾਬੀ ਗੀਤ ਸੁਣਾ ਦਿਓ ਕੋਈ ਵੀ, ਤੇ ਇਹਨਾਂ ਸਾਰਿਆਂ ਰਲੀ ਮਿਲੀ ਫਰਮਾਇਸ਼ ਤੇ ਤੁਹਾਨੂੰ ਸੁਣਾਉਣ ਜਾ ਰਹੇ ਆਰ ਨੈਤ ਦੀ ਆਵਾਜ਼ ਦੇ ਵਿੱਚ ਇਹ ਪਿਆਰਾ ਜਿਹਾ ਪੰਜਾਬੀ ਗੀਤ।

ਅੱਜ ਦਿਨ ਵੀ ਵੀਰ ਹੈ, ਵੀਰਵਾਰ ਹੈ ਜੀ, ਅਤੇ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਵੀ ਸਤਿੰਦਰ ਸਰਤਾਜ ਦੇ ਸੋਹਣੇ ਜਿਹੇ ਗੀਤ ਨਾਲ ਕੀਤੀ, ਦਿਨ ਵੀਰਵਾਰ ਦਾ। ਅਤੇ ਸਾਡੇ ਸਰੋਤਿਆਂ ਨੇ ਕਾਫੀ ਸਾਰੇ ਚਿੱਠੀਆਂ ਸਾਡੇ ਕੋਲ ਪਹੁੰਚੀਆਂ ਨੇ। ਪਹਿਲੇ ਹੁਣ ਅਗਲੀ ਚਿੱਠੀ ਸਾਡੇ ਕੋਲ ਆਈ ਆ ਬੱਸ ਅੱਡਾ ਹਾਜ਼ੀਪੁਰ ਵਾਲੇ ਤੋਂ। ਹਾਜ਼ੀਪੁਰ ਵਾਲੇ ਤੋਂ ਲਿਖੇ ਰਹੇ ਨੇ ਜੀ, ਵਿਜੇ ਕੌਂਡਲ, ਪੂਜਾ ਕੌਂਡਲ, ਆਦਿਤਿਆ ਕੌਂਡਲ, ਲੁਧਿਆਣਾ ਮੁਹੱਲਾ ਫਤਿਹਗੜ੍ਹ ਪੰਜਾਬ ਤੋਂ ਲਿਖ ਰਹੇ ਨੇ ਚਿੱਠੀ। ਕਾਫੀ ਜਿਹਨਾਂ ਦੇ ਨਾਮ ਲਿਖੇ ਇਹਨਾਂ ਨੇ, ਵਿਨੋਦਪੁਰੀ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲ, ਬੀਕੇ ਕਲਪੁਰੀ, ਕੈਲਾਸ਼, ਅਨੀਤਾ, ਮਮਤਾ, ਮੇਘਾ, ਪੂਜਾ, ਗਗਨਪੁਰ, ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਮਾ ਮਲਿਕ, ਕੁਨਾਲ ਮਲਿਕ, ਨਿਧੀ ਮਲਿਕ, ਹਰੀਸ਼ਪੁਰੀ, ਸਤੀਸ਼ਪੁਰੀ, ਰਾਕੇਸ਼ਪੁਰੀ, ਵਿਨੋਦਪੁਰੀ, ਪਾਲੀਪੁਰੀ, ਡੀਸੀ ਅਤੇ ਅਰੁਣਪੁਰੀ, ਅਤੇ ਨੇਹਾ ਏਕਤਾ, ਸ਼ੰਮੀ, ਬੋਧੀਪੁਰੀ, ਸੁਨੀਲਪੁਰੀ, ਵੀਕੇਪੁਰੀ ਅਤੇ ਆਰਐਸਪੁਰੀ। ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ ਤੋਂ ਲਿਖ ਰਿਹਾ।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਸਾਡੇ ਸਰੋਤੇ ਪੂਰਾ ਆਨੰਦ ਮਾਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ। ਅਤੇ ਅਗਲੀ ਚਿੱਠੀ ਸਾਡੇ ਕੋਲ ਆਈ ਹੈ ਜੀ ਜ਼ਿਲ੍ਹਾ ਫਾਜ਼ਿਲਕਾ ਤੋਂ, ਪਿੰਡ ਕੰਧ ਵਾਲਾ ਹਾਜ਼ਰ ਖਾਂ, ਨਾਮ ਉਹਨਾਂ ਨੇ ਲਿਖਿਆ ਜੀ ਕੁਲਦੀਪ ਸਿੰਘ ਸੰਧੂ, ਗੋਰਖ ਸੰਧੂ, ਗੋਪੀ ਕਮਾਲ ਵਾਲਾ, ਭੇਜਾ ਭੱਟੀ, ਗੇਲਾ ਭੱਟੀ, ਯਾਦ।

ਵੀਰ ਸਿੰਘ ਸੰਧੂ, ਵਿਜੇ ਮਲਹੋਤਰਾ, ਰਾਹੁਲ ਮਲਹੋਤਰਾ, ਆਸ਼ੀਸ਼ ਮਲਹੋਤਰਾ ਤੇ ਅਮਨ ਮਲਹੋਤਰਾ। ਪਿੰਡ ਮੂਲਿਆਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਇਹ ਵੀ ਚਿੱਠੀ ਸਾਡੇ ਕੋਲ ਫਾਜ਼ਿਲਕਾ ਤੋਂ ਆਈ ਹੈ ਜੀ। ਵਿਰੋਧ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਕਾਠਪਾਲ, ਚੌਧਰੀ ਪ੍ਰੇਮ ਸਿੰਘ ਤੇ ਮਹਿੰਦਰ ਸਿੰਘ। ਜ਼ਿਲ੍ਹਾ ਮੋਗਾ ਤੋਂ ਪਿੰਡ ਸਮਾਲਸਰ ਤੋਂ ਲਿਖ ਰਹੇ ਨੇ ਜੀ, ਲਛਮਣ ਸਿੰਘ ਘਾਰੂ, ਵੇਰੂ, ਲਵਪ੍ਰੀਤ, ਕਾਲੀ, ਵਿੱਕੀ ਤੇ ਮਨਪ੍ਰੀਤ। ਤੇ ਅਗਲੀ ਚਿੱਠੀ ਸਾਡੇ ਕੋਲ ਆਈ ਆ ਸਦੂ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਤੇ ਵੇਦ ਪ੍ਰਕਾਸ਼ ਚੌਹਾਨ। ਤੇ ਇਹਨਾਂ ਨੇ ਸਾਨੂੰ ਫਰਮਾਇਸ਼ ਕੀਤੀ ਹੈ ਜੀ ਹਰਜੀਤ ਹਰਮਨ ਦੇ ਗੀਤ ਦੀ, ਤੇ ਇਹਨਾਂ ਸਾਰਿਆਂ ਦੀ, ਸਭਨੇ ਸਰੋਤਿਆਂ ਦੀ ਫਰਮਾਇਸ਼ ਤੇ ਤੁਹਾਨੂੰ ਸੁਣਾਉਣ ਜਾ ਰਿਹਾ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਇਹ ਪਿਆਰਾ ਜਿਹਾ ਗੀਤ।

ਸਾਡੇ ਸਰੋਤਿਆਂ ਨੇ ਜਿਨ੍ਹਾਂ ਨੇ ਪ੍ਰੋਗਰਾਮ ਸੁਣਨ ਲਈ ਹੁਣੇ ਰੇਡੀਓ ਸੈੱਟ ਔਨ ਕੀਤਾ ਹੈ ਅਤੇ ਉਹ ਆਪਣੀ ਫਰਮਾਇਸ਼ ਭਰੀ ਚਿੱਠੀ ਲਿਖਣ ਸਾਨੂੰ ਅਤੇ ਉਹਦੇ ਲਈ ਸਾਡਾ ਪਤਾ ਨੋਟ ਕਰ ਦਿਉ, ਪਤਾ ਨੋਟ ਕਰ ਲਓ ਜੀ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ ਅਤੇ ਪਿੰਨ ਕੋਡ ਹੈ ਜੀ 1440001 ਅਤੇ ਇਹ ਪਤਾ ਤੁਸੀਂ ਜ਼ਰੂਰ ਲਿਖ ਲਿਆ ਹੋਏਗਾ ਅਤੇ ਪ੍ਰੋਗਰਾਮ ਦਾ ਨਾਮ ਹੈ ਜੀ ਚਿੱਠੀਆਂ ਮਿੱਠੀਆਂ। ਇਸ ਦੇ ਉੱਤੇ ਆਪਣਾ ਨਾਮ, ਆਪਣਾ ਪਤਾ ਅਤੇ ਆਪਣੇ ਫੇਵਰੇਟ ਸਿੰਗਰ ਦਾ ਨਾਮ ਅਤੇ ਉਹਦਾ ਗੀਤ ਲਿਖ ਕੇ ਸਾਨੂੰ ਭੇਜੋ ਤਾਂ ਕਿ ਅਸੀਂ ਤੁਹਾਡੀ ਫਰਮਾਇਸ਼ ਪੂਰੀ ਕਰ ਸਕੀਏ, ਤੁਹਾਡੀਆਂ ਚਿੱਠੀਆਂ, ਤੁਹਾਡਾ ਨਾਮ, ਤੁਹਾਡਾ ਪਤਾ ਅਸੀਂ ਪੜ੍ਹ ਸਕੀਏ। ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੀਆਂ ਸਾਰੀਆਂ ਚਿੱਠੀਆਂ ਪ੍ਰੋਗਰਾਮ 'ਚ ਸ਼ਾਮਿਲ ਕੀਤੀਆਂ ਜਾਣ ਅਤੇ ਪਰ ਇੱਕ ਘੰਟੇ ਦੇ ਪ੍ਰੋਗਰਾਮ ਵਿੱਚ ਜਿੰਨੀਆਂ ਚਿੱਠੀਆਂ ਸ਼ਾਮਿਲ ਕਰ ਸਕਦੇ ਹਾਂ ਅਸੀਂ ਜ਼ਰੂਰ ਕਰਦੇ ਹਾਂ ਅਤੇ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਹਾਂ। ਇਸ ਦੇ ਨਾਲ ਹੀ ਸਾਡੇ ਕੋਲ ਅਗਲੀ ਚਿੱਠੀ ਆਈ ਹੈ ਜੀ ਸਹਾਰਨਪੁਰ ਤੋਂ ਆਸ਼ਾ ਅਤੇ ਸੁਰੇਸ਼ ਨਾਰੰਗ, ਪਿੰਨ ਖੈਰਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ, ਹਨੀਲੋਟ, ਮਸੀਤਾ ਡਾਵਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ, ਇਹਨਾਂ ਨੇ ਜੀ ਦੋ ਵਾਰ ਆਪਣਾ ਨਾਮ ਲਿਖਿਆ। ਜ਼ਿਲ੍ਹਾ ਲੁਧਿਆਣਾ ਤੋਂ ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ, ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਗੌਤਮ ਜੈਨ, ਰਸਗੁੱਲਾ ਜੈਨ, ਨਗੀਨਾ ਜੈਨ, ਮੁੱਲਾਪੁਰ ਦਾਖਾ ਤੋਂ ਟੀਟੂ ਜੈਨ, ਜੇ ਬੀ ਆਓ, ਕ੍ਰਿਸ਼ਨ ਗੋਪਾਲ ਸ਼ਰਮਾ, ਅਤੇ ਮੁਕਤਸਰ ਤੋਂ ਸਾਨੂੰ ਚਿੱਠੀ ਲਿਖੀ ਹੈ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ। ਅਤੇ ਅਗਲੀ ਚਿੱਠੀ ਸਾਡੇ ਕੋਲ ਆਈ ਹੈ ਜੀ ਇਹ ਪਿੰਡ ਅਮੀਸ਼ਾ ਵਾਲਾ ਫਿਰੋਜ਼ਪੁਰ ਤੋਂ ਮੁਖਤਿਆਰ ਸਿੰਘ ਵਰਵਾਲ ਅਤੇ ਉਹਨਾਂ ਦੇ ਸਾਰੇ ਦੋਸਤ ਮਿੱਤਰ, ਅਤੇ ਇਹਨਾਂ ਨੇ ਸਾਨੂੰ ਸਾਬਰਕੋਟੀ ਦੇ ਗੀਤ ਦੀ ਫਰਮਾਇਸ਼ ਕੀਤੀ ਆ ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਸਾਬਰਕੋਟੀ ਦੇ ਵਾਜ਼ ਦੇ ਵਿੱਚ ਇਹ ਪੰਜਾਬੀ ਗੀਤ।

ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਇਸ ਪ੍ਰੋਗਰਾਮ ਦੇ ਵਿੱਚ ਆਪਣੀਆਂ ਫਰਮਾਇਸ਼ੀ ਚਿੱਠੀਆਂ ਪਾਉਣ ਦੇ ਲਈ ਸਾਡਾ ਪਤਾ ਨੋਟ ਕਰ ਲਓ ਜੀ। ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ ਅਤੇ ਸਾਡਾ ਪਿੰਨ ਕੋਡ ਹੈ ਜੀ 1440001। ਅਸੀਂ ਵਾਰ ਵਾਰ ਪਤਾ ਇਸ ਲਈ ਦੱਸਦੇ ਹਾਂ ਕਿਉਂਕਿ ਸਾਡੇ ਨਵੇਂ ਸਰੋਤੇ ਵੀ ਸਾਡੇ ਨਾਲ ਜੁੜਦੇ ਨੇ ਅਤੇ ਸਾਡੇ ਕੋਲ ਕਾਫੀ ਸਾਰੀਆਂ ਨਵੀਆਂ ਚਿੱਠੀਆਂ ਵੀ ਆਈਆਂ ਨੇ ਅਤੇ ਸਾਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਚਿੱਠੀਆਂ ਦਾ ਜਿਹੜੀ ਭਰਮਾਰ ਆ ਵੱਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਸਾਡੇ ਕੋਲ ਅਗਲੀਆਂ ਚਿੱਠੀਆਂ ਆਈਆਂ ਹੈ ਜੀ ਪਟੇਲ ਨਗਰ ਮਲੋਟ ਪੰਜਾਬ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ ਜਾਜੋਰੀਆ, ਬੇਬੀ ਆਰਜੂ ਅਤੇ ਮੇਨ ਰੋਡ ਅਰਾਇਣ ਸ਼੍ਰੀ ਕਰਨਪੁਰ ਤੋਂ। ਇਹ ਹੈਗੇ ਜੀ ਰੇਡੀਓ ਸ਼ਰੋਤਾ ਸੰਘ ਸੋਲੰਕੀ ਹੈ ਜੀ। ਰਣਜੀਤ ਸੋਲੰਕੀ, ਪਰਮਜੀਤ ਕੌਰ ਸੋਲੰਕੀ, ਵਿਸ਼ਨੂੰ ਦੇਵ ਸੋਲੰਕੀ, ਰਾਜਵੀਰ ਸੋਲੰਕੀ, ਰਮਨ ਰਾਠੌੜ, ਜੱਸੂ ਪਵਾਰ, ਜਗਵੀਰ ਸੋਲੰਕੀ ਅਤੇ ਪੂਰਾ ਸੋਲੰਕੀ ਪਰਿਵਾਰ। ਅਨਾਰਕਲੀ ਬਾਜ਼ਾਰ ਜਗਰਾਉਣ ਤੋਂ ਚਿੱਠੀ ਲਿਖ ਰਿਹਾ ਸਾਨੂੰ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗੈਵਿਆ ਮਲਹੋਤਰਾ, ਗੈਵੀ ਮਲਹੋਤਰਾ, ਭਾਈ ਸੁੱਚਾ ਪਾਠਕ। ਡੱਬ ਵਾਲੀ ਹਰਿਆਣਾ ਤੋਂ ਚਿੱਠੀ ਲਿਖ ਰਿਹਾ ਸਾਨੂੰ ਜੀ ਜੇ ਕੇ ਬਕੋਲੀਆ, ਸ਼੍ਰੀਮਤੀ ਸੁਨੀਤਾ ਬਕੋਲੀਆ, ਸੰਜੇ ਅਨਿਲ, ਮੀਨੂ ਬਕੋਲੀਆ। ਪਿੰਡ ਘੁੜਿਆਣਾ ਤੋਂ ਚਿੱਠੀ ਲਿਖੀ ਹੈ ਸਾਨੂੰ ਕੁਲਦੀਪ ਧੀਂਗੜਾ, ਸੁਮਿਤ ਧੀਂਗੜਾ, ਵਿਸ਼ਾਲ ਧੀਂਗੜਾ, ਬਲਤੇਜ ਘੁੜਿਆਣਾ, ਬੂਟਾ ਸਿੰਘ ਵੱਟੂ, ਰੂੜ ਸਿੰਘ ਪੇਂਟਰ, ਬਲਤੇਜ ਸਿੰਘ। ਅਤੇ ਅਗਲੀ ਚਿੱਠੀ ਆਦਰਸ਼ ਨਗਰ ਮਲੋਟ ਤੋਂ ਲਿਖਣ ਰਹੀ ਹੈ ਸਾਨੂੰ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਸਾਡੇ ਕੋਲ ਅਗਲੀਆਂ ਚਿੱਠੀਆਂ ਪਹੁੰਚੀਆਂ ਹੈ ਜੀ ਗੁਰੂ ਰਵਿਦਾਸ ਨਗਰ ਪਲੋਟ ਤੋਂ ਨਾਨਕ ਚੰਦ ਜਾਜੂਰੀਆ ਮੰਟੀ ਕੁਮਾਰ ਪਲਖੜੀਆ ਸੁਨੀਲ ਕੁਮਾਰ ਬੁੜਾ ਵਿਜੇ ਕੁਮਾਰ ਰਾਤੀਆ ਰਵੀ ਕੁਮਾਰ ਜੱਸਲ ਅਤੇ ਧਰਮ ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਲੂ ਸ਼੍ਰੀ ਮੁਕਤਸਰ ਸਾਹਿਬ ਤੋਂ ਲਿਖ ਰਹੇ ਨੇ ਸੀਤਾ ਰਾਮ ਕੇਸਰੀ ਜਗਰੂਪ ਸਿੰਘ ਸੁੱਖਾ ਸਰਪੰਚ ਦੇਬੀ ਕੋਟਲੀ ਕਿੰਦਾ ਨੀਲਾ ਸਰਾਮ ਪਿੰਡ ਗੰਗਾ ਤੋਂ ਕਾਲਾ ਅਤੇ ਡਾਕਟਰ ਜਸਪਾਲ ਸਿੰਘ ਕੋਟਲੀ ਸੋਮਾ ਮੈਂਬਰ ਕੋਟਲੀ ਅਤੇ ਚੜਨਾ ਸਰਪੰਚ ਕੋਟਲੀ ਜਗਰੂਪ ਸਿੰਘ ਅਤੇ ਰਾਣਾ ਡੀਜੇ ਅਗਲੀ ਚਿੱਠੀ ਸਾਡੇ ਕੋਲ ਆਈ ਹੈ ਜੀ ਹਰਜਿੰਦਰ ਸਿੰਘ ਭਾਟੀਆ ਏਂਜਲ ਭਾਟੀਆ ਨਵਨੀਤ ਭਾਟੀਆ ਪੱਪੀ ਭਾਟੀਆ ਮਹਿਸ ਗੇਟ ਨਾਭਾ ਤੋਂ ਸਾਨੂੰ ਚਿੱਠੀ ਲਿਖ ਰਿਹਾ ਸੋਮਦੱਤ ਕੈਰਵ ਜੋਤੀਦਾਨੀ ਅਤੇ ਗੁਰਮੰਨਤ ਅਤੇ ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਿਖ ਰਿਹਾ ਜੀ ਰਾਮਨਾਥ ਅਤਾਪੁਰ ਸੁਖਮਨਜੀਤ

ਪੋਤਰਾ ਪੋਤਰੀ ਸਹਿਜਪ੍ਰੀਤ ਕੌਰ ਤੇ ਇਹਨਾਂ ਨੇ ਸਾਨੂੰ ਕਿਹਾ ਜੀ ਸਾਨੂੰ ਸਤਿੰਦਰ ਸਰਤਾਜ ਦੀ ਆਵਾਜ਼ 'ਚ ਕੋਈ ਵੀ ਗੀਤ ਸੁਣਾ ਦਿਓ ਤੇ ਅਸੀਂ ਤਾਂ ਪ੍ਰੋਗਰਾਮ ਦੀ ਸ਼ੁਰੂਆਤ ਹੀ ਸਤਿੰਦਰ ਸਰਤਾਜ ਜੀ ਦੇ ਗੀਤ ਨਾਲ ਹੀ ਕੀਤੀ ਸੀਗੀ। ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ ਤੇ ਕੁਲਵਿੰਦਰ ਬੁੱਲਾ ਦੀ ਆਵਾਜ਼ ਦੇ ਵਿੱਚ ਇਹ ਪੰਜਾਬੀ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਤੇ ਇਸ ਪ੍ਰੋਗਰਾਮ ਸਾਡੇ ਕੋਲ ਹੋਰ ਚਿੱਠੀਆਂ ਪਹੁੰਚੀਆਂ ਜੀ ਪਿੰਡ ਚਤਰਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਚਤਰਾ ਟਹਿਲ ਸਿੰਘ ਬੂਟਾ ਸਿੰਘ ਅਜੀਤ ਸਿੰਘ ਹਰਨੀਕ ਸਿੰਘ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਸਾਡੇ ਕੋਲ ਅਗਲੀ ਚਿੱਠੀਆਂ ਪਹੁੰਚੀਆਂ ਆ ਜੀ ਪਿੰਡ ਪੰਘਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, ਐਸ ਕੇ ਸ਼ਰਮਾ, ਜਗਤਾਰ ਟੇਲਰ ਅਤੇ ਰਿੰਗਨੀ ਛੱਤੀਸਗੜ੍ਹ ਤੋਂ ਚਿੱਠੀ ਲਿਖ ਰਿਹਾ ਸਾਨੂੰ ਦਿਨੇਸ਼ ਵਰਮਾ, ਕਰੁਣਾ ਵਰਮਾ। ਪੰਚਕੂਲਾ ਸੈਕਟਰ 9 ਤੋਂ ਲਿਖਿਆ ਚਿੱਠੀ ਸਾਨੂੰ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ, ਰਾਧੇ ਭਾਵਿਕ ਡੀਂਗਰਾ ਅਤੇ ਪੰਚਕੂਲਾ ਸੈਕਟਰ 11 ਤੋਂ ਅਤੁਲ ਸ਼ਰਮਾ ਅਤੇ ਇਹਨਾਂ ਨੇ ਕਿਹਾ ਜੀ ਦਿਲ ਸੇ ਸ਼ੁਕਰੀਆ ਸਾਡਾ ਖੱਤ ਸ਼ਾਮਿਲ ਕਰਨ ਲਈ। ਕੋਟਲੀ ਕਲਾ ਪੰਜਾਬ ਤੋਂ

ਲਿਖ ਰਿਹਾ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ ਤੇ ਗੁਰਜੋਤ ਸਿੰਘ। ਤੇ ਆਓ ਜੀ ਇਹਨਾਂ ਦੀ ਫਰਮਾਇਸ਼ ਤੇ ਸੁਣਦੇ ਹਾਂ। ਅੰਬਰ ਵਸ਼ਿਸ਼ ਤੇ ਪ੍ਰਿਯੰਕਾ ਦੀ ਆਵਾਜ਼ ਦੇ ਵਿੱਚ ਇਹ ਪੰਜਾਬੀ ਗੀਤ।

ਜੱਟਾਂ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਬਾਹ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀਂ, ਮਹਿਰ ਜਹਾਂ ਰਾਂ, ਜਹਾਂ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਲਿਖ ਰਿਹਾ ਜੀ ਚਿੱਠੀ। ਅਤੇ ਮੰਡੀ ਗੋਲੂਵਾਲਾ ਰਾਜਸਥਾਨ ਬ੍ਰਿਜ ਲਾਲ ਤੋਂ ਲਿਖ ਰਹੇ ਚਿੱਠੀ ਸਾਨੂੰ ਬ੍ਰਿਜ ਲਾਲ ਚੌਹਾਨ, ਨੀਰਜ ਕੁਮਾਰ ਚੌਹਾਨ। ਅਤੇ ਅਗਲੀ ਚਿੱਠੀ ਸਾਡੇ ਕੋਲ ਆਈ ਹੈ ਜੀ ਫਰੈਂਡਸ ਕਲੋਨੀ ਕਰਨਾਲ ਤੋਂ, ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੀਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ। ਅਤੇ ਲਓ ਜੀ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਸ਼ੈਲੀ ਗਿੱਲ ਦੀ ਆਵਾਜ਼ ਦੇ ਵਿੱਚ, ਇਹ ਸਾਡੇ ਪ੍ਰੋਗਰਾਮ ਦਾ ਆਖਰੀ ਗੀਤ। ਆਓ ਸੁਣਦੇ ਹਾਂ ਇਹ ਪਿਆਰਾ ਜਿਹਾ ਪੰਜਾਬੀ ਗੀਤ।

ਪ੍ਰੋਗਰਾਮ ਦੇ ਇਸ ਆਖਰੀ ਗੀਤ ਦੇ ਨਾਲ ਹੀ ਆਪਣੇ ਹੋਸਟ ਜਸਵਿੰਦਰ ਕੌਰ ਨੂੰ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਖਤਮ ਕਰਨ ਲਈ ਦਿਓ ਇਜਾਜ਼ਤ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਆਪ ਜੀ ਦੀਆਂ ਚਿੱਠੀਆਂ ਅਤੇ ਫਰਮਾਇਸ਼ੀ ਗੀਤਾਂ ਦੇ ਨਾਲ। ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਸਾਡਾ ਅਗਲਾ ਪ੍ਰੋਗਰਾਮ ਇਸ ਤੋਂ ਕੁਝ ਹੀ ਪਲਾਂ ਬਾਅਦ। ਤਦ ਤੱਕ ਦਿੱਲੀ ਨਮਸਕਾਰ, ਰੱਬ ਰਾਖਾ, ਖੁਸ਼ ਰਹੋ, ਆਬਾਦ ਰਹੋ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਲੋ ਸੁਣੋ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ।

ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਬ੍ਰਿਕਸ ਦੇਸ਼ਾਂ ਨੂੰ ਅੰਤਰਰਾਸ਼ਟਰੀ ਵਪਾਰ ਵਿਚ ਮਹਿਲਾ ਉਦਮੀਆਂ ਅਤੇ ਔਰਤਾਂ ਦੀ ਅਗਵਾਈ ਵਾਲੇ ਉਦਮਾਂ ਲਈ ਮੌਕੇ ਵਧਾਉਣ ਲਈ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ।

ਭਾਰਤ ਨੇ ਨੇਪਾਲ ਵਿਚ ਭਿਆਨਕ ਹੜਾਂ ਦੇ ਮੱਦੇਨਜ਼ਰ ਮਾਨਵਤਾਵਾਦੀ ਸਹਾਇਤਾ ਤੇਜ਼ ਕਰਦਿਆਂ 130 ਟਨ ਤੋਂ ਵੱਧ ਦੀ ਰਾਹਤ ਸਮੱਗਰੀ ਭੇਜੀ ਏ। ਪੰਜਾਬ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦਾ ਅੱਜ ਜਲੰਧਰ ਵਿਚ ਲੰਮੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਉਹ 94 ਸਾਲਾਂ ਦੇ ਸਨ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਅੱਜ ਪਰਮਵੀਰ ਚੱਕਰ ਜੇਤੂ ਕੰਪਨੀ ਕੁਆਟਰ ਮਾਸਟਰ ਹੌਲਦਾਰ ਅਬਦੁਲ ਹਮੀਦ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਂਟ ਕੀਤੀ। ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ CII ਨਾਲ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਏ। ਸਰਹੱਦੀ ਸੁਰੱਖਿਆ ਬਲ ਵੱਲੋਂ ਭਲਕੇ 11 ਸਤੰਬਰ ਨੂੰ ਜਲੰਧਰ ਵਿਚ ਆਪਣੇ ਫਰੰਟੀਅਰ ਸਦਰ ਮੁਕਾਮ ਵਿਖੇ ਪੈਨਸ਼ਨ ਅਦਾਲਤ ਲਾਈ ਜਾ ਰਹੀ ਏ। ਅੱਜ ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ਏ। ਇਹ ਦਿਨ ਦੁਨੀਆ ਭਰ ਵਿਚ ਖੁਦਕੁਸ਼ੀਆਂ ਰੋਕਣ ਅਤੇ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਏ। ਹਾਕੀ ਵਿਚ ਭਾਰਤ ਪਾਕਿਸਤਾਨ ਨੂੰ 19-0 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ ਦੇ ਸੈਮੀਫਾਈਨਲ ਵਿਚ ਪਹੁੰਚ ਗਿਆ ਏ। ਮਹਿਲਾ ਏਸ਼ੀਆ ਕੱਪ ਕ੍ਰਿਕਟ ਦੇ ਪਹਿਲੇ ਸੈਮੀਫਾਈਨਲ ਵਿਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 8 ਵਜੇ ਸ਼ੁਰੂ ਹੋਵੇਗਾ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ 4:03 ਤੇ 24 ਸੈਕਿੰਡ ਹੋ ਰਹੇ ਨੇ। ਪੇਸ਼ ਹੈ ਤੁਹਾਡੇ ਸਾਰਿਆਂ ਲਈ ਪੰਜਾਬੀ ਫਿਲਮ ਸੰਗੀਤ।

ਪੰਜਾਬੀ ਫਿਲਮ ਸੰਗੀਤ ਪੇਸ਼ ਕਰ ਰਹੀ ਤੁਹਾਡੇ ਸਾਰਿਆਂ ਦੀ ਆਪਣੀ ਦੀਪਾਲੀ ਬਦਵਾ ਵੱਲੋਂ ਪਿਆਰ ਭਰੀ ਮੁਸਕਰਾਹਟ ਭਰੀ ਨਮਸਕਾਰ ਅਦਾਬ ਤੇ ਸਤਿ ਸ੍ਰੀ ਅਕਾਲ। ਤੁਹਾਨੂੰ ਸੁਣਾਉਣ ਜਾ ਰਹੀ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਮਿੰਨੀ ਪੰਜਾਬ ਫਿਲਮ ਦਾ, ਆਵਾਜ਼ ਗੁਰਦਾਸ ਮਾਨ ਦੀ, ਸੰਗੀਤ ਨਿਰਦੇਸ਼ਕ ਜੈਦੇਵ ਕੁਮਾਰ।

ਪੰਜਾਬੀ ਫਿਲਮ ਸੰਗੀਤ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੋਗਰਾਮ 'ਚ ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੀ ਹਾਂ, ਜੱਟ ਐਂਡ ਜੂਲੀਅਟ ਫਿਲਮ ਦਾ, ਆਵਾਜ਼ ਦਿਲਜੀਤ ਦੋਸਾਂਝ ਦੀ, ਸੰਗੀਤ ਨਿਰਦੇਸ਼ਕ ਜਤਿੰਦਰ ਸ਼ਾਹ।

ਪੰਜਾਬੀ ਫਿਲਮ ਸੰਗੀਤ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੋਗਰਾਮ 'ਚ ਅਗਲਾ ਗੀਤ ਪਿੰਡ ਦੀ ਕੁੜੀ ਫਿਲਮ 'ਚੋਂ ਲਿਆ ਗਿਆ। ਆਵਾਜ਼ ਜਸਪਿੰਦਰ ਨਰੂਲਾ ਦੀ, ਸੰਗੀਤ ਨਿਰਦੇਸ਼ਕ ਨੇ ਸਰਦੂਲ ਸਿਕੰਦਰ।

ਲੋਹਨ ਸੁਣੋ ਰੋਮੀਓ ਰਾਂਝਾ ਫਿਲਮ ਚ ਲਿਆ ਗੀਤ ਆਵਾਜ਼ ਗੈਰੀ ਸੰਧੂ ਦੀ ਸੰਗੀਤਕਾਰ ਨੇ ਜਤਿੰਦਰ ਸ਼ਾਹ ਔਰ ਇਸ ਗੀਤ ਨੂੰ ਲਿਖਿਆ ਕੁਮਾਰ ਨੇ।

ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਫਿਲਮ ਸੰਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

माया तो

रवीज दर्श प्यास मेरो मन मोहियो।

जाने तिस्यंतर रवे हर नामा। ई बाणी जो जियो जा

मत को तरहो गुमानो, मत को तरहो गुमानो।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: तू समर्थ वड्डा मेरी मत थोरी राम। इस शब्द दा गायन कीता सी भाई हरी सिंह ते उना दे रागी जत्थे ने। हुण सरवण करदे आं इस शब्द दी व्याख्या। व्याख्याकार ने ज्ञानी गुरमीत सिंह।
1: ਇਹ ਪਾਵਨ ਪਵਿੱਤਰ ਸ਼ਬਦ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 547 ਤੇ ਬਿਹਾਗੜਾ ਰਾਗ ਵਿੱਚ ਅੰਕਿਤ ਹੈ। ਇਹ ਛੰਤ ਦਾ ਤੀਜਾ ਪਦ ਹੈ। ਇਸ ਪਦ ਸ਼ਬਦ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਸਲਾਹ ਇਉਂ ਵਰਣਨ ਕਰਦੇ ਹਨ। ਹੇ ਪ੍ਰਭੂ ਜੀ, ਤੁਸੀਂ ਵੱਡੀ ਤਾਕਤ ਭਾਵ ਸਮਰੱਥਾ ਵਾਲੇ ਹੋ। ਮੇਰੀ ਅਕਲ ਬਹੁਤ ਛੋਟੀ ਜਿਹੀ ਹੈ, ਤੇਰੇ ਇਸ ਵਡੱਪਣ ਨੂੰ ਸਮਝ ਨਹੀਂ ਸਕਦੀ, ਕਿਉਂਕਿ ਹੇ ਪ੍ਰਭੂ, ਤੇਰੀ ਤਾਂ ਨਦਰ ਹੀ ਇਕਸਾਰ ਹੈ। ਭਾਵ ਤੂੰ ਸਭਨਾਂ ਨੂੰ ਇਕਸਾਰ ਦੇਖਣ ਵਾਲਾ ਹੈ। ਹੇ ਪ੍ਰਭੂ, ਤੂੰ ਤਾਂ ਅਕਿਰਤ ਘਣਾ ਦੀ ਵੀ ਪਾਲਣਾ ਕਰਦਾ ਹੈ। ਇਸ ਪਰਥਾਏ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ੍ਰੀ ਰਾਗ ਵਿੱਚ ਮੁਬਾਰਕ ਅੰਗ 83 ਉੱਪਰ ਬਚਨ ਸੁਭਾਏ ਮਾਣ ਹੈ। ਹੇ ਪ੍ਰਭੂ, ਤੂੰ ਉਹਨਾਂ ਨੂੰ ਭੀ ਪਾਲਦਾ ਹੈ ਜੋ ਤੇਰੇ ਕੀਤੇ ਉਪਕਾਰਾਂ ਨੂੰ ਭੁਲਾ ਦਿੰਦੇ ਹਨ। ਇਹਨਾਂ ਨਾ ਸ਼ੁਕਰਿਆਂ ਦੀ ਰੋਜ਼ੀ ਦਾ ਪ੍ਰਬੰਧ ਵੀ ਪ੍ਰਭੂ ਆਪ ਕਰਦਾ ਹੈ। ਹੇ ਪ੍ਰਭੂ, ਤੂੰ ਸਦਾ ਹੀ ਜੀਵਾਂ ਦੀਆਂ ਭੁੱਲਾਂ ਬਖਸ਼ਣ ਵਾਲਾ ਹੈ। ਗੁਰਵਾਕ ਹੈ, ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ। ਗੁਰਬਾਣੀ ਮੁਤਾਬਕ ਦਰਅਸਲ ਅਕਿਰਤ ਘਣ ਕੌਣ ਹਨ? ਮਾਝ ਰਾਗ ਦੀ ਵਾਰ ਵਿੱਚ ਆਦਿ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪਵਿੱਤਰ ਬਚਨ ਹੈ, ਜੋ 143 ਅੰਗ ਉੱਪਰ ਸੁਭਾਏ ਮਾਣ ਹੈ। ਸਤਿਗੁਰੂ ਫਰਮਾਉਂਦੇ ਹਨ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨਮੁੱਖ ਲੂਣ ਹਰਾਮੀ ਬੰਦੇ ਪਰਮਾਤਮਾ ਦੇ ਕੀਤੇ ਉਪਕਾਰ ਦੀ ਸਾਰ ਨਹੀਂ ਜਾਣਦੇ। ਉਹ ਬਸ ਵਿਖਾਵੇ ਵਾਸਤੇ ਭਾਵ ਬੱਧੇ ਰੁੱਧੇ ਹੀ ਉਸ ਨੂੰ ਸਲਾਮਾਂ ਕਰਦੇ ਹਨ। ਇਸ ਤਰ੍ਹਾਂ ਉਸ ਖਸਮ ਨੂੰ ਪਿਆਰੇ ਨਹੀਂ ਲੱਗਦੇ, ਭਾਵ ਭਾਉਂਦੇ ਨਹੀਂ ਹਨ। ਮਨਮੁੱਖ ਲੂਣ ਹਰਾਮ ਕਿਆ ਨਾ ਜਾਣਿਆ, ਬੱਧੇ ਕਰਨ ਸਲਾਮ ਖਸਮ ਨਾ ਭਾਣਿਆ। ਪਰ ਪ੍ਰਭੂ ਐਸਾ ਮਿਹਰਵਾਨ ਹੈ, ਕਿਰਪਾਲੂ ਹੈ, ਉਸ ਦੇ ਗੁਣਾਂ ਦਾ ਵਖਿਆਨ ਕਰਦਿਆਂ ਹੋਇਆਂ ਕਲਗੀਧਰ ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਵਨ ਬਾਣੀ ਅਕਾਲ ਉਸਤਤ ਵਿੱਚ ਉਚਾਰਨ ਕਰਦੇ ਹਨ, ਜੋ ਪ੍ਰਭੂ ਜੜ ਅਤੇ ਚੇਤਨ ਵਸਤੂਆਂ ਨੂੰ ਰਿਜ਼

0: ਇੱਕ ਦਿੰਦਾ ਹੈ, ਜ਼ਮੀਨ ਤੇ ਆਕਾਸ਼ ਵਿੱਚ ਵਿਚਰਨ ਵਾਲਿਆਂ ਨੂੰ ਵੀ ਸੰਭਾਲਦਾ ਹੈ। ਹੇ ਪ੍ਰਾਣੀ, ਤੂੰ ਕਿਉਂ ਚਿੰਤਾ ਕਰਦਾ ਹੈ ਤੇ ਡੋਲਦਾ ਹੈ? ਤੇਰੀ ਸਾਰ ਸੰਭਾਲ ਵੀ ਪ੍ਰਭੂ ਹੀ ਕਰਨ ਵਾਲਾ ਹੈ। ਬਚਨ ਹਨ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜ਼ਮਾਨ ਕੋ ਦਹਿ ਹੈ, ਕਾਹੇ ਕੋ ਡੋਲਤ ਹੈ ਤੁਮਰੀ ਸੁੱਧ ਸੁੰਦਰ ਸ੍ਰੀ ਪਦਮਾਪਤ ਲੈ ਹੈ। ਵਿਚਾਰ ਅਧੀਨ ਸ਼ਬਦ ਵਿੱਚ ਬਖਸ਼ਿਸ਼ ਕਰਦੇ ਹਨ, ਅਗਾਧ ਬੋਧ ਅਪਾਰ ਕਰਤੇ ਮੋਹੇ ਨੀਚ ਕਛੂ ਨਾ ਜਾਣਾ। ਮਨੁੱਖੀ ਮਨ ਦੀ ਸਮਝ ਤੋਂ ਬਾਹਰ, ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ, ਬੇਅੰਤ ਪ੍ਰਭੂ ਤੂੰ ਅਥਾਹ ਹੈ। ਮੈਂ ਅਲਪ ਬੁੱਧੀ ਵਾਲੇ ਨੇ ਅਤੇ ਕਰਮਾਂ ਕਰਕੇ ਨੀਚ ਨੇ, ਤੇਰੇ ਕੀਤੇ ਪਰ ਉਪਕਾਰਾਂ ਦੀ ਸਾਰ ਨਹੀਂ ਜਾਣੀ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪ੍ਰਥਾਏ ਰਾਗ ਗੌੜੀ ਚੇਤੀ ਵਿੱਚ ਰਹਿਮਤ ਕਰਦੇ ਹਨ। ਮੁਬਾਰਕ ਅੰਗ 156 ਉੱਪਰ ਇਹ ਬਚਨ ਸੁਭਾਏ ਮਾਣ ਹਨ। ਹੇ ਮੇਰੇ ਮਾਲਕ ਪ੍ਰਭੂ, ਤੇਰੇ ਗੁਣਾਂ ਨੂੰ ਕੋਈ ਨਹੀਂ ਜਾਣ ਸਕਦਾ, ਪਰ ਦੂਜੇ ਪਾਸੇ ਮੇਰੇ ਕੀਤੇ ਔਗਣਾਂ ਦਾ ਵੀ ਕੋਈ ਅੰਤ ਨਹੀਂ। ਮੇਰੇ ਸਾਹਿਬਾ, ਕੌਣ ਜਾਣੈ ਗੁਣ ਤੇਰੇ, ਕਹੇ ਨਾ ਜਾਨੀ ਔਗਣ ਮੇਰੇ। ਰਤਨ ਤਿਆਗ ਸੰਗ੍ਰਹਿਣ ਕੌਡੀ, ਪਸ਼ੂ ਨੀਚ ਏਆਨਾ। ਹੇ ਮਾਲਕ, ਹੇ ਪਰਮ ਪਿਤਾ ਪਰਮਾਤਮਾ ਜੀ, ਮਨੁੱਖੀ ਮਨ ਦਾ ਸੁਭਾਅ ਹੈ ਇਹ ਰਤਨਾਂ ਵਰਗੇ ਕੀਮਤੀ ਪਦਾਰਥ ਛੱਡ ਕੌਡੀਆਂ ਵਰਗੇ ਤੁੱਛ ਪਦਾਰਥ ਇਕੱਠਿਆਂ ਕਰਦਾ ਰਹਿੰਦਾ ਹੈ। ਗੁਰੂ ਗਿਆਨ ਤੋਂ ਵਿਹੋਣਾ, ਪਸ਼ੂ ਅਤੇ ਨੀਚ ਬਿਰਤੀ ਵਾਲਾ ਹੋ ਕੇ ਅਣਜਾਣ ਹੀ ਭੌਂਦਾ ਫਿਰਦਾ ਹੈ। ਗਾਫਲਤਾਈ ਵਿੱਚ ਸੁੱਤੇ ਹੋਏ ਮਨ ਨੂੰ ਝੰਜੋੜਦਿਆਂ ਸੂਹੀ ਰਾਗ ਦੀ ਵਾਰ ਵਿੱਚ ਦੂਜੇ ਗੁਰਦੇਵ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਜੀਵਨ ਰੂਪੀ ਰਾਤ ਦੀ ਖਾਤਰ ਧੰਨ ਪਦਾਰਥ ਇਕੱਤਰ ਕਰਦਾ ਰਿਹਾ, ਪਰ ਮੌਤ ਰੂਪੀ ਸਵੇਰ ਹੁੰਦਿਆਂ ਹੀ ਇਸ ਨੂੰ ਸੰਸਾਰ ਦੇ ਪਦਾਰਥਾਂ ਨੂੰ ਛੱਡ ਕੇ ਜਾਣਾ ਪੈਂਦਾ ਹੈ। ਜੀਵ ਆਤਮਾ ਦੇ ਪਾਸ ਬਸ ਪਛਤਾਵਾ ਹੀ ਰਹਿ ਜਾਂਦਾ ਹੈ। ਰਾਤ ਕਾਰਨ ਧਨ ਸੰਚੀਐ, ਭਲਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ। ਸ਼੍ਰੋਮਣੀ ਭਗਤ ਕਬੀਰ ਜੀ ਮਹਾਰਾਜ ਜੀ ਦੇ ਪਾਵਨ ਬਚਨ ਹਨ, ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਲੋਕ ਭਗਤ ਕਬੀਰ ਜੀ ਦੇ ਸਿਰਲੇਖ ਹੇਠ ਬਿਰਾਜਮਾਨ ਹਨ। ਬਚਨ ਕਰਦੇ ਹਨ, ਕਬੀਰ ਕੌਡੀ ਕੌਡੀ ਜੋਰ ਕੈ, ਜੋਰੇ ਲੱਖ ਕਰੋਰ, ਚਲਤੀ ਬਾਰ ਨਾ ਕੱਛ ਮਿਲਿਓ, ਲਈ ਲੰਗੋਟੀ ਤੋਰ। ਹੇ ਕਬੀਰ, ਪ੍ਰਭੂ ਨਾਲੋਂ ਟੁੱਟ ਕੇ ਨਿਰੀ ਮਾਇਆ ਜੋੜਨ ਦਾ ਕੀ ਲਾਭ? ਜਿਸ ਮਨੁੱਖ ਨੇ ਤਰਲਿਆਂ ਨਾਲ ਜੋੜ ਕੇ ਲੱਖਾਂ ਕਰੋੜਾਂ ਰੁਪਏ ਵੀ ਇਕੱਠੇ ਕਰ ਲਏ ਹੋਣ, ਪਰ ਮੌਤ ਉਪਰੰਤ ਉਸ ਦੇ ਸੰਬੰਧੀ ਰਿਸ਼ਤੇਦਾਰ, ਉਸ ਦੇ ਲੱਕ ਨਾਲ ਬੰਨ੍ਹੀ ਹੋਈ ਵਾਂਸਲੀ, ਭਾਵ ਉਹ ਲੰਗੋਟੀ ਜਿਸ ਵਿੱਚ ਮਾਇਆ ਸੀ, ਉਸ ਨੂੰ ਤੋੜ ਲੈਂਦੇ ਹਨ। ਇਸ ਪਾਵਨ ਪਵਿੱਤਰ ਸ਼ਬਦ ਦੇ ਅਖੀਰ ਵਿੱਚ ਪੰਚਮ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਉਸ ਪ੍ਰਭੂ ਅੱਗੇ ਅਰਦਾਸ ਕਰਦੇ ਹਨ, ਨਾਨਕ ਸਰਨ ਸਮਰੱਥ ਸੁਆਮੀ, ਪੈਜ ਰਾਖੋ ਮੋਰੀ। ਹੇ ਸਭ ਤਾਕਤਾਂ ਦੇ ਮਾਲਕ ਸਮਰੱਥ ਮੇਰੇ ਸੁਆਮੀ ਪ੍ਰਭੂ ਜੀ, ਮੈਂ ਤੇਰੀ ਸ਼ਰਨ ਆਇਆ ਹਾਂ, ਕਿਰਪਾ ਕਰਕੇ ਮੇਰੀ ਪੈਜ ਇੱਜ਼ਤ ਰੱਖ ਲਵੋ ਜੀ। ਧਨਾਸਰੀ ਰਾਗ ਵਿੱਚ ਪੰਚਮ ਗੁਰਦੇਵ ਜੀ ਦੇ ਬਚਨ ਹਨ, ਹੇ ਪ੍ਰਭੂ, ਅਸੀਂ ਤੇਰੇ ਹੀ ਆਸਰੇ ਪਰਨੇ ਹਾਂ, ਸਾਨੂੰ ਤੇਰੀ ਹੀ ਸਹਾਇਤਾ ਦੀ ਆਸ ਹੈ, ਤੂੰ ਹੀ ਸਾਡਾ ਸੱਜਣ ਹੈ, ਤੂੰ ਹੀ ਸਾਨੂੰ ਸੁੱਖ ਦੇਣ ਵਾਲਾ ਹੈ। ਹੇ ਦਇਆ ਦੇ ਘਰ, ਹੇ ਸਭ ਦੀ ਰੱਖਿਆ ਕਰਨ ਵਾਲੇ, ਸਾਡੀ ਦਰ 'ਤੇ ਆਇਆਂ ਦੀ ਲਾਜ ਰੱਖ, ਅਸੀਂ ਤੇਰੇ ਦਰ ਦੇ ਗੁਲਾਮ ਹਾਂ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰੱਖ ਹੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ।
1: ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਗੁਰਮੀਤ ਸਿੰਘ। ਰਾਗ ਸੂਹੀ ਵਿੱਚ ਪੰਚਮ ਪਾਤਸ਼ਾਹ ਪ੍ਰਭੂ ਦੀ ਕੀਰਤੀ ਕਰਨ ਦੀ ਲੋਚਾ ਰੱਖਣ ਵਾਲੇ ਜੀਵ ਵੱਲੋਂ ਰੱਬ ਅੱਗੇ ਕੀਤੀ ਹੋਈ ਬੇਨਤੀ ਬਾਰੇ ਦੱਸਦੇ ਨੇ ਕਿ ਹੇ ਦੀਨਾ

ਉੱਤੇ ਦਇਆ ਕਰਨ ਵਾਲੇ ਦਇਆਲੂ ਪ੍ਰਭੂ, ਮੇਰੀ ਬੇਨਤੀ ਸੁਣੋ। ਜਿਵੇਂ ਸਾਧੂ ਜਨ ਤੇਰੇ ਗੁਣ ਗਾਉਂਦੇ ਨੇ, ਹੇ ਮੇਰੇ ਪਿਆਰੇ ਪ੍ਰਭੂ, ਮੇਰੇ ਵਾਸਤੇ ਵੀ ਕੋਈ ਸਬਬ ਬਣਾਓ ਕਿ ਮੇਰੀ ਰਸਨਾ ਵੀ ਆਪ ਜੀ ਦਾ ਨਾਮ ਉਚਾਰਦੀ ਰਹੇ। ਤੇਰਾ ਸਿਮਰਨ ਜੀਵਨ ਦੀ ਨਿਆਈ ਹੈ, ਪਰ ਜਿਸ ਤੇ ਤੂੰ ਕਿਰਪਾ ਕਰਦਾ ਹੈ ਉਹੀ ਤੇਰਾ ਨਿਕਟਵਰਤੀ ਬਣਦਾ ਹੈ। ਭਗਤ ਜਨਾਂ ਦੀ ਭੁੱਖ ਨਾਮ ਰੂਪੀ ਆਹਾਰ ਨਾਲ ਹੀ ਮਿਟਦੀ ਹੈ। ਨਾਮ ਦਾ ਦਾਤਾ ਤੂੰ ਹੀ ਹੈ। ਤੇਰਾ ਨਾਮ ਜਪਦਿਆਂ ਹੀ ਸੰਤਾਂ ਮਹਾਂਪੁਰਸ਼ਾਂ ਨੇ ਆਤਮਿਕ ਸੁੱਖ ਮਾਣਿਆ ਹੈ। ਇਹ ਸਭ ਕੁਝ ਦੇਣ ਵਾਲਾ ਦਾਤਾ ਸਭ ਕੁਝ ਤੋਂ ਵਾਕਿਫ ਹੈ। ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਸਰਵਣ ਕਰਦੇ ਹਾਂ ਭਾਈ ਬਖਸ਼ੀਸ਼ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਗਾਇਨ ਕੀਤਾ ਹੋਇਆ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਡੀਆਰਐਮ 864 ਕਿਲੋ ਹਰਟਸ, ਐਫਐਮ 100.8 ਮੈਗਾ ਹਰਟਸ, ਐਫਐਮ 100.9 ਮੈਗਾ ਹਰਟਸ, ਐਫਐਮ 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ ਡੀਟੀਏ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਏ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸ਼ਾਮ ਦੇ 6 ਵਜਣ ਵਾਲੇ ਨੇ। ਹੁਣੇ ਤੋਂ ਕੁਝ ਹੀ ਪਲਾਂ ਬਾਅਦ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ।

ਸਾਢੇ 6 ਵਜੇ ਦਿਹਾਤੀ ਪ੍ਰੋਗਰਾਮ ਚ ਅੱਜ ਸੁਣੋਗੇ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਵ, ਨਵੇਂ ਬਾਗਾਂ ਦੀ ਸੰਭਾਲ ਤੇ ਗੱਲਬਾਤ ਕਰਨਗੇ ਡਾਕਟਰ ਟੀ ਐਸ ਚਹਿਲ। ਸਪੋਂਸਰ ਪ੍ਰੋਗਰਾਮ ਕਿਸਾਨ ਵਾਣੀ ਸੁਣੋਗੇ ਸ਼ਾਮ 7 ਵਜੇ। ਅੱਜ ਇਸ ਪ੍ਰੋਗਰਾਮ ਚ ਸੁਣੋਗੇ ਖੇਤੀ ਸੰਦੇਸ਼, ਕਿਸਾਨ ਸਮਾਚਾਰ, ਮੌਸਮ ਦਾ ਹਾਲ, ਮੰਡੀਆਂ ਦੇ ਭਾਵ ਤੇ ਪਸ਼ੂ ਪਾਲਣ ਮੇਲਾ 2026 ਤੇ ਗੱਲਬਾਤ ਕਰਨਗੇ ਡਾਕਟਰ ਜਸਵਿੰਦਰ ਸਿੰਘ।

7:40 ਸਾਡੇ ਪ੍ਰਾਇਮਰੀ ਚੈਨਲ 873 ਕਿਲੋਹਰਟਜ਼ ਤੇ ਤੁਸੀਂ ਸੁਣੋਗੇ ਵੂਮੈਨ ਏਸ਼ੀਆ T20 ਕ੍ਰਿਕਟ ਟੂਰਨਾਮੈਂਟ 2026 ਦੇ ਤਹਿਤ ਫਸਟ ਸੈਮੀਫਾਈਨਲ ਵਿੱਚ ਇੰਡੀਆ ਵਰਸਿਸ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡੇ ਜਾਣ ਵਾਲੇ ਮੈਚ ਦੀ ਆਫ ਟਿਊਬ ਕਮੈਂਟਰੀ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ। ਇਹ ਕਮੈਂਟਰੀ ਤੁਸੀਂ 873 ਕਿਲੋਹਰਟਜ਼, 102.7 ਮੈਗਾਹਰਟਜ਼,

DTH ਤੇ DRM ਤੋਂ ਸੁਣ ਸਕਦੇ ਹੋ। ਤੇ ਸਾਡੇ ਬਾਕੀ ਦੇ ਪ੍ਰੋਗਰਾਮ ਸਮਾਚਾਰ ਦਰਸ਼ਨ 7:40 ਤੇ ਤੁਸੀਂ ਸੁਣੋਗੇ। ਸੱਤ ਵੱਜ ਕੇ 45 ਮਿੰਟ ਤੇ ਮੋਬਾਈਲ ਐਪ ਤੋਂ ਤੁਸੀਂ ਸੁਣੋਗੇ ਪ੍ਰੋਗਰਾਮ ਆਬਸ਼ਾਰ, ਜ਼ਿੰਦਗੀ ਹਸੀਨਾ ਪ੍ਰੋਗਰਾਮ ਸੁਣੋਗੇ ਰਾਤ 8 ਵਜੇ। ਸੁਰ ਸਾਧਨਾ ਪ੍ਰੋਗਰਾਮ ਸੁਣੋਗੇ ਰਾਤ 10:02 ਤੇ। ਅੱਜ ਇਸ ਪ੍ਰੋਗਰਾਮ ਚ ਸੁਣੋਗੇ ਗਿਟਾਰ ਵਾਦਨ ਤੇ ਰਾਗ ਹੇਮੰਤ, ਕਲਾਕਾਰ ਹੋਣਗੇ ਪੰਡਿਤ ਵਿਸ਼ਵ ਮੋਹਨ ਭੱਟ। ਸਰਗਮ ਪ੍ਰੋਗਰਾਮ ਹੋਏਗਾ ਰਾਤ 10:30। 6:20 ਤੇ ਸੁਣੋਗੇ ਪ੍ਰਾਦੇਸ਼ਿਕ ਖਬਰਾਂ, 7:30 ਹੋਣਗੀਆਂ ਪੰਜਾਬੀ ਚ ਖਬਰਾਂ, 8:45 ਤੇ ਤੁਸੀਂ ਸੁਣੋਗੇ ਦਿੱਲੀ ਕੇਂਦਰ ਤੋਂ ਸਮਾਚਾਰ ਸੰਧਿਆ, 9:00 ਨਿਊਜ਼ ਐਟ 9, 9:15 ਸਪੋਟਲਾਈਟ, 9:00 ਸਾਢੇ 9 ਵਜੇ ਸੁਣੋਗੇ ਕੰਟਰੀ ਵਾਈਡ, 9

ਅਗਲੀ ਮਿੰਟ ਤੇ ਤੁਸੀਂ ਸੁਣੋਗੇ ਇਨਸਾਈਟ। ਰਾਤ 11 ਵਜੇ ਹੋਣਗੀਆਂ ਹਿੰਦੀ ਚ ਖਬਰਾਂ, 11:05 ਤੇ ਅੰਗਰੇਜ਼ੀ ਚ ਸਮਾਚਾਰ। ਇਹ ਸੀ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ani sunayega digital.
1: Download Waves OTT app now and watch for free.
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆ ਸੁਣਦੇ ਹਾਂ ਦੇਸ਼ ਗਾਨ।

0: ਪੰਜਾਬ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਤੇ ਮਾਈ ਭਾਰਤ ਪੰਜਾਬ ਨੇ ਸੂਬੇ ਭਰ ਦੇ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਪੋਰਟਲ ਤੇ ਰਜਿਸਟਰ ਕਰਨ ਲਈ ਅਪੀਲ ਕੀਤੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6:30 ਹੋ ਰਹੇ ਨੇ, ਸੁਣਦੇ ਹਾਂ ਦਿਹਾਤੀ ਪ੍ਰੋਗਰਾਮ।

0: ਨਾ,
1: हाँ जी
0: ਫਿਰ ਉਹ ਇੱਧਰ ਉੱਧਰ ਗਲਤ ਰਸਤਿਆਂ ਵੱਲ
1: बिल्कुल
0: ਚੱਲ
1: जी।
0: ਪੈਂਦਾ ਹੈ।
1: कंपटीशन देखो जी वध ही इन्ना गया, एक तो पहली गल जनसंख्या वध गई, उहदे करके कंपटीशन वध गया,
0: हाँ
1: उहदे करके जिहड़े विद्यार्थी आ अगे मौके जिहड़े आ उह सीमित आ, सरकारां नवें जिहड़े मौके आ उह इन्ने जिहड़े नहीं पैदा कर पा रही आ, किते ना किते उह कारण बणदा आ जिहड़े विद्यार्थी आ नवीं नौजवान पीढ़ी आ उह अगे चल के गलत रस्तियां विच जां स्ट्रैस कह लो उहदे थां राहीं हुंदी होई ਅਤੇ ਆਤਮ ਹੱਤਿਆ ਵੱਲ ਨੂੰ ਕਿਤੇ ਨਾ ਕਿਤੇ ਤੁਰ ਪੈਂਦੀ ਹੈ।
0: ਦੇਖੋ ਵਿਦਿਆਰਥੀਆਂ ਦੇ ਨਾਲ ਨਾਲ ਜੇ ਤੁਸੀਂ ਨਾ ਸਵਾਣੀਆਂ ਨੂੰ ਵੀ ਦੇਖੋ
1: ਜੀ,
0: ਅੱਜ ਕੱਲ੍ਹ ਸਵਾਣੀਆਂ ਹੁਣ ਪਰਿਵਾਰ ਜਿਹੜੇ ਆ ਨਾ ਛੋਟੇ ਰਹਿ ਗਏ
1: ਜੀ,
0: ਜਦੋਂ ਛੋਟਾ ਪਰਿਵਾਰ ਰਹਿ ਜਾਂਦਾ ਨਾ ਤਾਂ ਆਪਸ ਦੇ ਵਿੱਚ ਗੱਲਬਾਤ ਵੀ ਘੱਟ ਜਾਂਦੀ
1: ਜੀ,
0: ਤੇ ਜਦੋਂ ਫਿਰ ਸਵਾਣੀਆਂ ਵੀ ਆਪਸ 'ਚ ਗੱਲਬਾਤ ਨਹੀਂ ਕਰਦੀਆਂ ਨਾ
1: ਹਾਂਜੀ,
0: ਉਹ ਵੀ ਫਿਰ ਇੱਕ ਅੱਜ ਕੱਲ੍ਹ ਮਾਨਸਿਕਤਾ ਜਿਹੜੀ ਉਹਨਾਂ ਦੀ ਜਿਹੜੀ ਡਿਪਰੈਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਰੋਗ ਦੇ ਨਾਲ ਗ੍ਰਸਤ ਹੋ ਜਾਂਦੀ ਹੈ।
1: ਤੁਸੀਂ ਇਹ ਦੇਖੋ ਪਟਵਾਰੀ ਸਾਹਿਬ ਵੀ ਸਾਡਾ ਪਰਿਵਾਰ ਜਿਹੜਾ ਆ ਉਹ ਵੱਡਾ ਪਰਿਵਾਰ ਆ, ਤੇ ਸਾਡੇ ਪਰਿਵਾਰ ਵਿੱਚ ਜਦੋਂ ਮੇਰੇ ਛੋਟਾ ਬੱਚਾ ਹੋਇਆ ਤੇ ਸਾਨੂੰ ਕੋਈ ਦਿੱਕਤ ਨਹੀਂ ਆਈ, ਕੋਈ ਸਾਂਭ ਸੰਭਾਲ ਦੀ ਬੱਚੇ ਨੂੰ ਦਿੱਕਤ ਨਹੀਂ ਆਈ, ਪਰ ਸਾਡੇ ਜਿਹੜੇ ਆਂਢੀ ਗੁਆਂਢੀ ਨੇ ਨਿਊਕਲੀਅਰ ਫੈਮਿਲੀਸ ਵਾਲੇ ਜਿਹੜੇ ਸਾਡੇ ਸਰਕਲ 'ਚ ਵਿਚਰਦੇ ਨੇ, ਉਹਨਾਂ ਦੀ ਅੱਜ ਕੱਲ੍ਹ ਦੇ ਸਮੇਂ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹੀ ਆ ਵੀ ਜਿਹੜਾ ਅਸੀਂ ਬੱਚਾ ਅਸੀਂ ਲੈ ਰਹੇ ਹਾਂ ਜਾਂ ਲੈਣ ਜਾ ਰਹੇ ਹਾਂ ਉਹਨੂੰ ਸਾਂਭੂਗਾ ਕੌਣ।
0: ਦੇਖੋ ਨਾ ਗੱਲ ਇਹ ਹੋ ਜਾਂਦੀ ਹੈ ਜਦੋਂ ਪਰਿਵਾਰ ਵੱਡੇ ਹੋਣ ਨਾ
1: ਜੀ,
0: ਉਦੋਂ ਫਿਰ ਇਹ ਸਾਂਭ ਸੰਭਾਲ ਜਿਹੜੀ ਆ ਜਾਂ ਆਪਸ ਦੇ ਵਿੱਚ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਡਿਪਰੈਸ਼ਨ ਦੀ, ਇਹ ਵੀ ਨਹੀਂ ਹੁੰਦੀ ਕਿਉਂਕਿ ਇੱਕ ਗਈ ਦੂਜੀ ਆਈ, ਦੂਜੀ ਗਈ ਤੀਜੀ ਆਈ,
1: ਬਿਲਕੁਲ ਜੀ,
0: ਉਹਦੇ ਨਾਲ ਆਪਸ 'ਚ ਜਦੋਂ ਅਸੀਂ ਗੱਲਾਂ ਬਾਤਾਂ ਕਰਦੇ ਹਾਂ
1: ਜੀ,
0: ਤਾਂ ਇਹ ਫਿਰ ਜਿਹੜੀ ਸਾਡੇ ਕੋਲ ਅੱਜ ਕੱਲ੍ਹ ਡਿਪਰੈਸ਼ਨ ਦੀ ਵੀ ਸਮੱਸਿਆ ਚੱਲ ਰਹੀ ਆ ਜਿਹਦੇ ਨਾਲ ਕਿ ਬਹੁਤ ਸਾਰੀਆਂ ਸਵਾਣੀਆਂ ਜਿਹੜੀਆਂ ਉਹ ਆਤਮ ਹੱਤਿਆ ਵੱਲ ਜਾਂਦੀਆਂ
1: ਕਰਦੀਆਂ ਨੇ ਜੀ, ਬਿਲਕੁਲ ਆਪਾਂ ਦੇਖਦੇ ਹਾਂ।
0: ਇਹ ਜਿਹੜੀ ਚੀਜ਼ ਹੈਗੀ ਅੱਜ ਸਾਡਾ ਸੁਨੇਹਾ
1: ਹਾਂਜੀ
0: ਉਹ ਇਹੀ ਹੈ
1: ਜੀ
0: ਕਿ ਅਸੀਂ ਨਾ ਇਹ ਸਭ ਜਿਹੜਾ ਜਿਵੇਂ ਸਵਾਣੀਆਂ ਵੀ ਹੈ ਆਪਸ 'ਚ ਗੱਲਾਂ ਬਾਤਾਂ ਜ਼ਰੂਰ ਕਰਨ ਜਾਂ ਕਿਸੇ ਇੰਸਟੀਟਿਊਸ਼ਨ ਦੇ ਵਿੱਚ ਕਿਸੇ ਸੰਸਥਾ ਨੂੰ ਜੁਆਇਨ ਕਰ ਲੈਣ
1: ਹਾਂਜੀ,
0: ਜਿਹਦੇ ਨਾਲ ਕਿ ਇਹ ਸਮੱਸਿਆਵਾਂ ਦੀ ਜਿਹੜੀ ਘਾਟ ਹੈ ਉਹ ਹੋ ਜਾਏ,
1: ਬਿਲਕੁਲ
0: ਫਿਰ ਜਿਹੜੀ ਇਹ ਸਮੱਸਿਆ ਦਾ ਜਿਹੜਾ ਹੈ ਅੰਤ ਹੋ ਸਕਦਾ,
1: ਹੱਲ ਹੋ ਸਕਦਾ ਜੀ।
0: ਤੋਂ ਇਹ ਤਾਂ ਗੱਲਾਂ ਬਾਤਾਂ ਹੋ ਗਈਆਂ ਕਿਉਂਕਿ ਇਹ ਦਿਨ ਅੱਜ ਆਪਾਂ ਮਨਾ ਰਹੇ ਹਾਂ
1: ਜੀ।
0: ਦੋ ਕੁ ਬੋਲ ਗੀਤ ਦੇ ਸੁਣਦੇ,
1: ਸੁਣਾ ਦਿਓ ਜੀ।

0: ਹਾਂਜੀ ਬਾਲ ਸਾਹਿਬ, ਸੁਣਿਆ ਗੀਤ
1: ਜੀ?
0: ਹਾਂਜੀ, ਹੁਣ ਤੁਹਾਨੂੰ ਆਪਾਂ ਸੁਣਾਉਣੇ ਆ ਨਵੇਂ ਬਾਗਾਂ ਦੀ ਸੰਭਾਲ।
1: ਠੀਕ ਹੈ ਜੀ।
0: ਹਾਂਜੀ, ਸਾਡੇ ਕੋਲ ਆਏ ਸਨ ਡਾਕਟਰ TS ਚਾਹਲ ਹੋਣੀ।
1: ਅੱਛਾ ਜੀ,
0: ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ
1: ਜੀ,
0: ਆਪਾਂ ਸੁਣਦੇ ਹਾਂ,
1: ਸੁਣਾ ਦਿਓ ਜੀ।
2: ਅੱਜ ਅਸੀਂ ਜਿਵੇਂ ਕਿ ਗੱਲ ਕਰਾਂਗੇ ਜੀ ਨਵੇਂ ਬਾਗ ਜਿਹੜੇ ਆ ਉਹਨਾਂ ਦੀ ਲਵਾਈ, ਕਿ ਕਿਸ ਤਰੀਕੇ ਦੇ ਨਾਲ ਜਿਹੜੇ ਨਵੇਂ ਬਾਗ ਅਸੀਂ ਲਵਾਉਂਦੇ ਹਾਂ ਅਤੇ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਦੇਖਭਾਲ ਕਰਦੇ ਹਾਂ। ਸੋ ਫਲਦਾਰ ਬੂਟਿਆਂ ਦੇ ਬਾਰੇ ਆਪਾਂ ਗੱਲ ਕਰਾਂਗੇ ਜੀ, ਕਿ ਜੀ ਫਲਦਾਰ ਬੂਟੇ ਜਿਹੜੇ ਆ ਉਹਨਾਂ ਜਿਹੜੇ ਬਾਗ ਨੇ, ਉਸ ਜਿਹੜਾ ਮੌਜੂਦਾ ਸਮਾਂ ਹੈ ਬਿਲਕੁਲ ਢੁਕਵਾਂ ਸਮਾਂ ਵਾ, ਜਿਸ ਦੌਰਾਨ ਅਸੀਂ ਇਹ ਬਾਗ ਜਿਹੜੇ ਆ ਇਹ ਲਾ ਸਕਦੇ ਹਾਂ ਜੀ। ਸੋ ਜਦੋਂ ਬਾਗਾਂ ਦੀ ਅਸੀਂ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਜਾਣਨੀ ਬੜੀ ਜ਼ਰੂਰੀ ਹੈ ਕਿ ਬਾਗ ਜਿਹੜੇ ਨੇ ਇਹ ਲੰਬੇ ਸਮੇਂ ਦੀ ਇਨਵੈਸਟਮੈਂਟ ਹੈ। ਇੱਕ ਵਾਰ ਅਸੀਂ ਜਦੋਂ ਬਾਗ ਲਗਾਉਂਦੇ ਹਾਂ ਤਾਂ ਇਹ ਕਈ ਸਾਲਾਂ ਤੱਕ ਚੱਲਦੇ ਨੇ ਜੀ, 20-30, 40-40 ਸਾਲ, ਉਸ ਤੋਂ ਵੀ ਲੰਬੇ ਇਹ ਬਾਗ ਚੱਲਦੇ ਨੇ। ਸੋ ਜੇ ਸ਼ੁਰੂ ਦੇ ਵਿੱਚ ਜੇ ਕੋਈ ਸਾਡੇ ਕੋਲੋਂ ਗਲਤੀ ਹੁੰਦੀ ਆ ਜਾਂ ਕਿਸੇ ਤਰੀਕੇ ਦੇ ਨਾਲ ਜੇ ਕੋਈ ਵਿਧੀ ਜਿਹੜੀ ਆਪਾਂ ਉਹ ਸਹੀ ਤਰੀਕੇ ਨਾਲ ਨਹੀਂ ਅਪਣਾਉਂਦੇ ਤਾਂ ਉਹਦਾ ਜਿਹੜਾ ਖਾਮਿਆਜ਼ਾ ਵਾ ਸਾਨੂੰ ਬੜੀ ਦੂਰ ਤੱਕ ਮਤਲਬ ਇਹਦਾ ਚੱਲਣਾ ਪੈ ਸਕਦਾ। ਸੋ ਜਦੋਂ ਵੀ ਅਸੀਂ ਬਾਗ ਲਾਉਣਾ ਵਾ ਤਾਂ ਸਾਨੂੰ ਬੜੀਆਂ ਗੱਲਾਂ ਨੇ ਜਿਹੜੀਆਂ ਮਤਲਬ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ, ਅਤੇ ਇਹਨਾਂ ਵਿੱਚ ਕੁਝ ਮੁੱਢਲੀਆਂ ਗੱਲਾਂ ਨੇ ਜਿਹੜੀਆਂ ਕਿ ਬਾਗ ਲਾਉਣ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਵਾ ਵੀ ਉਹ ਜਿੱਥੇ ਅਸੀਂ ਬਾਗ ਲਾ ਰਹੇ ਹਾਂ ਉਸ ਜਗ੍ਹਾ ਦੇ ਉੱਪਰ ਇਹ ਸਾਰੀਆਂ ਚੀਜ਼ਾਂ ਢੁਕਵੀਆਂ ਨੇ ਕਿ ਨਹੀਂ। ਜਿਵੇਂ ਬਾਗ ਲਾਉਣ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਮਿੱਟੀ ਪਰਖ ਦੀ। ਜਦੋਂ ਅਸੀਂ ਕੋਈ ਵੀ ਬਾਗ ਲਾਉਣਾ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਉਸ ਜਗ੍ਹਾ ਦੀ ਜਿਹੜੀ ਮਿੱਟੀ ਆ ਉਹਦੀ ਪਰਖ ਕਰਨੀ ਬਹੁਤ ਜ਼ਰੂਰੀ ਹੈ ਕਿ ਜਿਹੜੀ ਮਿੱਟੀ ਹੈ ਉਹ ਬਿਲਕੁਲ ਬਾਗ ਦੇ ਵਾਸਤੇ ਅਨੁਕੂਲ ਹੈ ਕਿ ਨਹੀਂ ਹੈ। ਉਹਦੇ ਵਿੱਚ ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੂਰੇ ਮਾਪਦੰਡ ਦਿੱਤੇ ਗਏ ਨੇ, ਜਿਵੇਂ ਕਿ ਉਹਦੀ PH ਆ ਉਹ ਜੇ ਅਸੀਂ ਨਿੰਬੂ ਜਾਤੀ ਜਾਂ ਆੜੂ ਦਾ ਬਾਗ ਲਾਉਣਾ ਤਾਂ 8.5 ਤੋਂ ਥੱਲੇ ਹੋਣੀ ਚਾਹੀਦੀ ਹੈ, ਅਤੇ ਦੂਸਰੇ ਬਾਗਾਂ ਵਾਸਤੇ ਅਸੀਂ 8.7 ਤੱਕ ਇਹ ਹੋ ਸਕਦੀ ਹੈ, ਅਤੇ ਜੇ ਕੰਡਕਟਿਵਿਟੀ ਦੀ ਗੱਲ ਕੀਤੀ ਜਾਵੇ ਤਾਂ 0.5 ਅਤੇ ਨਿੰਬੂ ਜਾਤੀ ਅਤੇ ਆੜੂ ਵਾਸਤੇ, ਅਤੇ ਬਾਕੀਆਂ ਵਾਸਤੇ 1 ਤੱਕ ਹੋ ਸਕਦੀ ਹੈ। ਅਤੇ ਸੋ ਇਸੇ ਤਰੀਕੇ ਦੇ ਨਾਲ ਜਿਵੇਂ ਆਪਾਂ ਮਤਲਬ ਗੱਲ ਕਰੀਏ ਤਾਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੀ ਜਿਹੜੀ ਪਾਣੀ ਦਾ ਨਿਕਾਸ ਆ ਉਹ ਬੜਾ ਚੰਗਾ ਹੋਣਾ ਚਾਹੀਦਾ ਜੀ, ਜਿਹੜੀ ਡਰੇਨੇਜ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਸੋ ਉਸ ਜਗ੍ਹਾ ਦੇ ਵਿੱਚ ਜਿਹੜੀ ਡਰੇਨੇਜ ਆ ਪਾਣੀ ਦਾ ਨਿਕਾਸ ਆ ਉਹ ਚੰਗਾ ਹੋਣਾ ਚਾਹੀਦਾ ਤਾਂ ਕਿ ਉੱਥੇ ਪਾਣੀ ਖਲੋਵੇ ਨਾ, ਕਿਉਂਕਿ ਜਦੋਂ ਆਪਾਂ ਬਾਗ ਲਾਉਣਾ ਤਾਂ ਇਹ ਚੀਜ਼ ਸਾਨੂੰ ਜ਼ਰੂਰ ਦੇਖ ਲੈਣੀ ਚਾਹੀਦੀ ਹੈ ਕਿ ਜੇ ਉੱਥੇ ਪਾਣੀ ਖਲੋਂਦਾ ਹੈ ਤਾਂ ਜਿਹੜੇ ਸਾਡੇ ਬੂਟੇ ਆ ਜਿਹੜੇ ਅਸੀਂ ਲੌਂਗ ਟਰਮ ਆਪਣਾ ਬਾਗ ਇਸਟੈਬਲਿਸ਼ ਕਰਨਾ ਚਾਹੁੰਦੇ ਹਾਂ ਉਹ ਖਰਾਬ ਹੋ ਸਕਦੇ ਆ। ਦੂਸਰੀ ਗੱਲ ਇਹ ਆ ਕਿ ਅਸੀਂ ਬਾਗ ਲਗਾ ਕਿੱਥੇ ਰਹੇ ਹਾਂ, ਕਿਹੜੇ ਖਿੱਤੇ ਦੇ ਵਿੱਚ, ਕਿਹੜੇ ਜ਼ਿਲ੍ਹੇ ਦੇ ਵਿੱਚ, ਕਿਹੜੇ ਪਿੰਡ ਦੇ ਵਿੱਚ ਅਸੀਂ ਲਗਾ ਰਹੇ ਹਾਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜ਼ੋਨ ਬੇਸਡ ਜਾਂ ਰੀਜਨ ਬੇਸਡ ਕਰੋਪਸ ਜਿਹੜੀਆਂ ਨੇ ਫਲਾਂ ਦੀਆਂ ਜਿਹੜੀਆਂ ਮਤਲਬ ਸਿਫਾਰਿਸ਼ਾਂ ਕੀਤੀਆਂ ਹੋਈਆਂ ਨੇ, ਜਿਵੇਂ ਕਿ ਜੇ ਆਪਾਂ ਗੱਲ ਕਰੀਏ ਨੀਮ ਪਹਾੜੀ ਇਲਾਕਾ ਦੀ ਜਾਂ ਉੱਧਰਲੇ ਬੰਨੇ ਆਪਾਂ ਜਿਵੇਂ ਅੰਬਾਂ ਦੀ ਸਿਫਾਰਿਸ਼ ਕਰਦੇ ਹਾਂ, ਨਿੰਬੂ ਜਾਤੀ ਦੇ ਫਲਾਂ ਦੀ ਸਿਫਾਰਿਸ਼ ਕਰਦੇ ਹਾਂ, ਜਿਹੜੀ ਸਾਡੀ ਕੇਂਦਰੀ ਜ਼ੋਨ ਆ, ਸੈਂਟਰਲ ਜ਼ੋਨ ਆ, ਜਿਹਦੇ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਆਉਂਦੇ, ਉੱਥੇ ਅਸੀਂ ਨਾਖਾਂ ਦੀ ਸਿਫਾਰਿਸ਼ ਕਰਦੇ ਹਾਂ। ਇਸੇ ਤਰੀਕੇ ਨਾਲ ਜੇ ਆਪਾਂ ਪਰਲੇ ਬੰਨੇ ਅਬੋਹਰ ਵਾਲੇ ਬੰਨੇ, ਫਾਜ਼ਿਲਕਾ ਵਾਲੇ ਬੰਨੇ ਜੇ ਏਰੀਡ ਇਰੀਗੇਟਡ ਜ਼ੋਨ 'ਚ ਚਲੇ ਜਾਈਏ, ਠੀਕ ਹੈ ਜੀ, ਉੱਥੇ ਅਸੀਂ ਨਿੰਬੂ ਜਾਤੀ ਦੇ ਫਲਾਂ ਦੀ ਸਭ ਤੋਂ ਜ਼ਿਆਦਾ ਸਿਫਾਰਿਸ਼ ਕਰਦੇ ਹਾਂ। ਸੋ ਵੱਖਰੇ ਵੱਖਰੇ ਫਲਾਂ ਨੂੰ ਜਦੋਂ ਅਸੀਂ ਕਿੱਥੇ ਤੁਸੀਂ ਬਾਗ ਲਾ ਰਹੇ ਹੋ ਉੱਥੇ ਕਿਹੜੇ ਕਿਹੜੇ ਫਲ ਅਸੀਂ ਲੱਗ ਸਕਦੇ ਹਾਂ, ਇਹ ਮੈਂ ਮਿਸਾਲਾਂ ਦਿੱਤੀਆਂ ਨੇ ਕਿ ਇਹਨਾਂ ਇਹਨਾਂ ਥਾਵਾਂ ਦੇ ਵਿੱਚ ਹੈਗੇ ਆ, ਬਾਕੀ ਫਲ ਜਿਹੜੇ ਆ ਉਹਨਾਂ ਦੇ ਇਸ ਹਿਸਾਬ ਨਾਲ ਹੀ ਅਸੀਂ ਮਤਲਬ ਉਹਨਾਂ ਦੀ ਡਿਵੀਜ਼ਨ ਕੀਤੀ ਹੋਈ ਹੈ ਕਿ ਕਿਸ ਏਰੀਆ 'ਚ ਅਸੀਂ ਬਾਗ ਲਾ ਰਹੇ ਹਾਂ ਤਾਂ ਉੱਥੇ ਕਿਹੜਾ ਸਭ ਤੋਂ ਢੁਕਵਾਂ ਫਲ ਆ ਜਿਹੜੀ ਆਪਾਂ ਕਾਸ਼ਤ ਕਰ ਸਕਦੇ ਹਾਂ। ਦੂਸਰੀ ਗੱਲ ਇਹ ਹੁੰਦੀ ਹੈ ਕਿ ਜਦੋਂ ਅਸੀਂ ਬਾਗ ਲਾਉਣਾ ਆ ਤਾਂ ਸਾਨੂੰ ਉਸ ਤੋਂ ਬਾਅਦ ਉਹ ਕਿਸਮ, ਜੇ ਆਪਾਂ ਸਪੋਜ਼ ਕਰੋ ਨਿੰਬੂ ਜਾਤੀ ਦਾ ਬਾਗ ਲਗਾਉਣਾ ਚਾਹੁੰਦੇ ਹਾਂ ਤਾਂ ਉਹਦੀ ਜਿਹੜੀ ਕਿਸਮ ਆ ਉਹ ਕਿਹੜੀ ਆ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈ ਹੈ। ਹੁਣ ਨਿੰਬੂ ਜਾਤੀ ਦੇ ਵਿੱਚ ਗਾੜੀ ਕਈ ਗਰੁੱਪਸ ਆ, ਜਿੱਦਾਂ ਆਪਾਂ ਜੇ ਸੰਤਰੇ ਦੀ ਗੱਲ ਕਰੀਏ ਜਿਹਨੂੰ ਆਪਾਂ ਮੈਂਡਰਿਨ ਵੀ ਕਹਿ ਦਿੰਦੇ ਹਾਂ, ਉਹਦੇ ਵਿੱਚ ਸਾਡੇ ਕੋਲ ਕਿੰਨੂ ਆ ਜਿਹੜਾ ਕਿ ਸਭ ਤੋਂ ਪ੍ਰਮੁੱਖ ਫਲ ਆ ਪੰਜਾਬ ਦਾ। ਸੋ ਇਸ ਤੋਂ ਇਲਾਵਾ ਜਿਹੜਾ ਵਾ PAU ਕਿੰਨੂ 1 ਹੈ ਜੀ, ਉਸ ਤੋਂ ਇਲਾਵਾ ਫਿਰ ਸਾਡੇ ਕੋਲ ਡੇਜ਼ੀ ਜਿਹੜਾ ਸੰਤਰਾ ਹੈ ਉਹ ਆ, WU ਮਰਕਟ ਸੰਤਰਾ ਹੈ। ਸੋ ਇਹ ਜਿਹੜੇ ਸੰਤਰੇ ਦੀਆਂ ਕਿਸਮਾਂ ਨੇ ਸਿਰਫ ਇਹਦੇ ਵਿੱਚੋਂ ਹੀ ਸਿਫਾਰਿਸ਼ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਤੁਸੀਂ ਇਹ ਬੂਟੇ ਲਾਓ। ਇਸੇ ਤਰੀਕੇ ਨਾਲ ਜੇ ਆਪਾਂ ਮਾਲਟੇ ਦੀ ਗੱਲ ਕਰੀਏ ਤਾਂ ਮਾਲਟੇ ਦੇ ਵਿੱਚ ਸਾਡੇ ਕੋਲ ਅਰਲੀ ਗੋਲਡ ਹੈ, ਜਾਫਾ ਵਾ, ਬਲੱਡ ਰੈੱਡ ਆ। ਸੋ ਕਿਸਮ ਕਿਹੜੀ ਲਗਾਉਣੀ ਹੈ ਉਹ ਕਿਹੜੀ ਮਤਲਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਹੈ ਇਹਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਸੋ ਇਸੇ ਤਰੀਕੇ ਨਾਲ ਜੇ ਗ੍ਰੇਪ ਫਰੂਟ ਲਾਉਣਾ ਹੈ ਤਾਂ ਗ੍ਰੇਪ ਫਰੂਟ ਜਿਹੜਾ ਵਾ ਉਹਦੇ ਵਿੱਚ ਸਾਡੇ ਕੋਲ ਰੈੱਡ ਬਲੱਸ਼ ਵਰਾਇਟੀ ਆ, ਫਿਰ ਉਸ ਤੋਂ ਬਾਅਦ ਸਾਡੇ ਕੋਲ ਫਲੇਮ ਹੈ, ਫਿਰ ਉਸ ਤੋਂ ਬਾਅਦ ਸਾਡੇ ਕੋਲ ਸਟਾਰ ਰੂਬੀ ਹੈ, ਮਾਰਸ ਸੀਡਲੈਸ ਆ। ਸੋ ਜਿਵੇਂ ਆਪਾਂ ਜੇ ਅੰਬਾਂ ਦੇ ਵਿੱਚ ਜਾਣਾ

ਤਾਂ ਅਲਫੈਂਜ਼ੋ ਆ, ਦੁਸ਼ਹਿਰੀ ਹੈ, ਅਸੀਂ ਜੇ ਅਮਰੂਦਾਂ ਦੇ ਵਿੱਚ ਜਾਣਾ ਤਾਂ ਉੱਥੇ ਲਾਭਾ ਸਫੈਦਾ ਵਾ, ਪੰਜਾਬ ਪਿੰਕ ਆ, ਹੁਣ ਐਪਲ ਕਲਰਡ ਸਾਡੀ ਜਿਵੇਂ ਵਰਾਇਟੀਜ਼ ਆਈਆਂ ਨੇ ਨਵੀਆਂ, ਪੰਜਾਬ ਕਿਰਨ ਆ, ਫਿਰ ਉਸ ਤੋਂ ਬਾਅਦ ਪੰਜਾਬ ਸਫੈਦਾ ਵਾ। ਸੋ ਵੱਖਰੀਆਂ ਵੱਖਰੀਆਂ ਜਿਹੜੀਆਂ ਕਿਸਮਾਂ ਨੇ ਹਰੇਕ ਕਰੋਪ ਦੀਆਂ, ਉਹ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਵਾਸਤੇ ਸਿਫਾਰਿਸ਼ ਕੀਤੀਆਂ ਗਈਆਂ ਨੇ, ਜਿਨ੍ਹਾਂ ਦੀ ਤੁਸੀਂ ਇੱਥੇ ਕਾਸ਼ਤ ਕਰ ਸਕਦੇ ਹੋ। ਸੋ ਦੂਜੀ ਗੱਲ ਇਹ ਸੀ ਕਿ ਕਿਹੜੀ ਆਪਾਂ ਫਸਲ ਲਾਉਣੀ ਆ, ਕਿਹੜੀ ਉਹਦੀ ਕਿਸਮ ਲਾਉਣੀ ਆ, ਅਤੇ ਉਹ ਕਿਸਮ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਹੋਣੀ ਬਹੁਤ ਜ਼ਰੂਰੀ ਹੈ। ਸੋ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਜੀ, ਕਿ ਜਦੋਂ ਅਸੀਂ ਇਹ ਦੇਖ ਲਿਆ ਕਿੱਥੇ ਅਸੀਂ ਬਾਗ ਲਗਾਉਣਾ ਵਾ, ਕਿਹੜੀ ਅਸੀਂ ਕਿਹੜੀ ਕਰੋਪ ਲਾਉਣੀ ਆ, ਕਿਹੜਾ ਫਲਦਾਰ ਬੂਟੇ ਲਾਉਣੇ, ਅਤੇ ਕਿਹੜੀ ਉਹਨਾਂ ਦੀ ਕਿਸਮ ਲਾਉਣੀ ਆ। ਉਸ ਤੋਂ ਬਾਅਦ ਆ ਜਾਂਦਾ ਉਹਨਾਂ ਦੀ ਲਵਾਈ, ਕਿ ਜਦੋਂ ਅਸੀਂ ਬਾਗ ਨੂੰ ਇਸਟੈਬਲਿਸ਼ ਕਰਨਾ ਵਾ, ਉਸ ਟਾਈਮ ਦੇ ਉੱਪਰ ਅਸੀਂ ਜਿਹੜੀਆਂ ਗੱਲਾਂ ਦੇ ਉੱਤੇ ਧਿਆਨ ਦੇ ਵਿੱਚ ਰੱਖਣੀਆਂ ਨੇ, ਸਭ ਤੋਂ ਪਹਿਲਾਂ ਆ ਕਿ ਜ਼ਮੀਨ ਜਿਹੜੀ ਆ ਉਹਨੂੰ ਅਸੀਂ ਪੱਧਰੇ ਕਰਕੇ ਉੱਥੇ ਆਪਾਂ ਬਿਲਕੁਲ ਲੇਆਊਟ ਕਰਨਾ ਹੁੰਦਾ ਜੀ ਬਾਗ ਦਾ। ਜਦੋਂ ਵੀ ਅਸੀਂ ਲੇਆਊਟ ਕਰਨਾ ਵਾ, ਨਿਸ਼ਾਨਦੇਹੀ ਕਰਨੀ ਆ, ਬੂਟੇ ਕਿੱਥੇ ਕਿੱਥੇ ਲੱਗਣੇ ਆ, ਤਾਂ ਉਸ ਵੇਲੇ ਜਿਹੜੀ ਫਸਲ ਅਸੀਂ ਚੁਣੀ ਹੈ, ਜਿਵੇਂ ਸਪੋਜ਼ ਕਰੋ ਤੁਸੀਂ ਕਿਨੂੰ ਦਾ ਬਾਗ ਲਗਾਉਣਾ ਚਾਹੁੰਦੇ ਹੋ, ਤਾਂ ਉਹਦਾ ਇੱਕ ਫਾਸਲਾ ਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜਾ ਸਿਫਾਰਿਸ਼ ਕੀਤਾ ਗਿਆ ਵਾ। ਸਾਡੇ ਹਰ ਇੱਕ ਫਸਲ ਵਾਸਤੇ ਵੱਖਰੇ ਵੱਖਰੇ ਸਟੈਂਡਰਡਾਈਜ਼ ਕੀਤੇ ਗਏ ਆ, ਮਤਲਬ ਉਹਨਾਂ ਨੂੰ ਅਨੁਕੂਲ ਤਰੀਕੇ ਦੇ ਨਾਲ ਸਾਡੇ ਵੱਲੋਂ ਦੱਸਿਆ ਗਿਆ ਹੋਇਆ ਵਾ ਵੀ ਆਹ ਜਿਹੜੇ ਬੂਟੇ ਆ ਇਹਨਾਂ ਦਾ ਕਿੰਨਾ ਕਿੰਨਾ ਫਾਸਲਾ ਰੱਖਿਆ ਜਾਏਗਾ। ਜਿਵੇਂ ਆਪਾਂ ਜੇ ਕਿਨੂੰ ਦੀ ਗੱਲ ਕਰੀਏ ਤਾਂ ਆਪਾਂ ਉਹਨੂੰ ਸਿਫਾਰਿਸ਼ ਕਰਦੇ ਹਾਂ ਕਿ 20 ਫੁੱਟ ਬਾਏ 20 ਫੁੱਟ ਦੇ ਉੱਪਰ ਜਿਹੜੇ ਬੂਟੇ ਜਿਹੜੇ ਆ ਕਿਨੂੰ ਦੇ ਲੱਗਦੇ ਆ, ਉਹਦੇ ਨਾਲ 110 ਬੂਟੇ ਜਿਹੜੇ ਆਪਾਂ ਕਿੱਲੇ ਦੇ ਆਪਾਂ ਲਾ ਸਕਦੇ ਹਾਂ। ਸੋ ਇਸੇ ਤਰੀਕੇ ਨਾਲ ਜੇ ਆਪਾਂ ਅੰਬਾਂ ਦਾ ਬਾਗ ਲਾਉਣਾ ਚਾਹੁੰਦੇ ਹਾਂ ਜਾਂ ਚੀਕੂ ਦਾ ਬਾਗ ਲਾਉਣਾ ਚਾਹੁੰਦੇ ਹਾਂ, ਉਹ ਅਸੀਂ 30 ਫੁੱਟ ਦੇ ਉੱਪਰ ਸਿਫਾਰਿਸ਼ ਕਰਦੇ ਹਾਂ, ਜਿਹਦੇ ਨਾਲ 51 ਬੂਟੇ ਸਾਡੇ ਲੱਗ ਜਾਂਦੇ ਆ। ਸੋ ਅਮਰੂਦ ਜੇ ਤੁਸੀਂ ਲਾਉਣਾ ਚਾਹੁੰਦੇ ਹੋ, ਜਾਂ ਅੱਧ ਨਰਮ ਨਾਖ ਨੂੰ ਲਾਉਣਾ ਚਾਹੁੰਦੇ ਹੋ, ਜਾਂ ਨਰਮ ਨਾਖ ਨੂੰ ਲਾਉਣਾ ਚਾਹੁੰਦੇ ਹੋ, ਸੋ ਇਹ ਜੇ ਆ ਆਲੂ ਬੁਖਾਰਾ ਜਾਂ ਆਲੂਚਾ ਤੁਸੀਂ ਲਗਾਉਣਾ ਚਾਹੁੰਦੇ ਹੋ, ਤਾਂ ਉਹ ਵੀ ਜਿਹੜੇ ਆ 20 ਬਾਏ 20 ਫੁੱਟ ਦੇ ਉੱਪਰ ਲੱਗਦੇ ਆ। ਸੋ ਜਿਹੜੀ ਵੀ ਅਸੀਂ ਫਸਲ ਲਗਾ ਰਹੇ ਹਾਂ ਜੀ, ਉਸ ਫਸਲ ਦੇ ਆਪਾਂ ਵੀ ਕਿਸ ਤਰੀਕੇ ਦੇ ਨਾਲ ਆਪਾਂ ਤੁਸੀਂ ਕਹਿ ਲਓ ਕਿ ਕਿੰਨਾ ਉਹਦਾ ਫਾਸਲਾ ਰੱਖਣਾ ਵਾ, ਇਹ ਬਹੁਤ ਹੀ ਜ਼ਰੂਰੀ ਹੈ ਜੀ। ਠੀਕ ਹੈ, ਉਹਦੇ ਵਿੱਚ ਕਈ ਵਾਰ ਅਸੀਂ ਕੀ ਕਰਦੇ ਹਾਂ ਕਿ ਅਸੀਂ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਵਿੱਚ ਅਸੀਂ ਹਾਈ ਡੈਂਸਿਟੀ 'ਤੇ, ਜਿਵੇਂ ਮਤਲਬ ਸੰਘਣੀ ਪ੍ਰਣਾਲੀ ਦੇ ਵਿੱਚ ਆਪਾਂ ਬੂਟੇ ਲਵਾਉਣ ਦੀ ਵੀ ਸਿਫਾਰਿਸ਼ ਕਰ ਦਿੰਦੇ ਹਾਂ। ਜਦੋਂ ਅਸੀਂ ਸੰਘਣੀ ਪ੍ਰਣਾਲੀ ਦੇ ਵਿੱਚ ਬੂਟੇ ਲਵਾਉਣ ਦੀ ਸਿਫਾਰਿਸ਼ ਕਰਦੇ ਹਾਂ, ਜਿਵੇਂ ਅਸੀਂ ਜੇ ਕਿਨੂੰ ਦੀ ਗੱਲ ਹੀ ਕਰੀਏ, ਅਸੀਂ ਜਿਵੇਂ ਸਾਡੇ 20 ਬਾਏ 20 ਮੈਂ ਤੁਹਾਨੂੰ ਦੱਸਿਆ, ਤਾਂ 20 ਬਾਏ 10 ਦੇ ਉੱਪਰ ਵੀ ਬਾਗ ਲੱਗ ਜਾਂਦਾ। ਜੇ ਆਪਾਂ 20 ਬਾਏ 10 ਦੇ ਉੱਪਰ ਬਾਗ ਲਵਾਂਗੇ, ਸਾਡੀਆਂ ਆਲਮੋਸਟ ਲਾਈਨਾਂ ਡਬਲ ਹੋ ਜਾਂਦੀਆਂ, ਅਤੇ ਸਾਡੇ 220 ਬੂਟੇ ਪ੍ਰਤੀ ਕਿੱਲੇ ਦੇ ਜਿਹੜੇ ਉਹ ਲੱਗਦੇ ਆ, ਅਤੇ ਡਬਲ ਬੂਟੇ ਹੋ ਜਾਂਦੇ ਆ ਸਾਡੇ। ਪਰ ਉਹਦੇ ਵਿੱਚ ਅਸੀਂ ਇਹ ਆਪਣੇ ਕਿਸਾਨ ਵੀਰਾਂ ਨੂੰ ਇਹ ਆਪਾਂ ਸਿਫਾਰਿਸ਼ ਕਰਦੇ ਹਾਂ ਕਿ ਜਦੋਂ ਇਹ ਬੂਟੇ ਵੱਡੇ ਹੋ ਜਾਂਦੇ, ਆਪਸ ਦੇ ਵਿੱਚ ਮਿਲਣ ਲੱਗ ਪੈਂਦੇ ਆ ਕੋਈ 14-15 ਸਾਲਾਂ ਬਾਅਦ, ਫਿਰ ਇੱਕ ਇੱਕ ਲਾਈਨ ਜਿਹੜੀ ਆ ਵਿੱਚੋਂ ਕੱਢ ਦਿੱਤੀ ਜਾਵੇ, ਤਾਂ ਕਿ ਜਿਹੜਾ ਬਾਗ ਅਸੀਂ 20 ਬਾਏ 10 'ਤੇ ਲਾਇਆ ਸੀ ਉਹ 20 ਬਾਏ 20 'ਤੇ ਹੋ ਜਾਵੇ। ਸੋ ਸੰਘਣੀ ਪ੍ਰਣਾਲੀ ਦੀਆਂ ਵੀ ਸਾਡੀਆਂ ਸਿਫਾਰਿਸ਼ਾਂ ਨੇ, ਅਮਰੂਦ ਦੇ ਵਿੱਚ ਵੀ ਆ, ਫਿਰ ਇਸ ਤੋਂ ਬਾਅਦ ਦੂਸਰੀਆਂ ਫਸਲਾਂ ਦੇ ਵਿੱਚ ਵੀ ਆ, ਨਾਖ ਦੇ ਵਿੱਚ ਵੀ ਆ। ਸੋ ਕੀ ਉਹਨਾਂ ਦੇ ਵਿੱਚ ਆਪਾਂ ਫਾਸਲਾ ਰੱਖਣਾ ਵਾ, ਕਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਬੂਟਿਆਂ ਨੂੰ ਲਗਾਉਣਾ ਵਾ, ਜਿਵੇਂ ਆਪਾਂ ਗੱਲ ਕੀਤੀ ਆ ਕਿ ਕਿਸਮ ਕਿਸਮ ਤੋਂ ਬਾਅਦ ਕਿੰਨਾ ਉਹਦਾ ਫਾਸਲਾ, ਹੁਣ ਹੈਗਾ ਵਾ ਵੀ ਜ਼ਮੀਨ ਜਿਹੜੀ ਆ ਉਹਨੂੰ ਆਪਾਂ ਤਿਆਰ ਕਰਨਾ ਵਾ। ਜ਼ਮੀਨ ਤਿਆਰ ਕਰਨ ਵਾਸਤੇ ਜਦੋਂ ਅਸੀਂ ਇਹ ਵੇਖਿਆ ਕਿ ਇੱਥੇ ਇੰਨੇ ਫਾਸਲੇ ਦੇ ਅਸੀਂ ਬੂਟੇ ਲਾਉਣੇ ਆ, ਉਸ ਥਾਂ ਦੇ ਉੱਪਰ ਅਸੀਂ 3 ਬਾਏ 3 ਫੁੱਟ ਦਾ ਟੋਇਆ ਮਾਰਦੇ ਹਾਂ, 3 ਬਾਏ 3 ਬਾਏ 3, ਉਹਦਾ ਡਾਇਆ ਵੀ 3 ਹੋਏਗਾ, ਉਹਦਾ ਤੁਸੀਂ ਕਹਿ ਲਓ ਕਿ ਡੂੰਘਾਈ ਵੀ ਜਿਹੜੀ ਆ ਉਹ ਵੀ 3 ਫੁੱਟ ਹੋਏਗੀ। ਉਹ ਟੋਇਆ ਇਸ ਕਰਕੇ ਮਾਰੀਦਾ ਵਾ ਕਿ ਜਦੋਂ ਵੀ ਅਸੀਂ ਬਾਗ ਲਾਈਏ, ਜਿਹੜੇ ਫਲਦਾਰ ਬੂਟੇ ਆ ਉਹਨਾਂ ਦੇ ਜਿਹੜੇ ਆਲੇ ਦੁਆਲੇ ਦੀ ਮਿੱਟੀ ਆ ਉਹ ਨਰਮ ਹੋ ਜਾਵੇ, ਹਵਾ ਉਹਦੇ ਵਿੱਚ ਜ਼ਿਆਦਾ ਹੋਵੇ, ਅਤੇ ਜਿਹੜੀਆਂ ਜੜ੍ਹਾਂ ਨੇ ਉਹਨਾਂ ਨੂੰ ਈਜ਼ੀਲੀ ਇਸਟੈਬਲਿਸ਼ ਹੋਣ ਦਾ ਜਿਹੜਾ ਮੌਕਾ ਉੱਥੇ ਮਿਲ ਜਾਵੇ। ਸੋ ਜਦੋਂ ਵੀ ਅਸੀਂ ਬਾਗ ਲਾਉਣਾ, ਜਦੋਂ ਆਪਾਂ 3 ਫੁੱਟ ਦਾ ਟੋਇਆ ਮਾਰਨਾ ਵਾ, ਉਹਦੇ ਵਿੱਚ ਅਸੀਂ ਟੋਇਆ ਮਾਰਨ ਤੋਂ ਬਾਅਦ ਉਹਨੂੰ 2-4 ਦਿਨ ਤੁਸੀਂ ਉਹਨੂੰ ਜ਼ਮੀਨ ਨੂੰ ਖੁੱਲ੍ਹਾ ਰਹਿਣ ਦਿਓ, ਉੱਥੇ ਹਵਾ ਵਗੇ, ਉਹਨੂੰ ਧੁੱਪ ਲੱਗੇ, ਫਿਰ ਉਸ ਤੋਂ ਬਾਅਦ ਤੁਸੀਂ ਉੱਪਰਲੀ ਜਿਹੜੀ ਜ਼ਮੀਨ ਮਿੱਟੀ ਆ ਜੇ ਤੁਸੀਂ ਵੱਖਰੀ ਰੱਖ ਸਕਦੇ ਹੋ ਬਹੁਤ ਵਧੀਆ, ਤਾਂ ਉਹਦੇ ਨਾਲ ਕੀ ਹੈ ਕਿ ਤੁਸੀਂ ਪੁਰਾਣੀ ਗਲਿਆ ਸੜਿਆ ਢੇਰ ਰੂੜੀ ਜਿਹੜੀ ਆ ਉਹਨੂੰ ਮਿਲਾ ਕੇ, ਤਾਂ ਉਹਨੂੰ ਆਪਾਂ ਫਿਰ ਮਿਕਸ ਕਰਕੇ ਚੰਗੀ ਤਰ੍ਹਾਂ ਫਿਰ ਉਸ ਤੋਂ ਬਾਅਦ ਅਸੀਂ ਉਹਨੂੰ ਜਿਹੜੇ ਟੋਏ ਨੂੰ ਭਰਦੇ ਹਾਂ। ਸੋ ਜਦੋਂ ਆਪਾਂ ਭਰਨਾ ਹੈ, ਉਸ ਤੋਂ ਪਹਿਲਾਂ ਅਸੀਂ ਪ੍ਰਤੀ ਟੋਇਆ ਜਿਹੜੀ ਆ ਉਹਦੇ ਵਿੱਚ ਆਪਾਂ ਕੀ ਕਰਦੇ ਹਾਂ ਕਿ ਜਿਹੜੀ ਕਲੋਰੋਪੈਰੀਫੋਸ ਆ ਉਹਨੂੰ ਆਪਾਂ ਮਿੱਟੀ ਦੇ ਵਿੱਚ ਮਿਲਾ ਕੇ ਉਹਦੇ ਵਿੱਚ ਆਪਾਂ ਛੱਟਾ ਦੇ ਦਿੰਦੇ ਹਾਂ, ਤਾਂ ਕਿ ਸਿਉਂਖ ਦੀ ਜਿਹੜੀ ਮਾਰ ਆ ਉਹ ਉਹਦੇ ਵਿੱਚ ਨਾ ਪਵੇ। ਸੋ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਵਾ ਟੋਏ ਆਪਣੇ ਤਿਆਰ ਕਰਦੇ ਹਾਂ ਜੀ। ਟੋਏ ਤਿਆਰ ਕਰਨ ਤੋਂ ਬਾਅਦ ਉਹਨਾਂ ਟੋਇਆਂ ਨੂੰ ਅਸੀਂ ਪਾਣੀ ਲਾ ਦਿੰਦੇ ਹਾਂ, ਤਾਂ ਕਿ ਜਿਹੜੀ ਮਿੱਟੀ ਬੈਠਣੀ ਆ ਉਹ ਬਹਿ ਜਾਵੇ, ਅਤੇ ਉਸ ਤੋਂ ਬਾਅਦ ਜੇ ਜ਼ਿਆਦਾ ਮਿੱਟੀ ਬਹਿੰਦੀ ਆ ਤਾਂ ਦੁਬਾਰਾ ਉਹਦੇ ਉੱਪਰ ਆਪਾਂ ਮਿੱਟੀ ਪਾ ਕੇ ਟੋਏ ਨੂੰ ਜਿਹੜਾ ਵਾ ਆਪਾਂ ਲੈਵਲ ਤੋਂ ਥੋੜ੍ਹਾ ਜਿਹਾ ਉੱਚਾ ਰੱਖਦੇ ਹਾਂ। ਸੋ ਤਾਂ ਕਿ ਜਦੋਂ ਦੁਬਾਰਾ ਪਾਣੀ ਲੱਗੇ ਜਿਹੜੀ ਮਿੱਟੀ ਬੈਠਣੀ ਆ ਤਾਂ ਉਹ ਬਿਲਕੁਲ ਗਰਾਊਂਡ ਲੈਵਲ ਦੇ ਉੱਪਰ ਆ ਜਾਵੇ। ਸੋ ਇਸ ਤੋਂ ਬਾਅਦ ਅਸੀਂ ਜਦੋਂ ਬੂਟਾ ਲਾਉਣਾ ਆ ਜੀ, ਉਹ ਪਹਿਲਾਂ ਤਾਂ ਅਸੀਂ ਟੋਏ ਜਿਹੜੇ ਆ ਇਹ ਸਾਰੇ ਪੂਰ ਦੇਣੇ ਆ, ਭਰਨ ਤੋਂ ਬਾਅਦ ਸਾਰੇ ਪੂਰ ਦੇਣੇ ਆ। ਪੂਰਨ ਤੋਂ ਬਾਅਦ ਅਸੀਂ ਫਿਰ ਦੁਬਾਰਾ ਜਿਹੜੀਆਂ ਨਿਸ਼ਾਨੀਆਂ ਨੇ ਜਿੱਥੇ ਜਿੱਥੇ ਬੂਟੇ ਲੱਗਣੇ ਨੇ ਉਹਨਾਂ ਨਿਸ਼ਾਨੀਆਂ ਦੇ ਉੱਪਰ ਅਸੀਂ ਮਤਲਬ ਉੱਥੇ ਆਪਾਂ ਡੰਡੀਆਂ ਲਾ ਦੇਣੀਆਂ ਨੇ, ਸਟਿੱਕਾਂ ਲਾ

ਵੱਤਰ ਆਉਂਦੀ ਹੈ ਤਾਂ ਉਸ ਸਮੇਂ ਆਪਾਂ ਇਹ ਬੂਟਾ ਲਗਾਉਣਾ ਵਾ। ਇੱਥੇ ਮੈਂ ਥੋੜ੍ਹਾ ਜਿਹਾ ਇਹ ਦੱਸਣਾ ਚਾਹੂੰਗਾ ਕਿ ਕਈ ਵਾਰ ਕਿਸਾਨ ਵੀਰ ਕੀ ਕਰਦੇ ਆ ਕਿ ਜਦੋਂ ਅਸੀਂ ਬੂਟਾ ਲਾ ਦਿੰਦੇ ਹਾਂ ਉਸ ਤੋਂ ਬਾਅਦ ਅਸੀਂ ਕਈ ਵਾਰ ਜਿਵੇਂ ਮਿੱਟੀ ਸੁੱਕੀ ਹੁੰਦੀ ਪਾਣੀ ਅਸੀਂ ਬਾਅਦ 'ਚੋਂ ਲਾਉਂਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਮਿੱਟੀ ਆ ਉਹ ਆਪਣੀ ਜਗ੍ਹਾ ਛੱਡਦੀ ਆ, ਥੱਲੇ ਬਹਿੰਦੀ ਆ, ਤਾਂ ਇੱਕ ਤਾਂ ਬੂਟਾ ਵਾ ਉਹ ਵੀ ਟੇਢਾ ਹੁੰਦਾ, ਦੂਸਰਾ ਉਹਦੀ ਜਿਹੜੀ ਗਾਚੀ ਆ ਜਿਹੜੀ ਗਾਚੀ ਦੇ ਸਮੇਤ ਅਸੀਂ ਬੂਟਾ ਲਗਾ ਰਹੇ ਹਾਂ ਉਹਦੇ ਵੀ ਟੁੱਟਣ ਦੇ ਚਾਂਸ ਜ਼ਿਆਦਾ ਹੁੰਦੇ, ਜਿੰਨਾ ਜੜ੍ਹਾਂ ਜਿਹੜੀਆਂ ਨੇ ਜਿਹੜੀਆਂ ਤੁਹਾਡੀਆਂ ਖੁਰਾਕ ਖਿੱਚਣ ਵਾਲੀਆਂ ਜਿਹੜੀਆਂ ਪਤਲੀਆਂ ਜੜ੍ਹਾਂ ਨੇ, ਵਾਲ ਨੁਮਾ ਜਿਹੜੀਆਂ ਜੜ੍ਹਾਂ ਨੇ ਉਹ ਟੁੱਟਣ ਦੇ ਚਾਂਸ ਬਹੁਤ ਜ਼ਿਆਦਾ ਹੋ ਜਾਂਦੇ ਆ। ਸੋ ਪਾਣੀ ਲਾਉਣ ਤੋਂ ਬਾਅਦ ਜਦੋਂ ਉਸ ਥਾਂ ਦੇ ਉੱਤੇ ਵੱਤਰ ਹੋਵੇ ਤਾਂ ਉਸ ਤੋਂ ਬਾਅਦ ਅਸੀਂ ਬੂਟਾ ਲਾ ਕੇ ਸਾਨੂੰ ਪਤਾ ਵਾ ਕਿ ਮਿੱਟੀ ਅੱਠ ਗਈ ਹੈ ਅਤੇ ਉਸ ਤੋਂ ਬਾਅਦ ਅਸੀਂ ਥੋੜ੍ਹਾ ਪਾਣੀ ਉਸ ਤੋਂ ਬਾਅਦ ਦੁਬਾਰਾ ਲਾ ਸਕਦੇ ਹਾਂ ਜੀ। ਸੋ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਵਾ ਬੂਟੇ ਨੂੰ ਲਗਾਉਣਾ ਆ, ਅਤੇ ਜੇ ਲੋੜ ਪਵੇ ਤਾਂ ਸ਼ੁਰੂ ਦੇ ਵਿੱਚ ਜੇ ਬੂਟਾ ਥੋੜ੍ਹਾ ਟੇਢਾ ਵਾ ਅਤੇ ਅਸੀਂ ਉਹਦੇ ਨਾਲ ਡੰਡੀ ਲਾ ਕੇ ਉਹਨੂੰ ਆਪਾਂ ਸਟੇਕਿੰਗ ਕਹਿ ਦਿੰਦੇ ਹਾਂ, ਡੰਡੀ ਲਾ ਕੇ ਬੂਟੇ ਨੂੰ ਆਪਾਂ ਉਹਦੇ ਨਾਲ ਬੰਨ੍ਹ ਕੇ ਅਤੇ ਉਹ ਬੂਟੇ ਨੂੰ ਸਿੱਧਾ ਵੀ ਰੱਖ ਸਕਦੇ ਹਾਂ ਜੀ। ਸੋ ਇਸ ਤਰੀਕੇ ਨਾਲ ਅਸੀਂ ਟੋਏ ਤਿਆਰ ਕਰਦੇ ਹਾਂ, ਤਾਂ ਟੋਏ ਦੇ ਵਿੱਚੋਂ ਆਪਾਂ ਟੋਏ ਤੋਂ ਬਾਅਦ ਅਸੀਂ ਜੇ ਗੱਲ ਕਰੀਏ ਤਾਂ ਉਸ ਤੋਂ ਬਾਅਦ ਹੁੰਦਾ ਬੂਟੇ। ਬੂਟੇ ਅਸੀਂ ਜਦੋਂ ਵੀ ਲੈਣੇ ਆ ਜੀ, ਇੱਕ ਗੱਲ ਦਾ ਧਿਆਨ ਰੱਖਣਾ ਕਿ ਮਿਆਰੀ ਨਰਸਰੀ ਤੋਂ ਹਮੇਸ਼ਾ ਬੂਟੇ ਲੈਣੇ ਆ। ਸਭ ਤੋਂ ਪਹਿਲੀ ਤੁਹਾਡੀ ਤਰਜੀਹ ਹੋਣੀ ਚਾਹੀਦੀ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਆ ਉਹਦੀਆਂ ਜਿਹੜੇ ਜਾਂ ਫਿਰ ਜਿਹੜੇ ਆਪਣਾ ਡਿਪਾਰਟਮੈਂਟ ਆਫ ਹਾਰਟੀਕਲਚਰ ਜਿਹੜਾ ਬਾਗਬਾਨੀ ਵਿਭਾਗ ਆ ਪੰਜਾਬ ਸਰਕਾਰ ਦਾ, ਉਹਨਾਂ ਤੋਂ ਅਸੀਂ ਬੂਟੇ ਲਈਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਆਪਾਂ ਗੱਲ ਕਰੀਏ ਤਾਂ ਸਭ ਤੋਂ ਵੱਡੀ ਸਾਡੀ ਜਿਹੜੀ ਨਰਸਰੀ ਉਹ ਲੁਧਿਆਣੇ ਵਿਖੇ ਆ ਜੀ ਯੂਨੀਵਰਸਿਟੀ ਦੇ ਵਿੱਚ। ਉੱਥੇ ਤਕਰੀਬਨ ਹਰ ਪ੍ਰਕਾਰ ਦੇ ਹੀ ਤੁਹਾਨੂੰ ਬੂਟੇ ਉੱਥੋਂ ਉਪਲਬਧ ਹੋ ਜਾਂਦੇ ਆ। ਜਿਵੇਂ ਹੁਣ ਅੱਜ ਕੱਲ੍ਹ ਜਿਵੇਂ ਸਦਾਬਹਾਰ ਬੂਟਿਆਂ ਦੀ ਲਵਾਈ ਦਾ ਸਮਾਂ ਚੱਲ ਰਿਹਾ ਵਾ, ਤਾਂ ਤੁਹਾਨੂੰ ਉੱਥੇ ਨਿੰਬੂ ਜਾਤੀ ਦੇ ਕਿੰਨੂ, ਮਾਲਟਾ, ਸੰਤਰਾ, ਸੰਤਰੇ ਦੀਆਂ ਕਿਸਮਾਂ, ਮਾਲਟੇ ਦੀਆਂ ਕਿਸਮਾਂ, ਫਿਰ ਉਸ ਤੋਂ ਬਾਅਦ ਤੁਹਾਨੂੰ ਅਮਰੂਦ ਦੇ ਬੂਟੇ ਅਤੇ ਬਾਕੀ ਜਿਹੜੇ ਸਦਾਬਹਾਰ ਬੂਟੇ ਨੇ ਉਹਨਾਂ ਜਿਹੜੇ ਨੇ ਜਿਹਨੇ ਮਤਲਬ ਪੱਤੇ ਜਿਨ੍ਹਾਂ ਦੇ ਰਹਿੰਦੇ ਨੇ ਸਦਾ, ਉਹਨਾਂ ਨੂੰ ਤੁਸੀਂ ਉੱਥੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੇਨ ਨਰਸਰੀ ਤੋਂ ਲੈ ਸਕਦੇ ਜੋ। ਇਸ ਤੋਂ ਬਾਅਦ ਸਾਡੀ ਇੱਕ ਨਰਸਰੀ ਜਿਹੜੀ ਆ ਉਹ ਹੈਗੀ ਆ ਜੀ ਅਬੋਹਰ, ਜਿੱਥੇ ਤੁਹਾਨੂੰ ਨਿੰਬੂ ਜਾਤੀ ਦੇ ਜਾਮ ਨੂੰ ਅਤੇ ਹੋਰ ਜਿਹੜੀਆਂ ਕਿਸਮਾਂ ਨੇ ਕਈ ਫਲਦਾਰ ਬੂਟੇ ਉੱਥੋਂ ਮਿਲਣਗੇ। ਫਿਰ ਇਸ ਤੋਂ ਬਾਅਦ ਸਾਡੀ ਨਰਸਰੀ ਹੈਗੀ ਜੀ ਜੱਲੋਵਾਲ ਜਲੰਧਰ ਵਿਖੇ, ਜਿੱਥੇ ਨਿੰਬੂ ਜਾਤੀ ਅਤੇ ਉਸ ਦੇ ਨਾਲ ਨਾਖਾਂ ਦੇ ਜਿਹੜੇ ਉਹ ਨਾਖਾਂ ਦੇ ਜਿਹੜੇ ਬੂਟੇ ਆ ਉਹ ਸਿਆਲ 'ਚ ਲੱਗਦੇ ਆ, ਬਟ ਉੱਥੋਂ ਉਪਲਬਧ ਹੋ ਜਾਂਦੇ ਆ ਨਾਖਾਂ, ਆੜੂ, ਅਲੂਚਾ ਅਤੇ ਅੰਜੀਰ। ਇਸ ਤੋਂ ਇਲਾਵਾ ਫਿਰ ਤੁਸੀਂ ਗੰਗੀਆਂ ਸਾਡੀ ਨਰਸਰੀ ਆ, ਗੁਰਦਾਸਪੁਰ ਸਾਡੀ ਨਰਸਰੀ ਆ, ਬਹਾਦਰਗੜ੍ਹ ਪਟਿਆਲੇ ਸਾਡੀ ਨਰਸਰੀ ਆ। ਸੋ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਨਰਸਰੀਆਂ ਨੇ ਜਿੱਥੋਂ ਤੁਸੀਂ ਬੂਟੇ ਜਿਹੜੇ ਆ ਇੱਥੇ ਜਾ ਕੇ ਲੈ ਸਕਦੇ ਜੋ, ਅਤੇ ਬਾਅਦ 'ਚੋਂ ਫਿਰ ਜਿਹੜੀਆਂ ਆਪਣੇ ਡਿਪਾਰਟਮੈਂਟ ਆਫ ਹਾਰਟੀਕਲਚਰ ਆ ਜਿਹੜਾ ਆਪਣਾ ਬਾਗਬਾਨੀ ਵਿਭਾਗ ਆ ਪੰਜਾਬ ਸਰਕਾਰ ਦਾ, ਫੀਆਂ ਉੱਥੋਂ ਲੈ ਸਕਦੇ ਹੋ। ਜੇ ਕਿਤੇ ਨੌਬਤ ਆਵੇ ਵੀ ਪ੍ਰਾਈਵੇਟ ਨਰਸਰੀਜ਼ ਤੋਂ ਲੈਣ ਦੀ, ਤਾਂ ਹਮੇਸ਼ਾ ਜਿਹੜੀਆਂ ਤਸਦੀਕਸ਼ੁਦਾ ਨਰਸਰੀਜ਼ ਆ, ਰਜਿਸਟਰਡ ਨਰਸਰੀਜ਼ ਆ, ਐਕਰੀਡੇਟਡ ਜਿਹੜੀਆਂ ਨਰਸਰੀਆਂ ਨੇ ਉਹਨਾਂ ਤੋਂ ਉੱਤੋਂ ਹੀ ਤੁਸੀਂ ਬੂਟੇ ਜਿਹੜੇ ਉਹ ਲੈਣੇ ਆ ਜੀ। ਸੋ ਉਸ ਤੋਂ ਬਾਅਦ ਤੁਹਾਡਾ ਜਿਹੜਾ ਬੂਟੇ ਤੁਸੀਂ ਆਪਣੇ ਲੈ ਲਏ, ਹਮੇਸ਼ਾ ਕੋਸ਼ਿਸ਼ ਕਰੋ ਕਿ 10% ਘੱਟੋ ਘੱਟ ਬੂਟੇ ਜ਼ਿਆਦਾ ਲਾਓ, ਤਾਂ ਕਿ ਜਿਹੜੇ ਵੀ ਉਹਦੇ ਵਿੱਚ ਮੋਰਟੈਲਿਟੀ ਆ, ਜਿਹੜੇ ਵੀ ਨਾਗੇ ਹੋਣ ਬੂਟੇ ਮਰਨ ਦੇ ਨਾਲ ਜਿਹੜੇ ਹੁੰਦੇ ਆ, ਉਹਨਾਂ ਨੂੰ ਆਪਾਂ ਨਾਲੋਂ ਨਾਲ ਹੀ ਭਰ ਸਕੀਏ। ਸੋ ਉਸ ਤੋਂ ਬਾਅਦ ਜਦੋਂ ਅਸੀਂ ਬੂਟਾ ਲਗਾਉਣਾ ਵਾ ਤਾਂ ਅਸੀਂ ਕੋਸ਼ਿਸ਼ ਕਰਨੀ ਆ ਕਿ ਜਿਹੜੇ ਬੂਟੇ ਆ ਜਦੋਂ ਆਪਾਂ ਲੈਣ ਜਾਈਏ ਜਾਂ ਟਰਾਲੀ ਦੇ ਉੱਪਰ ਜਾਂ ਕਿਸੇ ਵੀ ਪਿਕਅਪ ਦੇ ਉੱਪਰ ਜਾਂ ਕਿਸੇ ਵੀ ਛੋਟੇ ਟਰੱਕ ਦੇ ਉੱਤੇ, ਤਾਂ ਥੱਲੇ ਉਹਦੇ ਥੋੜ੍ਹੀ ਮਿੱਟੀ ਦੀ ਜਿਹੜੀ ਸਤਹ ਹੈ ਉਹ ਵਿਛਾਲੀਏ, ਤਾਂ ਕਿ ਜਿਹੜੀ ਉਹ ਗਾਚੀ ਆ ਉਹ ਵੱਜ ਕੇ ਜਦੋਂ ਟਰੈਵਲ ਕਰਦੇ ਹਾਂ ਜਦੋਂ ਆਪਾਂ ਬੂਟੇ ਲਿਆਉਣੇ ਉਹ ਨਾ ਟੁੱਟਣ ਜਾਂ ਥੱਲੇ ਪਰਾਲੀ ਵਿਛਾ ਲਈ ਜਾਵੇ। ਅਤੇ ਜਦੋਂ ਨਰਸਰੀ ਤੋਂ ਬਾਅਦ ਆਪਾਂ ਬੂਟੇ ਲੈ ਕੇ ਆਉਣੇ ਆ ਤਾਂ ਕਈ ਵਾਰ ਅਸੀਂ ਵੇਖਦੇ ਹਾਂ ਕਿਸਾਨ ਵੀਰ ਬੂਟੇ ਨੂੰ ਉੱਤੋਂ ਫੜਦੇ ਆ, ਉੱਤੋਂ ਫੜ ਕੇ ਅਤੇ ਲਮਕਾ ਜਿਵੇਂ ਬੂਟਾ ਲਮਕਦਾ ਵਾ ਉਸ ਤਰੀਕੇ ਨਾਲ ਕਈ ਵਾਰ ਲੈ ਆਉਂਦੇ, ਬਟ ਉਸ ਤਰ੍ਹਾਂ ਬੂਟਾ ਨਹੀਂ ਫੜਨਾ। ਬੂਟੇ ਨੂੰ ਅਸੀਂ ਹਮੇਸ਼ਾ ਗਾਚੀ ਤੋਂ ਫੜਨਾ ਵਾ ਤਾਂ ਕਿ ਉਹਦਾ ਥੱਲੇ ਜਿਹੜਾ ਹਿੱਸਾ ਵਾ ਉਹ ਨਾ ਹਿੱਲੇ। ਸੋ ਆਪਾਂ ਜਦੋਂ ਆਪਣੀ ਪੈਲੀ 'ਚ ਬੂਟੇ ਲੈ ਆਉਂਦੇ ਆ ਜੀ, ਉਸ ਤੋਂ ਬਾਅਦ ਜਿਹੜੀ ਉਹਨਾਂ ਨੂੰ ਆਪਾਂ ਲਗਾਉਣ ਦਾ ਜਿਹੜਾ ਤੁਹਾਨੂੰ ਦੱਸਿਆ ਵਾ ਵੀ ਸਾਰੇ ਆਪਾਂ ਨਿਸ਼ਾਨੀਆਂ ਲਾਈਆਂ ਹੋਣੀਆਂ ਉੱਤੇ, ਜਿੱਥੇ ਜਿੱਥੇ ਨਿਸ਼ਾਨੀ ਲਾਈ ਆ ਉਸ ਥਾਂ ਦੇ ਉੱਪਰ ਆਪਾਂ ਜਿਹੜੇ ਬੂਟੇ ਲਗਾਉਣੇ ਆ। ਇੱਥੇ ਇੱਕ ਬਹੁਤ ਹੀ ਜ਼ਰੂਰੀ ਜਿਹੜੀ ਚੀਜ਼ ਆ ਉਹ ਇਹ ਹੈਗਾ ਵਾ, ਜਿਹੜੀ ਆਮ ਤੌਰ 'ਤੇ ਅਸੀਂ ਸਾਡੇ ਕੋਲ ਕਈ ਵਾਰ ਮਤਲਬ ਇਸ ਬਾਰੇ ਫੀਡਬੈਕ ਵੀ ਮਿਲਦੀ ਆ ਕਿ ਕੁਝ ਬੂਟੇ ਕਈ ਵਾਰ ਜਿਹੜੇ ਆ ਕਿਸਾਨ ਵੀਰਾਂ ਦੇ ਡੂੰਘੇ ਚਲੇ ਜਾਂਦੇ ਆ। ਜਿਹੜਾ ਪਿਉਂਦ ਵਾਲਾ ਹਿੱਸਾ ਵਾ ਸੋ ਉਹਨੂੰ ਹਮੇਸ਼ਾ ਆਪਾਂ ਪਛਾਣਨਾ ਕਿ ਪਿਉਂਦ ਕਿੱਥੇ ਹੋਈ ਆ। ਜਦੋਂ ਵੀ ਆਪਾਂ ਬੂਟੇ ਨੂੰ ਲਗਾਉਣਾ ਸਾਨੂੰ ਪਤਾ ਹੋਣਾ ਚਾਹੀਦਾ ਵੀ ਪਿਉਂਦ ਜਿਹੜੀ ਆ ਉਹ ਜ਼ਮੀਨ ਦੇ ਲੈਵਲ ਤੋਂ ਉੱਪਰ ਹੋਣੀ ਚਾਹੀਦੀ ਆ। ਜਿਹੜਾ ਤੁਹਾਡਾ ਨਰਸਰੀ 'ਚੋਂ ਲਿਆਉਂਦੇ ਹੋਏ ਬੂਟੇ ਦੀ ਜਿਹੜਾ ਮਿੱਟੀ ਦਾ ਲੈਵਲ ਆ ਉਹ ਆਪਾਂ ਜਿਹੜਾ ਵਾ ਆਪਣੀ ਜ਼ਮੀਨ ਦਾ ਲੈਵਲ 'ਤੇ ਉਹ ਜਿਹੜਾ ਗਾਚੀ ਦਾ ਲੈਵਲ ਆ ਉਹਨੂੰ ਆਪਾਂ ਸੇਮ ਰੱਖਣਾ। ਜੇ ਥੱਲੇ ਜਾਂਦਾ ਵੀ ਆ ਤਾਂ ਵੱਧ ਤੋਂ ਵੱਧ ਅੱਧਾ ਇੰਚ ਜਾਂ 1 ਇੰਚ ਥੱਲੇ ਜਾਵੇ, ਉਸ ਤੋਂ ਵੱਧ ਨਾ ਜਾਵੇ, ਤਾਂ ਕਿ ਜਿੱਥੋਂ ਬੂਟੇ ਦੀ ਪਿਉਂਦ ਹੋਈ ਆ ਉਹ ਪਿਉਂਦ ਵਾਲਾ ਜਿਹੜਾ ਹਿੱਸਾ ਵਾ ਉਹ ਜ਼ਮੀਨ ਤੋਂ ਉੱਤੇ ਰਹੇ। ਸੋ ਬਾਗ ਲਾਉਣ ਤੋਂ ਬਾਅਦ ਹੁਣ ਸ਼ੁਰੂ ਹੋ ਜਾਂਦਾ ਜੀ ਕੰਮ ਆਪਾਂ ਬਾਗ ਦਾ ਸਾਂਭ ਸੰਭਾਲ ਦੀ ਗੱਲ, ਬਾਗ ਦੀ ਸਾਂਭ ਸੰਭਾਲ ਕਿੱਦਾਂ ਕਰਨੀ ਆ। ਜਦੋਂ ਆਪਾਂ ਬਾਗ ਲਾ ਲਿਆ ਤਾਂ ਸਭ ਤੋਂ ਪਹਿਲੀ ਗੱਲ ਆ ਕਿ ਜਿਹੜਾ ਉੱਥੇ ਜੜ੍ਹ ਮੁੱਢ ਆ, ਕਿਉਂਕਿ ਜਿਹੜਾ ਬੂਟੇ ਪਿਉਂਦ ਹੁੰਦੇ ਆ ਉਹਨਾਂ ਦੇ ਇੱਕ ਥੱਲੇ ਜੜ੍ਹ ਮੁੱਢ ਹੁੰਦਾ ਜਿਹਦੇ ਉੱਪਰ ਅੱਖ ਚੜਾ ਕੇ ਅਸੀਂ ਜਿਹੜੀ ਆ ਪਿਉਂਦ ਕਰਦੇ ਹਾਂ, ਠੀਕ ਆ, ਭਾਵੇਂ ਉਹ ਬਡਿੰਗ ਕਰ ਲਈਏ ਭਾਵੇਂ ਉਹ ਗ੍ਰਾਫਟਿੰਗ ਕਰ ਲਈਏ।

0: ਜਿਹੜਾ ਵੀ ਨਿਕਲਦਾ ਉਹਨੂੰ ਨਾਲੋ ਨਾਲ ਹੀ ਝੜ ਦੇਣਾ। ਜਿਹੜੀ ਉਹਦੀ ਤਾਜ਼ਾ ਫਟਾਰ ਹੋ ਗਈ ਇੱਕ ਦੋ ਦਿਨਾਂ ਦੀ, ਉਹਨੂੰ ਅਸੀਂ ਉਂਗਲ ਵੀ ਲਾਵਾਂਗੇ ਆਰਾਮ ਨਾਲ ਉਹਨੇ ਝੜ ਜਾਣਾ ਹੈ ਜੀ। ਪਰ ਜੇ ਉਹਨੂੰ ਆਪਾਂ ਨਹੀਂ, ਕਿਉਂਕਿ ਜੜ ਮੁੜ ਦਾ ਵਾਧਾ ਹਮੇਸ਼ਾ ਜ਼ਿਆਦਾ ਤੇਜ਼ ਹੁੰਦਾ ਵਾ ਜੀ, ਜੇ ਆਪਾਂ ਉਹਨਾਂ ਨੂੰ ਛੱਡ ਦੇਵਾਂਗੇ, ਉਹਨੇ ਅਸਲੀ ਬੂਟੇ ਨੂੰ ਨੱਪ ਲੈਣਾ, ਜਿਹੜਾ ਪਿਉਂਦ ਵਾਲਾ ਹਿੱਸਾ ਉਹਨੂੰ ਉਹਨੇ ਨੱਪ ਲੈਣਾ, ਅਤੇ ਜਿਹੜੀ ਜੜ ਮੁੜਿਆ ਉਹਨੇ ਬਹੁਤ ਜ਼ਿਆਦਾ ਵਾਧਾ ਲੈ ਜਾਣਾ, ਅਤੇ ਬਾਅਦ 'ਚ ਸਾਨੂੰ ਪਤਾ ਲੱਗਣਾ ਕਿ ਇਹ ਬੂਟਾ ਜਿਹੜਾ ਵਾ ਇਹ ਜਿਹੜਾ ਖਰਾਬ ਹੋ ਗਿਆ ਸਾਡਾ, ਇਹ ਤਾਂ ਸਿਰਫ ਜੜ ਮੁੜ ਰਹਿ ਗਈ ਆ। ਸੋ ਇਸ ਚੀਜ਼ ਦਾ ਜ਼ਰੂਰ ਧਿਆਨ ਲਗਾਤਾਰ ਫੇਰਾ ਰੱਖਣਾ ਵਾ ਆਪਣੀ ਜਦੋਂ ਬਾਗ ਨਵੇਂ ਬਾਗਾਂ ਦੀ ਆਪਾਂ ਸਾਂਭ ਸੰਭਾਲ ਦੀ ਗੱਲ ਕਰਦੇ ਹਾਂ, ਤਾਂ ਇਹ ਬਹੁਤ ਹੀ ਪ੍ਰਮੁੱਖ ਤੁਸੀਂ ਕਹਿ ਲਓ ਕਿ ਚੀਜ਼ ਹੈ ਕਿ ਅਸੀਂ ਹਮੇਸ਼ਾ ਵੇਖਣਾ ਕਿ ਕੋਈ ਜੜ ਮੁੜ ਫੁਟਾਰ ਜਿਹੜੀ ਆ ਉਹ ਉੱਪਰ ਨਾ ਵਧੇ। ਉਸ ਤੋਂ ਬਾਅਦ ਅਸੀਂ ਜਦੋਂ ਪਾਣੀ ਲਾਉਣਾ ਵਾ, ਅਸੀਂ ਕਈ ਵਾਰ ਕੀ ਕਰਦੇ ਹਾਂ ਕਿ ਅਸੀਂ ਖੁੱਲ੍ਹਾ ਪਾਣੀ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਪਾਣੀ ਲਾਵਾਂ। ਵੱਧ ਤੋਂ ਵੱਧ ਪਾਣੀ ਲਾਉਣ ਦੇ ਨਾਲ ਇੱਕ ਸਿੰਪਲ ਗੱਲ ਹੈ ਕਿ ਜੇ ਕੋਈ ਬੂਟਾ ਇੱਥੇ ਖਰਾਬ ਹੋਇਆ, ਕਿਸੇ ਨੂੰ ਉੱਲੀ ਦੀ ਪ੍ਰੋਬਲਮ ਜਾਂ ਕੋਈ ਪ੍ਰੋਬਲਮ ਹੋਈ, ਤਾਂ ਜਿਹੜਾ ਫਲੱਡ ਦੇ ਤਰੀਕੇ ਨਾਲ ਜਾਂ ਖੁੱਲ੍ਹਾ ਪਾਣੀ ਲੱਗਾ, ਉਹਨੇ ਕੀ ਕਰਨਾ, ਉਹ ਬਿਮਾਰੀ ਨੂੰ ਦੂਜੇ ਬੂਟਿਆਂ ਤੱਕ ਵੀ ਲੈ ਕੇ ਜਾਣਾ। ਜਿੱਥੇ 'ਤੇ ਸਿਫਾਰਿਸ਼ ਹੋਈ ਆ ਡ੍ਰਿਪ ਇਰੀਗੇਸ਼ਨ, ਉਹ ਤਾਂ ਠੀਕ ਹੈ ਜੀ, ਤੁਸੀਂ ਡ੍ਰਿਪ ਲਾ ਲਓ, ਅਦਰਵਾਈਜ਼ ਬੂਟਿਆਂ ਦੀਆਂ ਲਾਈਨਾਂ ਦੇ ਵਿੱਚ ਖੇੜਾਂ ਪਾ ਕੇ ਇਕੱਲੇ ਇਕੱਲੇ ਬੂਟੇ ਨੂੰ, ਜਿਵੇਂ ਬੇਸਿਨ ਸਿਸਟਮ ਹੈ ਉਸ ਤਰੀਕੇ ਦੇ ਨਾਲ ਅਸੀਂ ਇਹਨਾਂ ਬੂਟਿਆਂ ਨੂੰ ਪਾਣੀ ਲਗਾ ਸਕਦੇ ਹਾਂ, ਜਾਂ ਦੋ ਤਿੰਨ ਬੂਟਿਆਂ ਦਾ ਗਰੁੱਪ ਬਣਾ ਕੇ ਚੈੱਕ ਬਣਾ ਕੇ ਉਹਦੇ ਵਿੱਚ ਅਸੀਂ ਪਾਣੀ ਲਗਾ ਸਕਦੇ ਹਾਂ। ਸੋ ਜ਼ਿਆਦਾਤਰ ਜਿਹੜੇ ਸਾਡੇ ਬੂਟੇ ਆ ਉਹਨਾਂ ਦੇ ਵਿੱਚ ਬਾਅਦ 'ਚੋਂ ਅਸੀਂ ਜਿਹੜਾ ਢੇਰ ਪਾਉਣਾ ਹੁੰਦਾ ਜੀ, ਉਹ ਅਸੀਂ ਦਸੰਬਰ ਦੇ ਮਹੀਨੇ ਦੇ ਵਿੱਚ ਪਾਉਂਦੇ ਹਾਂ। ਉਸ ਜਗ੍ਹਾ ਉਸ ਟਾਈਮ 'ਤੇ ਵੀ ਅਸੀਂ ਇਹ ਚੀਜ਼ ਦਾ ਧਿਆਨ ਰੱਖਣਾ ਕਿ ਜਦੋਂ ਵੀ ਅਸੀਂ ਢੇਰ ਪਾਉਣਾ, ਬੂਟੇ ਦੇ ਬਿਲਕੁਲ ਮੁੱਢ ਦੇ ਵਿੱਚ ਨਹੀਂ ਪਾਉਣਾ, ਅਸੀਂ ਉਹ ਤੋਂ ਵਿੱਥ ਛੱਡ ਕੇ ਪਾਉਣਾ, ਕਿਉਂਕਿ ਜਿਹੜੀਆਂ ਸਾਡੀਆਂ ਖੁਰਾਕੀ ਅਤੇ ਜਿਹੜੀਆਂ ਜੜ੍ਹਾਂ ਨੇ ਉਹ ਸਾਈਡਾਂ ਨੂੰ ਫੈਲਣ, ਐਂਡ ਜਦੋਂ ਸਾਈਡਾਂ ਨੂੰ ਫੈਲਣਗੀਆਂ ਉਸ ਜਗ੍ਹਾ ਦੇ ਉੱਪਰ ਉਹਨਾਂ ਨੇ ਆਪੇ ਫੀਡ ਕਰਨਾ ਜੀ, ਠੀਕ ਹੈ। ਸੋ ਉਸ ਤੋਂ ਬਾਅਦ ਕੁਝ ਪ੍ਰੋਬਲਮਸ ਆਉਂਦੀਆਂ ਨੇ ਬਾਗ ਲਾਉਣ ਤੋਂ ਬਾਅਦ, ਉਹ ਇਹ ਨੇ ਕਿ ਜੀ ਜਿਵੇਂ ਅਸੀਂ ਬਾਗ ਨੂੰ ਵਾਹੁੰਦੇ ਹਾਂ ਜਾਂ ਵਿੱਚ ਕੋਈ ਵੀ ਕੰਮ ਕਰਦੇ ਹਾਂ, ਤਾਂ ਉੱਥੇ ਕਈ ਵਾਰ ਕੀ ਹੁੰਦਾ ਵਾ ਕਿ ਅਸੀਂ ਥੋੜ੍ਹੀ ਜਿਹੀ ਸੋਚਦੇ ਹਾਂ ਕਿ ਜੇ ਕੱਟ ਲੱਗ ਵੀ ਗਿਆ ਬੂਟੇ ਦੇ ਜਾਂ ਛਿੱਲਿਆ ਵੀ ਗਿਆ ਤਾਂ ਕੋਈ ਗੱਲ ਨਹੀਂ, ਪਰ ਉਹ ਹੁੰਦਾ ਇੱਦਾਂ ਵੀ ਜਿੱਥੇ ਕੱਟ ਲੱਗ ਗਿਆ, ਜਿੱਥੋਂ ਬੂਟਾ ਛਿੱਲਿਆ ਗਿਆ, ਉੱਥੇ ਉੱਲੀ ਰੋਗ ਆਉਣ ਦੇ ਚਾਂਸ ਬਹੁਤ ਵੱਧ ਜਾਂਦੇ ਆ। ਸੋ ਅਸੀਂ ਕੋਸ਼ਿਸ਼ ਕਰਨੀ ਆ ਕਿ ਪਹਿਲਾਂ ਤਾਂ ਕੱਟ ਨਾ ਲੱਗੇ, ਪਰ ਫਿਰ ਵੀ ਜੇ ਕੱਟ ਲੱਗ ਜਾਂਦਾ ਤਾਂ ਕਈ ਤਰੀਕੇ ਦੇ ਸਾਡੇ ਕੋਲ ਆਉਂਦੀ ਹੈ, ਮਤਲਬ ਕੱਟ ਦੇ ਉੱਪਰ ਲਾਉਣ ਵਾਸਤੇ ਅਸੀਂ ਜਿਵੇਂ ਵੂਨ ਡਿਸਇਨਫੈਕਟੈਂਟ ਹੈ ਸਾਡੇ, ਅਸੀਂ ਉਹ ਲਾ ਸਕਦੇ ਹਾਂ, ਬੋਡੋ ਪੇਸਟ ਆਪਾਂ ਲਾ ਸਕਦੇ ਹਾਂ ਜਿਹਦੇ ਵਿੱਚ ਆਪਾਂ ਨੀਲਾ ਥੋਥਾ ਅਤੇ ਕਲੀ ਜਿਹੜੀ ਆ ਦੋਵਾਂ ਨੂੰ 15-15 ਲੀਟਰ ਪਾਣੀ 'ਚ ਆਪਾਂ ਘੋਲਣ ਤੋਂ ਬਾਅਦ, ਠੀਕ ਹੈ, ਨੀਲਾ ਥੋਥਾ ਆਪਾਂ 2 ਕਿਲੋ ਅਤੇ ਕਲੀ ਜਿਹੜੀ ਆ 3 ਕਿਲੋ, ਇਹਨਾਂ ਨੂੰ 15-15 ਲੀਟਰ ਦੋਵਾਂ ਨੂੰ ਵੱਖਰੇ ਘੋਲ ਕੇ ਜਿਹੜੀ ਇਹਦੀ ਪੇਸਟ ਬਣਾਉਂਦੇ ਹਾਂ, ਜਿਹਦੇ ਉੱਪਰ ਆਪਾਂ ਬਾਅਦ 'ਚੋਂ ਬੋਡੋ ਪੇਂਟ ਲਾ ਦਿੰਦੇ ਹਾਂ। ਬੋਡੋ ਪੇਂਟ ਅਸੀਂ ਆਮ ਤੌਰ 'ਤੇ 1 ਕਿਲੋ ਜਿਹੜਾ ਨੀਲਾ ਥੋਥਾ ਵਾ ਉਹਨੂੰ ਗਰਮ ਕਰਕੇ ਅਤੇ ਨਾਲ ਉਹਦੇ 2 ਕਿਲੋ ਚੂਨਾ, ਇਹਨੂੰ ਅਲਸੀ ਦੇ ਤੇਲ ਦੇ ਵਿੱਚ ਮਿਕਸ ਕਰਦੇ ਹਾਂ ਜੀ, ਠੀਕ ਹੈ। ਨੀਲੇ ਥੋਥੇ ਨੂੰ ਅਸੀਂ ਚੰਗੀ ਤਰ੍ਹਾਂ ਤਵੇ ਦੇ ਉੱਤੇ ਖਿੱਲ ਕਰਕੇ ਅਤੇ ਫਿਰ ਇਹਨੂੰ ਆਪਾਂ ਮਿਕਸ ਕਰਦੇ ਹਾਂ ਤਿੰਨਾਂ ਚੀਜ਼ਾਂ ਨੂੰ, ਅਤੇ ਉਸ ਤੋਂ ਬਾਅਦ ਇਹਨੂੰ ਉਹਦੇ ਉੱਪਰ ਲਾ ਦਿੰਦੇ ਹਾਂ। ਇਹਦੇ ਨਾਲ ਕੀ ਹੈ ਕਿ ਜਿਹੜੀ ਸਲਾਬ ਹੈ ਜਾਂ ਪਾਣੀ ਆ ਉਹ ਇਹਦੇ ਥਰੂ ਅੰਦਰ ਵੀ ਨਹੀਂ ਜਾ ਸਕਦਾ, ਅਤੇ ਇਹਨੂੰ ਆਪਾਂ ਰੱਖ ਵੀ ਸਕਦੇ ਹਾਂ ਵੀ ਜੇ ਲੋੜ ਪਵੇ ਤਾਂ ਦੁਬਾਰਾ ਫਿਰ ਵਰਤ ਸਕਦੇ ਹਾਂ।
1: ਪਟਵਾਰੀ ਸਾਹਿਬ, ਕੱਲ੍ਹ ਦੇ ਪ੍ਰੋਗਰਾਮਾਂ ਦਾ ਵੇਰਵਾ ਵੀ ਦੇ ਦਿਓ ਜੀ।
2: ਜੀ ਬਲ ਸਾਹਿਬ, ਤੜਕੇ 6:30 ਵਜੇ ਖੇਤੀਬਾੜੀ ਪ੍ਰੋਗਰਾਮ 'ਚ ਸ਼ਹਿਦ ਮੱਖੀਆਂ ਦੀ ਦੇਖਭਾਲ ਬਾਰੇ ਜਾਣਕਾਰੀ ਦਿਆਂ
1: ਜੀ।
2: ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ 'ਚ ਹਾੜੀ ਦੀਆਂ ਤੇਲ ਬੀਜ ਫਸਲਾਂ,
1: ਅੱਛਾ ਜੀ,
2: ਇਹਦੇ ਬਾਰੇ ਜਾਣਕਾਰੀ ਦਿਆਂ,
1: ਠੀਕ ਹੈ ਜੀ।
2: ਇਸ ਤੋਂ ਇਲਾਵਾ ਕੰਮ ਦੀਆਂ ਗੱਲਾਂ, ਗੀਤ ਸੰਗੀਤ ਵੀ ਸੁਣਾਇਆ ਜਾਏਗਾ,
1: ਠੀਕ ਹੈ ਜੀ।
2: ਹੈ ਜੀ, ਅਤੇ ਮੌਸਮ ਦੀ ਤਾਂ ਕੋਈ ਖਾਸ ਜਾਣਕਾਰੀ, ਮੌਸਮ ਦੀ ਤਾਂ ਕੋਈ ਖਾਸ ਚੇਤਾਵਨੀ ਨਹੀਂ ਹੈ,
1: ਠੀਕ ਹੈ ਜੀ।
2: ਆਪਾਂ ਚਲੀਏ ਜੀ
1: ਜੀ,
2: ਜੈ ਹਿੰਦ।

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ।
1: ਸਾਰਿਆਂ ਲਈ ਸਮਾਜਿਕ ਸੁਰੱਖਿਆ, ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ।
2: ਯੋਜਨਾ ਉਨ ਨੌਜਵਾਨੋਂ ਕੇ ਲੀਏ ਹੈ ਤਾਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
1: ਅੱਜ ਤੱਕ ਇਸ ਯੋਜਨਾ ਨਾਲ 9,50,00,000 ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ। ਜੇ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆ ਸੁਣਦੇ ਹਾਂ ਸਪੋਂਸਰ ਪ੍ਰੋਗਰਾਮ ਕਿਸਾਨ ਵਾਣੀ।

ਉਮੀਦ ਹੈ ਤੁਸੀਂ ਇਸ ਖੂਬਸੂਰਤ ਜਿਹੇ ਗੀਤ ਦਾ ਆਨੰਦ ਜ਼ਰੂਰ ਮਾਣਿਆ ਹੋਵੇਗਾ। ਤੇ ਹੁਣ ਵੇਲਾ ਹੋ ਗਿਆ ਹੈ ਖੇਤੀ ਸੰਦੇਸ਼ ਦਾ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਸਤੰਬਰ ਦੇ ਕਿਸਾਨ ਮੇਲਿਆਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 18-19 ਸਤੰਬਰ ਨੂੰ ਲਗਾਏ ਜਾ ਰਹੇ ਹਨ ਅਤੇ ਬਾਕੀ 6 ਮੇਲੇ ਵੱਖ ਵੱਖ ਕੇਂਦਰਾਂ ਵਿਖੇ ਇੱਕ ਦਿਨ ਲਈ ਲਗਾਏ ਜਾਣਗੇ। ਇਹਨਾਂ ਮੇਲਿਆਂ ਵਿੱਚ ਨਵੀਆਂ ਕਿਸਮਾਂ ਦੇ ਬੀਜ, ਫਸਲ ਉਤਪਾਦਨ, ਪੌਦ ਸੁਰੱਖਿਆ ਤਕਨੀਕਾਂ ਅਤੇ ਖੇਤੀ ਮਸ਼ੀਨਰੀ ਆਦਿ ਦੀ ਜਾਣਕਾਰੀ ਲੈਣ ਲਈ ਕਿਸਾਨ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਪਹੁੰਚਦੇ ਹਨ ਅਤੇ ਆਪਣੀ ਖੇਤੀ ਨੂੰ ਅੱਗੇ ਲਿਜਾਣ ਵਿੱਚ ਸਹਾਈ ਹੁੰਦੇ ਹਨ। ਇਸ ਤੋਂ ਇਲਾਵਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕਿਸਾਨ ਮੇਲੇ ਹਾੜੀ ਦੀਆਂ ਫਸਲਾਂ ਸੰਬੰਧੀ ਵੀ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਮੇਲਾ 11 ਸਤੰਬਰ ਬੱਲੋਵਾਲ ਸੌਂਖੜੀ ਵਿੱਚ, 15 ਸਤੰਬਰ ਨੂੰ ਦੂਜਾ ਮੇਲਾ ਰੌਣੀ

0: ਵਿੱਚ, 22 ਸਤੰਬਰ ਨੂੰ ਤੀਜਾ ਮੇਲਾ ਫਰੀਦਕੋਟ ਵਿੱਚ, ਚੌਥਾ ਮੇਲਾ 22 ਸਤੰਬਰ ਨੂੰ ਬਠਿੰਡੇ ਵਿੱਚ ਅਤੇ ਪੰਜਵਾਂ ਮੇਲਾ 29 ਸਤੰਬਰ ਨੂੰ ਗੁਰਦਾਸਪੁਰ ਵਿੱਚ ਲਗਾਇਆ ਜਾ ਰਿਹਾ ਹੈ। ਕਿਸਾਨ ਮੇਲਿਆਂ ਤੋਂ ਇਲਾਵਾ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਵਿੱਚ ਲੱਗਣ ਜਾ ਰਿਹਾ ਹੈ 18-19 ਸਤੰਬਰ ਨੂੰ ਪਸ਼ੂ ਪਾਲਣ ਮੇਲਾ, ਜਿਸ ਦੇ ਸੰਬੰਧੀ ਸਾਨੂੰ ਜਾਣਕਾਰੀ ਦੇਣਗੇ ਡਾਕਟਰ ਜਸਵਿੰਦਰ ਸਿੰਘ, ਮੁਖੀ ਪ੍ਰਸਾਰ ਸਿੱਖਿਆ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ।
1: ਜਿੱਦਾਂ ਕਿ ਪਸ਼ੂ ਪਾਲਣ ਮੇਲਾ, ਮੇਲਾ ਜਿਹੜਾ ਸ਼ਬਦ ਬਣਿਆ ਹੈਗਾ ਮੇਲ ਤੋਂ, ਇਹਦਾ ਮਤਲਬ ਜਿਹਦੇ ਵਿੱਚ ਪਸ਼ੂ ਪਾਲਕ ਉੱਦਮੀ ਜਾਂ ਜਿਹੜੇ ਪਸ਼ੂ ਪਾਲਣ ਕਿੱਤੇ ਨਾਲ ਜੁੜੇ ਹੋਰ ਉਦਯੋਗੀ ਹੈ ਉਹਨਾਂ ਦਾ ਅਤੇ ਵਿਗਿਆਨੀਆਂ ਦਾ ਜਿਹੜਾ ਮੇਲ ਹੈ, ਉਸ ਤੋਂ ਇਹ ਮੇਲੇ ਦਾ ਜਿਹੜਾ ਪਸ਼ੂ ਪਾਲਣ ਮੇਲੇ ਦਾ ਸ਼ਬਦ ਦਾ ਉਤਪੰਨ ਹੋਇਆ। ਅਤੇ ਇਹਦੀ ਜਿਹੜੀ ਸਾਡੀ ਪਿੱਛੇ ਸੋਚ ਹੈਗੀ ਹੈ ਵੀ ਜਿਹੜੀਆਂ ਯੂਨੀਵਰਸਿਟੀ ਵੱਲੋਂ ਜਿੰਨੀਆਂ ਵੀ ਨਵੀਨਤਮ ਤਕਨੀਕਾਂ, ਖੋਜਾਂ, ਕਾਢਾਂ, ਜਿਹੜੀਆਂ ਸਿਫਾਰਸ਼ਾਂ ਲੱਭੀਆਂ ਗਈਆਂ ਨੇ ਜਾਂ ਨਵੀਆਂ ਉਨਤ ਕੀਤੀਆਂ ਗਈਆਂ ਨੇ, ਉਹਨਾਂ ਨੂੰ ਇੱਕੋ ਜਗ੍ਹਾ 'ਤੇ ਸਾਰੇ ਪਸ਼ੂ ਪਾਲਕਾਂ ਦੇ ਸਾਹਮਣੇ ਰੱਖਿਆ ਜਾਵੇ। ਇਸ ਮੰਤਵ ਦੇ ਤਹਿਤ ਇਹ ਜਿਹੜਾ ਮੇਲਾ ਉਹ 18-19 ਸਤੰਬਰ 2026 ਨੂੰ ਲੁਧਿਆਣਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੇਲੇ ਦਾ ਜਿਹੜਾ ਇਸ ਵਾਰ ਦਾ ਸਾਡਾ ਸਲੋਗਨ ਜਾਂ ਥੀਮ ਰੱਖਿਆ ਉਹ ਹੈ ਮਜ਼ਬੂਤ ਜੈਵਿਕ ਸੁਰੱਖਿਆ ਕਰੇ ਬਿਮਾਰੀਆਂ ਤੋਂ ਸੁਰੱਖਿਆ, ਭਾਵ ਜਿੰਨੀ ਅਸੀਂ ਬਾਇਓਸਕਿਉਰਿਟੀ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਜੈਵਿਕ ਸੁਰੱਖਿਆ ਵੀ ਆਖ ਦਿੰਦੇ ਹਾਂ, ਜਿੰਨੀ ਬਾਇਓਸਕਿਉਰਿਟੀ ਅਸੀਂ ਫਾਰਮਾਂ ਦੇ ਉੱਪਰ ਅਸੀਂ ਮਜ਼ਬੂਤੀ ਨਾਲ ਅਪਣਾਵਾਂਗੇ, ਸਾਡੇ ਜਿਹੜੇ ਵਡਮੁੱਲੇ ਪਸ਼ੂ ਹੈ ਜਾਂ ਆਪਾਂ ਮੁਰਗੀਆਂ ਨੇ ਉਹ ਬਿਮਾਰੀਆਂ ਤੋਂ ਬਚੇ ਰਹਿਣਗੇ, ਅਤੇ ਸਾਡੇ ਜਿਹੜੇ ਪਸ਼ੂ ਪਾਲਕ ਵੀਰ ਹੈ ਇਹਨਾਂ ਪਸ਼ੂ ਪਾਲਣ ਕਿੱਤਿਆਂ ਤੋਂ ਹੋਰ ਵਧੇਰੇ ਲਾਹਾ ਲੈ ਸਕਣਗੇ। ਸੋ ਇਸ ਮੇਲੇ ਦੇ ਵਿੱਚ ਪਸ਼ੂ ਪਾਲਣ ਨਾਲ ਜੁੜੇ ਸਾਰੇ ਹੀ ਸਰਕਾਰੀ ਅਤੇ ਬਹੁਤ ਸਾਰੇ ਪ੍ਰਾਈਵੇਟ ਅਦਾਰੇ ਇੱਕੋ ਥਾਂ 'ਤੇ ਆਪੋ ਆਪਣੀਆਂ ਜਿਹੜੀਆਂ ਉਤਪਾਦਾਂ ਦੀਆਂ ਜਾਂ ਖੋਜਾਂ ਦੀਆਂ ਪ੍ਰਦਰਸ਼ਨੀਆਂ ਕਰਨਗੇ। ਸੋ ਜਿਹਦੇ ਨਾਲ ਪਸ਼ੂ ਪਾਲਕ ਵੀਰਾਂ ਨੂੰ ਬਹੁਤ ਹੀ ਜਿਹੜਾ ਫਾਇਦਾ ਹੁੰਦਾ, ਕਿਉਂਕਿ ਇੱਕ ਜਗ੍ਹਾ 'ਤੇ ਸਾਰਾ ਕੁਛ ਉਪਲਬਧ ਹੋ ਜਾਂਦਾ, ਉਹਦੀਆਂ ਜੋ ਵੀ ਜਿਗਿਆਸਾਵਾਂ ਨੇ ਜਾਂ ਜੋ ਵੀ ਉਹਦੇ ਪ੍ਰਸ਼ਨ ਨੇ ਜਾਂ ਉਹ ਜਿਹੜੀਆਂ ਵੀ ਚੀਜ਼ਾਂ ਦਾ ਉਹ ਲੱਭ ਰਹੇ ਨੇ, ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਜਾਣਨ ਬਾਰੇ ਕੋਸ਼ਿਸ਼ ਕਰ ਰਹੇ ਨੇ, ਉਹ ਉਹਨਾਂ ਨੂੰ ਇੱਕੋ ਥਾਂ 'ਤੇ ਉਪਲਬਧ ਹੋ ਜਾਂਦੀ ਹੈ। ਸੋ ਇਸ ਮੇਲੇ ਦੇ ਵਿੱਚ ਜਿਹੜੀ ਸਾਡੀ ਯੂਨੀਵਰਸਿਟੀ ਵੱਲੋਂ ਜਿਹੜੇ ਸਾਡੇ ਕਾਲਜ ਨੇ ਸਾਰੇ ਹੀ, ਵੈਟਨਰੀ ਕਾਲਜ ਚਾਹੇ ਉਹ ਲੁਧਿਆਣੇ ਦਾ ਚਾਹੇ ਉਹ ਰਾਮਪੁਰਾ ਫੂਲ ਦਾ, ਡੇਅਰੀ ਅਤੇ ਫੂਡ ਸਾਇੰਸ ਕਾਲਜ ਜਾਂ ਫਿਸ਼ਰੀ ਕਾਲਜ, ਬਾਇਓਤਕਨੋਲੋਜੀ ਕਾਲਜ ਅਤੇ ਜਾਂ ਵੈਟਨਰੀ ਪੋਲੀਟੈਕਨਿਕ ਕਾਲਚਰਾਣੀ, ਸਾਰੇ ਹੀ ਕਾਲਜਾਂ ਵੱਲੋਂ ਲੁਧਿਆਣਾ ਦੇ ਵਿਖੇ ਉਹਨਾਂ ਦੀ ਆਪੋ ਆਪਣੀਆਂ ਖੋਜਾਂ ਅਤੇ ਜਾਂ ਜਿਹੜੀਆਂ ਨਵੀਆਂ ਕਾਢਾਂ ਦੀ ਜਿਹੜੀ ਪ੍ਰਦਰਸ਼ਨੀ ਲਗਾਈ ਜਾਏਗੀ। ਜੇ ਮੈਂ ਥੋੜ੍ਹਾ ਜਿਹਾ ਵਿਸਥਾਰ ਨਾਲ ਗੱਲ ਕਰਾਂ ਪਸ਼ੂ ਪਾਲਣ ਕਿੱਤਿਆਂ ਦੇ ਬਾਰੇ ਦੇ ਵਿੱਚ, ਤਾਂ ਇਸ ਮੇਲੇ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਿਹੜੇ ਬਹੁਤ ਹੀ ਉਮਦਾ ਨਸਲ ਦੇ ਪਸ਼ੂ ਨੇ, ਜਿਹੜੀਆਂ ਵੱਖ ਵੱਖ ਨਸਲਾਂ ਦੇ, ਜਿਵੇਂ ਆਪਾਂ ਮੁਰਾ ਕਹਿ ਲਈਏ, ਨੀਲੀ ਰਾਵੀ ਹੈ ਜਾਂ ਜਰਸੀ ਹੈ ਜਾਂ HF ਹੈ, ਸਾਹੀਵਾਲ ਹੈ, ਉਹ ਵੀ ਪ੍ਰਦਰਸ਼ਿਤ ਕੀਤੇ ਜਾਣਗੇ। ਨਾਲ ਦੀ ਨਾਲ ਉਹਨਾਂ ਦੇ ਜਿਹੜੀ ਪੀੜ੍ਹੀ ਦਰ ਵੰਸ਼ਾਵਲੀ ਹੈ ਉਹ ਵੀ ਉੱਥੇ ਪ੍ਰਦਰਸ਼ਿਤ ਕੀਤੀ ਜਾਂਦੀ ਹੈ, ਤਾਂ ਕਿ ਪਸ਼ੂ ਪਾਲਕ ਵੀਰਾਂ ਨੂੰ ਪਤਾ ਚੱਲ ਜਾਵੇ ਵੀ ਇਹ ਇੱਦਾਂ ਨਹੀਂ ਹੈਗੇ, ਜਿਹੜੇ ਪਸ਼ੂ ਆ ਜਿਹੜੇ ਉਮਦਾ ਨਸਲ ਦੇ ਪਸ਼ੂ ਆ, ਪੀੜ੍ਹੀ ਦਰ ਪੀੜ੍ਹੀ ਚੋਣ ਕਰਕੇ ਉਹਨਾਂ ਦੀ ਸਿਲੈਕਸ਼ਨ ਕੀਤੀ ਜਾਂਦੀ ਹੈਗੀ ਹੈ, ਉਹ ਸਾਰੇ ਦੇ ਸਾਰੇ ਪਸ਼ੂ। ਅਤੇ ਇਸ ਤੋਂ ਇਲਾਵਾ ਜਿਹੜੀਆਂ ਮੁਰਗੀਆਂ, ਜਿਹੜੀਆਂ ਬੱਕਰੀਆਂ ਬੀਟਲ ਨਸਲ ਦੀਆਂ, ਬਟੇਰ ਜਿਹੜੇ ਹੋਣਗੇ ਉਹ ਵੀ ਉੱਥੇ ਮੇਲੇ ਦੇ ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ, ਤਾਂ ਕਿ ਪਸ਼ੂ ਪਾਲਕ ਵੀਰਾਂ ਨੂੰ ਇਹਨਾਂ ਜਿਹੜੇ ਸਾਡੇ ਵੱਖ ਵੱਖ ਪਸ਼ੂ ਪਾਲਣ ਕਿੱਤੇ ਨੇ ਉਹਨਾਂ ਦੇ ਬਾਰੇ ਜਾਗਰੂਕ ਕੀਤਾ ਜਾ ਸਕੇ। ਸੋ ਨਸਲਾਂ ਦੇ ਨਾਲ ਨਾਲ ਸ਼ੈੱਡ ਦਾ ਜਿਹੜਾ ਡਿਜ਼ਾਇਨ ਕਿੱਦਾਂ ਕਰਨਾ, 20 ਪਸ਼ੂਆਂ ਵਾਸਤੇ ਕਿੰਨਾ, 50 ਪਸ਼ੂਆਂ ਵਾਸਤੇ ਕਿੰਨਾ ਕਰਨਾ, ਹਵਾਦਾਰ ਕਿੱਦਾਂ ਹੋਊਗਾ, ਗਰਮੀ ਸਰਦੀ ਦੇ ਵਿੱਚ ਜਿਹੜਾ ਸ਼ੈੱਡ ਵਧੀਆ ਰਹੇ ਉਹਦਾ ਨਿਰਮਾਣ ਕਿੱਦਾਂ ਕਰਨਾ ਹੈਗਾ, ਸਸਤਾ ਅਤੇ ਟਿਕਾਊ ਸ਼ੈੱਡ ਦਾ ਨਿਰਮਾਣ ਕਿੱਦਾਂ ਕਰਨਾ, ਇਸ ਬਾਤ ਵੀ ਸਾਡੇ ਸਾਇੰਸਦਾਨ ਉੱਥੇ ਹੋਣਗੇ, ਪਸ਼ੂ ਪਾਲਕ ਵੀਰ ਉਹਨਾਂ ਤੋਂ ਇਹ ਜਾਣਕਾਰੀ ਲੈ ਸਕਦੇ ਨੇ। ਇਸ ਤੋਂ ਇਲਾਵਾ ਸਾਡਾ ਜਿਹੜਾ ਪਸ਼ੂ ਆਹਾਰ ਵਿਭਾਗ ਹੈ ਉਹ ਵੀ ਉੱਥੇ ਹੋਏਗਾ। ਸੋ ਪਸ਼ੂ ਆਹਾਰ ਦੀ ਜਾਣਕਾਰੀ, ਪਸ਼ੂ ਜਿਹੜਾ ਵੰਡ ਆਪਾਂ ਕਹਿੰਦੇ ਹਾਂ ਉਹਦੇ ਬਾਬਤ ਜਾਣਕਾਰੀ, ਸਾਇਲਿਜ ਬਾਰੇ, ਹੇ ਬਾਰੇ ਜਾਣਕਾਰੀ ਸਾਰੀ ਉੱਥੇ ਉਪਲਬਧ ਕਰਵਾਈ ਜਾਊਗੀ। ਅਤੇ ਇਸ ਦੇ ਨਾਲ ਨਾਲ ਜਿਹੜਾ ਸਾਡੇ ਪਸ਼ੂ ਆਹਾਰ ਵੱਲੋਂ ਵਿਕਸਿਤ ਨੇ, ਧਾਤਾਂ ਦਾ ਚੂਰਾ, ਬਾਈਪਾਸ ਫੈਟ, ਡੇਰੀ ਪ੍ਰੀਮਿਕਸ,

ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਆਪਣੇ ਨਾਲ ਲੈ ਕੇ ਆ ਸਕਦੇ ਹੋ। ਉੱਥੇ ਤੁਹਾਡਾ ਸੈਂਪਲ ਲੈ ਕੇ ਉਹਦੀ ਟੈਸਟਿੰਗ ਕੀਤੀ ਜਾਊਗੀ। ਫੀਡ ਦੀ ਆਪਾਂ ਗੱਲ ਕਰ ਰਹੇ ਹੈਗੇ ਹਾਂ। ਸੋ ਇਸ ਤੋਂ ਇਲਾਵਾ ਜਿਹੜੇ ਸਾਡੇ ਹੋਰ ਵਿਭਾਗ ਨੇ ਜਿਹੜੇ ਕਿ ਬਿਮਾਰੀ ਦੇ ਵਿੱਚ ਜਾਂਚ ਕਰਦੇ ਨੇ, ਬਿਮਾਰੀ ਦੀ ਪਰਖ ਕਰਦੇ ਨੇ, ਜਿਵੇਂ ਖਾਸ ਕਰਕੇ ਮੈਂ ਨਾਂ ਲਵਾਂ ਤਾਂ ਵੈਟਨਰੀ ਪੈਥੋਲੋਜੀ ਵਿਭਾਗ, ਜੋ ਜਿੰਨੀਆਂ ਵੀ ਮੁਰਗੀਆਂ ਸੰਬੰਧੀ ਬਿਮਾਰੀਆਂ ਨੇ ਉਹਨਾਂ ਦੇ ਸੰਬੰਧ ਵਿੱਚ ਬੜੇ ਵਿਸਥਾਰ ਨਾਲ ਉਹ ਜਾਣਕਾਰੀ ਦਿੱਤੀ ਜਾਊਗੀ ਵੈਟਨਰੀ ਪੈਥੋਲੋਜੀ ਵਿਭਾਗ ਦੇ ਉੱਤੇ। ਨਾਲ ਦੀ ਨਾਲ ਜਿਹੜਾ ਪਸ਼ੂਆਂ ਦੇ ਵਿੱਚ ਜ਼ਹਿਰਵਾਦ ਹੁੰਦੇ ਨੇ ਉਸ ਦੇ ਬਾਬਤ ਵੀ ਦੱਸਿਆ ਜਾਊਗਾ, ਜਾਂ ਪੱਠਿਆਂ ਦੇ ਵਿੱਚ ਕਿਸੇ ਨੇ ਨਾਈਟ੍ਰੇਟ ਬਾਰੇ ਪਰਖ ਕਰਵਾਉਣੀ ਹੈ ਵੀ ਇਹਦੀ ਮਾਤਰਾ ਕਿੰਨੀ ਹੈ, ਤਾਂ ਉਹ ਵੀ ਉੱਥੇ ਸਾਡਾ ਜਿਹੜਾ ਫਾਰਮਾ ਵਿਭਾਗ ਹੋਏਗਾ ਉਹ ਉੱਥੇ ਉਸ ਨੂੰ ਜਾਂਚ ਕਰ ਸਕਦਾ ਹੈ। ਅਤੇ ਪਸ਼ੂਆਂ ਨੂੰ ਇਹਨਾਂ ਜ਼ਹਿਰਵਾਦਾਂ ਤੋਂ, ਨਾਈਟ੍ਰੇਟ, ਸਾਇਨਾਈਡ, ਔਗਜ਼ਾਲੇਟ, ਇਹਨਾਂ ਤੋਂ ਕਿੱਦਾਂ ਬਚਾਇਆ ਜਾ ਸਕਦਾ ਹੈ, ਇਹ ਵੀ ਉੱਥੇ ਬਾਖੂਬੀ ਜਾਣਕਾਰੀ ਦਿੱਤੀ ਜਾਊਗੀ। ਸੋ ਪਸ਼ੂਆਂ ਦੇ ਵਿੱਚ ਜਦੋਂ ਆਪਾਂ ਨੇ ਕੋਲ ਕਰੋਨਾ ਤੋਂ ਬਾਅਦ ਕਾਫੀ ਜ਼ਿਆਦਾ ਪਸ਼ੂ ਪਾਲਕ ਵੀਰਾਂ ਦੇ ਸੁਝਾਅ ਆਏ ਸੀਗੇ ਵੀ ਸਾਨੂੰ ਥੋੜ੍ਹਾ ਜਿਹਾ ਘਰੇਲੂ ਜੜੀ ਬੂਟੀਆਂ ਬਾਰੇ ਵੀ ਦੱਸਿਆ ਜਾਵੇ। ਸੋ ਉੱਥੇ ਇਹ ਵੀ ਪ੍ਰਦਰਸ਼ਿਤ ਕੀਤੇ ਜਾਣਗੇ ਵੀ ਘਰੇਲੂ ਇਲਾਜ ਕਿਵੇਂ ਕਿਵੇਂ ਕੀਤੇ ਜਾ ਸਕਦੇ ਨੇ। ਸਾਡਾ ਫਾਰਮਾ ਵਿਭਾਗ ਇਸ ਜੜੀ ਬੂਟੀਆਂ ਦੇ ਉੱਤੇ ਕੰਮ ਕਰ ਰਿਹਾ, ਸੋ ਇਸ ਦੇ ਬਾਬਤ ਵੀ ਪਸ਼ੂ ਪਾਲਕ ਵੀਰ ਉੱਥੋਂ ਜਾਣਕਾਰੀ ਲੈ ਸਕਦੇ ਨੇ। ਸੋ ਪਸ਼ੂਆਂ ਦੇ ਨਾਲ ਜਿੰਨੇ ਵੀ ਆਪਣਾ ਕਿੱਤੇ ਜੁੜੇ ਨੇ ਜਾਂ ਜੋ ਵੀ ਤੁਹਾਡੇ ਸਵਾਲ ਜਵਾਬ ਜੁੜੇ ਨੇ ਜਾਂ ਕੁਛ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ, ਤਾਂ ਉੱਥੇ ਮੈਂ ਇਹ ਪਸ਼ੂ ਪਾਲਕ ਵੀਰਾਂ ਨੂੰ ਕਹਿਣਾ ਚਾਹਾਂਗਾ ਵੀ ਉੱਥੇ ਤੁਹਾਡੇ ਲਈ ਇੱਕ ਖਾਸ ਪੁੱਛਗਿੱਛ ਸੈਂਟਰ ਬਣਿਆ ਹੋਏਗਾ। ਤੁਸੀਂ ਉੱਥੇ ਸਾਡੇ ਸਾਰੇ ਮਾਹਿਰ ਬੈਠੇ ਹੋਣਗੇ, ਸਰਜਰੀ ਦੇ, ਮੈਡੀਸਨ ਦੇ, ਗਾਇਨੀ ਦੇ, ਅਤੇ ਜੇ ਤੁਹਾਡਾ ਕੋਈ ਵੀ ਸਵਾਲ ਆ ਤੁਸੀਂ ਉੱਥੇ ਜਾ ਕੇ ਉਹਨਾਂ ਨਾਲ ਸਲਾਹ ਲੈ ਸਕਦੇ ਹੋ। ਨਾਲ ਦੀ ਨਾਲ ਸਾਡਾ ਜਿਹੜਾ ਸੈਸ਼ਨ ਵੀ ਹੈ ਜਿਹਦੇ ਵਿੱਚ ਸਾਡੇ ਮਾਹਿਰ ਜਿਹੜੇ ਉਹ ਲੈਕਚਰ ਦਿੰਦੇ ਰਹਿਣਗੇ, ਤੁਸੀਂ ਉਹਨਾਂ ਨਾਲ ਵੀ ਜਾ ਕੇ ਆਪਣਾ ਸੰਪਰਕ ਕਰ ਸਕਦੇ ਹੋ, ਉਹਨਾਂ ਤੋਂ ਵੀ ਸਵਾਲ ਪੁੱਛ ਸਕਦੇ ਹੋ। ਕਹਿਣ ਦਾ ਮੇਰਾ ਮਕਸਦ ਇਹ ਹੈ ਵੀ ਇਹ ਜਿਹੜਾ ਮੇਲਾ ਹੈ ਇਹ ਯੂਨੀਵਰਸਿਟੀ ਵੱਲੋਂ ਪਸ਼ੂ ਪਾਲਕਾਂ ਦੇ ਲਈ ਹੀ ਲਗਾਇਆ ਜਾਂਦਾ, ਤਾਂ ਕਿ ਪਸ਼ੂ ਪਾਲਕ ਵੀਰ ਆਉਣ, ਆਪਣੀਆਂ ਜਿੰਨੀਆਂ ਜਗਿਆਸਾਵਾਂ ਨੇ ਜਾਂ ਜਿਹੜੇ ਵੀ ਉਹਨਾਂ ਦੇ ਪ੍ਰਸ਼ਨ ਨੇ ਉਹ ਉਹਨਾਂ ਦਾ ਹੱਲ ਉਹ ਇੱਥੋਂ ਲੱਭ ਕੇ ਲੈ ਜਾ ਕੇ ਸਕਣ। ਸੋ ਇਸ ਦੇ ਨਾਲ ਨਾਲ ਜਿਹੜਾ ਸਾਡਾ ਡੇਅਰੀ ਅਤੇ ਫੂਡ ਸਾਇੰਸ ਕਾਲਜ ਹੈ ਉਹਦੇ ਵੱਲੋਂ ਵੀ ਦੁੱਧ ਤੋਂ ਕਿੱਦਾਂ ਵੱਖਰੇ ਵੱਖਰੇ ਪਦਾਰਥ ਬਣਾਏ ਜਾ ਸਕਦੇ ਨੇ, ਠੀਕ ਹੈ, ਉਹਦੇ ਲਈ ਟ੍ਰੇਨਿੰਗ ਬਾਬਤ ਦੱਸਿਆ ਜਾਂਦਾ ਹੈ। ਅਤੇ ਉੱਥੇ ਇਹਨਾਂ ਪ੍ਰੋਡਕਟਾਂ ਦੀ ਪ੍ਰਦਰਸ਼ਨੀ ਵੀ ਲਾਈ ਜਾਂਦੀ ਹੈ, ਜਿਵੇਂ ਮੋਜ਼ਰੇਲਾ ਚੀਜ਼ ਹੈ, ਪਨੀਰ ਹੈ, ਆਈਸਕ੍ਰੀਮ ਹੈ, ਫਲੇਵਰਡ ਮਿਲਕ ਹੈ, ਅਤੇ ਇਹ ਸਾਰੇ ਪ੍ਰੋਡਕਟ ਉੱਥੇ ਜਿਹੜੇ ਵਿਕਰੀ ਲਈ ਵੀ ਉਪਲਬਧ ਹੋਣਗੇ। ਪਸ਼ੂ ਪਾਲਕ ਵੀਰ ਇਹਨਾਂ ਦਾ ਸਵਾਦ ਵੀ ਦੇਖ ਸਕਦੇ, ਕਿੱਦੇ ਬਣਦੇ ਨੇ ਉਸ ਬਾਰੇ ਵੀ ਜਾਣਕਾਰੀ ਲੈ ਸਕਦੇ ਨੇ, ਅਤੇ ਕਿੱਦਾਂ ਉਹ ਟ੍ਰੇਨਿੰਗ ਲੈ ਸਕਦੇ ਨੇ। ਇਹ ਸਾਡਾ ਡੇਅਰੀ ਜਿਹੜਾ ਕਾਲਜ, ਡੇਅਰੀ ਅਤੇ ਫੂਡ ਸਾਇੰਸ ਕਾਲਜ ਹੋਏਗਾ, ਉਹ ਇਸ ਬਾਰੇ ਸਾਰੀਆਂ ਚੀਜ਼ਾਂ ਦੀ ਪ੍ਰਦਰਸ਼ਨੀ ਉੱਥੇ ਲਗਾਏਗਾ। ਜਿਹੜਾ ਸਾਡੀ ਯੂਨੀਵਰਸਿਟੀ ਦਾ ਫਿਸ਼ਰੀ ਕਾਲਜ ਹੈ ਉਸ ਵੱਲੋਂ ਵੀ, ਕਿਉਂਕਿ ਮੱਛੀ ਪਾਲਣ ਅੱਜ ਕੱਲ੍ਹ ਜਿਹੜਾ ਪੰਜਾਬ ਦੇ ਵਿੱਚ ਕਾਫੀ ਪ੍ਰਫੁੱਲਿਤ ਹੋ ਰਿਹਾ, ਉਸ ਬਾਬਤ ਵੀ ਵਿਸਥਾਰ ਨਾਲ ਦੱਸਣਗੇ ਵੀ ਮੱਛੀ ਆਪਾਂ ਕਿੱਦਾਂ ਪਾਲ ਸਕਦੇ ਹਾਂ ਅਤੇ ਉਹਦੇ ਵਾਸਤੇ ਕਿੰਨੀ ਕੁ ਸਪੇਸ ਚਾਹੀਦੀ ਹੈ, ਜਾਂ ਆਪਾਂ ਖਾਰੇ ਪਾਣੀ ਦੇ ਵਿੱਚ ਝੀਂਗਾ ਕਿੱਦਾਂ ਪਾਲ ਸਕਦੇ ਹਾਂ, ਜਾਂ ਆਪਾਂ ਜਿਹੜਾ ਸਰਕੂਲੇਟਰੀ ਐਕੁਆਕਲਚਰ ਸਿਸਟਮ ਕਿੱਦਾਂ ਲਗਾ ਸਕਦੇ ਹਾਂ, ਜਾਂ ਆਪਾਂ ਜਿਹੜੀ ਸਜਾਵਟੀ ਮੱਛੀਆਂ ਕਿੱਦਾਂ ਰੱਖ ਸਕਦੇ। ਸੋ ਕਹਿਣ ਦਾ ਮਕਸਦ ਮੱਛੀਆਂ ਨਾਲ ਸੰਬੰਧਿਤ ਸਾਰੀ ਸੰਪੂਰਨ ਜਾਣਕਾਰੀ ਤੁਹਾਨੂੰ ਸਾਡੇ ਫਿਸ਼ਰੀ ਕਾਲਜ ਦੇ ਸਟਾਲ ਦੇ ਉੱਪਰ ਮਿਲ ਜਾਏਗੀ, ਐਕਸਪਰਟ ਉੱਥੇ ਉਪਲਬਧ ਹੋਣਗੇ। ਤੁਸੀਂ ਆਪਣਾ ਸਵਾਲ ਲੈ ਕੇ ਆਓ, ਤੁਹਾਨੂੰ ਉਹ ਜਾਣਕਾਰੀ ਦੇਣ ਲਈ ਦੋਨੋਂ ਦਿਨ ਉੱਥੇ 18 ਅਤੇ 19 ਸਤੰਬਰ ਨੂੰ ਉਪਲਬਧ ਹੋਣਗੇ। ਇਸੇ ਤਰ੍ਹਾਂ ਜਿਹੜਾ ਸਾਡਾ ਬਾਇਓਟੈਕਨੋਲੋਜੀ ਕਾਲਜ ਹੈ ਉਹਨਾਂ ਵੱਲੋਂ ਵੀ ਜੇ ਆਪਾਂ ਕਿਸੇ ਪਸ਼ੂਆਂ ਦੇ ਪੇਰੈਂਟ ਬਾਰੇ ਜਾਣਨਾ ਚਾਹੀਏ ਤਾਂ ਉਹ ਪੇਰੈਂਟਿੰਗ ਦਾ ਅਨੈਲਿਸਿਸ, ਉਹ DNA ਅਨੈਲਿਸਿਸ ਕਰਕੇ ਉਹ ਆਪਾਂ ਨੂੰ ਦੱਸ ਸਕਦੇ ਨੇ ਵੀ ਇਸ ਪਸ਼ੂ ਦੇ ਜਿਹੜੇ ਪੇਰੈਂਟ ਉਹ ਆ ਨੇ, ਜਾਂ ਵਾਇਰਲ ਬਿਮਾਰੀਆਂ ਤੋਂ ਬਚਾਅ ਲਈ ਕੀ ਕੁਛ ਕੀਤਾ ਜਾ ਸਕਦਾ। ਉਹ ਉੱਥੇ ਆਪਣੀ ਪ੍ਰਦਰਸ਼ਨੀ ਉਹਨਾਂ ਨੇ ਵੀ ਉੱਥੇ ਲਗਾਈ ਹੋਏਗੀ। ਇੱਕ ਸਾਡੀ ਯੂਨੀਵਰਸਿਟੀ ਦੇ ਵਿੱਚ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਗਿਆ ਜਿਹਨੂੰ ਅਸੀਂ ਇਨਕੂਬੇਟਰ ਕਹਿ ਸਕਦੇ ਹਾਂ, ਜਾਂ ਉਹਨੂੰ ਅਸੀਂ ਉਹਨੂੰ ਵਲਿਫ ਦੇ ਨਾਮ ਨਾਲ ਜਾਣਦੇ ਹਾਂ, ਵੈਟਨਰੀ ਲਾਈਫ ਸਟੋਕ ਇਨੋਵੇਸ਼ਨ ਫਾਊਂਡੇਸ਼ਨ। ਸੋ ਉਹਦੇ ਵਿੱਚ ਕੀ ਕੀਤਾ ਜਾਂਦਾ ਵੀ ਜਿਹੜਾ ਸਾਡਾ ਪਸ਼ੂ ਪਾਲਕ ਹੁੰਦੇ ਨੇ ਜਾਂ ਜਿਹੜੇ ਉੱਦਮੀ ਹੁੰਦੇ ਨੇ ਜਿਨ੍ਹਾਂ ਕੋਲ ਨਵੇਂ ਆਈਡੀਏ ਨੇ, ਉਹ ਆ ਕੇ ਇਸ ਵਲਿਫ ਸੈਂਟਰ ਦੇ ਉੱਤੇ ਮਿਲ ਸਕਦੇ ਨੇ। ਉਹ ਉੱਥੇ ਉਹਨਾਂ ਦਾ ਵਿਚਾਰ ਨੂੰ ਰਜਿਸਟਰ ਕੀਤਾ ਜਾਂਦਾ, ਉਹਨਾਂ ਦੇ ਆਈਡੀਏ ਨੂੰ ਰਜਿਸਟਰ ਕੀਤਾ ਜਾਂਦਾ, ਅਤੇ ਉਸ ਵਿਚਾਰ ਆਈਡੀਏ ਨੂੰ ਅੱਗੇ ਮੂਲ ਰੂਪ ਦੇ ਵਿੱਚ ਜਾਂ ਕਿਸੇ ਉੱਦਮ ਦੇ ਵਿੱਚ ਜਾਂ ਆਪਾਂ ਕਹਿ ਲਈਏ ਇੰਟਰਪ੍ਰਾਈਜ਼ ਦੇ ਵਿੱਚ ਤਬਦੀਲ ਕਰਨ ਵਾਸਤੇ ਉਹ ਬਹੁਤ ਸਹਾਇਤਾ ਕਰਦੇ ਨੇ। ਜਿਵੇਂ ਜਿਵੇਂ ਤੁਸੀਂ ਅੱਗੇ ਵੱਧਦੇ ਹੋ ਉਹ ਆਰਥਿਕ ਸਹਾਇਤਾ ਲੈਣ ਦੇ ਵਿੱਚ ਤੁਹਾਡੀ ਮਦਦ ਕਰਦੇ ਨੇ। ਸੋ ਮੈਂ ਇੱਥੇ ਸਾਰੇ ਪਸ਼ੂ ਪਾਲਕ ਵੀਰਾਂ ਨੂੰ, ਖਾਸ ਕਰਕੇ ਨੌਜਵਾਨਾਂ ਨੂੰ ਇਹ ਬੇਨਤੀ ਕਰੂੰਗਾ ਵੀ ਉਹ ਇਸ ਵਲਿਫ ਦੇ ਜਿਹੜੇ ਸਟਾਲ ਦੇ ਉੱਪਰ ਜ਼ਰੂਰ ਜਾਣ, ਅਤੇ ਉਹਨਾਂ ਤੋਂ ਜਿੰਨੀ ਵੀ

0: ਇਹ ਮਦਦ ਲੈ ਸਕਦੇ ਨੇ ਕਿਉਂਕਿ ਇਹ ਬਿਜ਼ਨਸ ਇਨਕੂਬੇਟਰ ਹੈ। ਇਹਨੇ ਇਸ ਸੈਂਟਰ ਨੇ ਉਹਨਾਂ ਨੂੰ ਇੱਕ ਬਿਜ਼ਨਸਮੈਨ ਵਜੋਂ ਤੁਹਾਡਾ ਜਿਹੜਾ ਉਭਰਨ ਦਾ ਸੁਪਨਾ ਹੋਊਗਾ ਉਹਨੂੰ ਸਾਕਾਰ ਕਰਨ ਦੇ ਵਿੱਚ ਇਹ ਮਦਦ ਕਰੂਗਾ। ਇਸ ਤੋਂ ਇਲਾਵਾ ਜਿਹੜਾ ਸਾਡੇ ਯੂਨੀਵਰਸਿਟੀ ਦੇ ਵਿੱਚ ਦੁੱਧ ਆਨਿਆਂ ਅਤੇ ਮੀਟ ਤੋਂ ਜਿੰਨੇ ਵੀ ਵੱਖ ਵੱਖ ਤਰ੍ਹਾਂ ਦੇ ਪਦਾਰਥ ਬਣੇ ਹੋਣਗੇ, ਪਸ਼ੂ ਪਾਲਕ ਵੀਰ ਉਹਨਾਂ ਦਾ ਵੀ ਉੱਥੇ ਟੇਸਟ ਕਰ ਸਕਦੇ ਨੇ। ਉੱਥੇ ਫੂਡ ਕੋਰਟ ਇੱਕ ਅਲੱਗ ਤੋਂ ਉਪਲਬਧ ਹੋਏਗਾ, ਉਸ ਫੂਡ ਕੋਰਟ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਉਪਲਬਧ ਹੋਣਗੀਆਂ। ਇਸ ਤੋਂ ਇਲਾਵਾ ਸਾਡੇ ਇਸ ਮੇਲੇ ਦੇ ਵਿੱਚ ਜਿਹੜੀਆਂ ਸਾਡੀਆਂ ਵੱਖ ਵੱਖ ਫਾਰਮਰਸ ਦੀਆਂ ਜਥੇਬੰਦੀਆਂ ਨੇ, ਜਿਵੇਂ ਪੰਜਾਬ ਲਾਈਫ ਸਟੋਕ ਫਾਰਮਰ ਐਸੋਸੀਏਸ਼ਨ ਜਾਂ ਪਿਗ ਫਾਰਮਰ ਵੈਲਫੇਅਰ ਐਸੋਸੀਏਸ਼ਨ ਜਾਂ ਪ੍ਰੋਗਰੈਸਿਵ ਪਿਗ ਫਾਰਮਰ ਐਸੋਸੀਏਸ਼ਨ, ਇਨੋਵੇਟਿਵ ਫਿਸ਼ ਫਾਰਮਰ ਐਸੋਸੀਏਸ਼ਨ, ਸੋ ਵੱਖ ਵੱਖ ਜਿਹੜੀਆਂ ਫਾਰਮਰਸ ਦੀਆਂ ਜਥੇਬੰਦੀਆਂ ਬਣੀਆਂ ਹੋਈਆਂ ਨੇ ਉਹ ਆਪਣੀਆਂ ਆਪਣੀਆਂ ਜਥੇਬੰਦੇ ਦੀਆਂ ਸਟਾਲਾਂ ਉੱਥੇ ਲਾਉਣਗੀਆਂ। ਉਹਨਾਂ ਦਾ ਮਕਸਦ ਆਪੋ ਆਪਣੇ ਕਿੱਤਿਆਂ ਦੇ ਬਾਰੇ ਹੋਰ ਜਾਣਕਾਰੀ ਦੇਣਾ ਅਤੇ ਆਪਣੇ ਵਰਗੇ ਹੋਰ ਜਿਹੜੇ ਪਸ਼ੂ ਪਾਲਕਾਂ ਨੂੰ ਆਪਣੇ ਨਾਲ ਜੋੜਨਾ, ਤਾਂ ਕਿ ਇਹ ਜਿਹੜੇ ਕਿੱਤੇ ਹੈ, ਹਾਲਾਂਕਿ ਜਿਹੜੀਆਂ ਜਥੇਬੰਦੀਆਂ ਅਲੱਗ ਅਲੱਗ ਨੇ ਪਰ ਮਕਸਦ ਸਾਰਿਆਂ ਦਾ ਇੱਕੋ ਆ ਵੀ ਇਹ ਜਿਹੜੀਆਂ ਪਸ਼ੂ ਪਾਲਣ ਦੇ ਕਿੱਤੇ ਹੈ ਇਹਨਾਂ ਨੂੰ ਹੋਰ ਉੱਪਰ ਆਪਾਂ ਸਮੂਹਿਕ ਤੌਰ 'ਤੇ ਇਕੱਠੇ ਹੋ ਕੇ ਕਿੱਦਾਂ ਉੱਪਰ ਲੈ ਕੇ ਜਾ ਸਕਦੇ ਹਾਂ, ਸੋ ਉਹ ਵੀ ਸਾਰੀਆਂ ਸੰਸਥਾਵਾਂ ਉੱਥੇ ਹੋਣਗੀਆਂ। ਸੋ ਇਹ ਪਸ਼ੂ ਪਾਲਕ ਵੀਰ ਇਹਨਾਂ ਸੰਸਥਾਵਾਂ 'ਤੇ ਆ ਕੇ ਜਿਹੜਾ ਵੀ ਹੈਗਾ ਉਹ ਉਹਨਾਂ ਤੋਂ ਜਾਣਕਾਰੀ ਲੈ ਸਕਦੇ ਨੇ। ਜਿੱਦਾਂ ਇਸ ਜਿਹੜਾ ਯੂਨੀਵਰਸਿਟੀ ਹੈ, ਯੂਨੀਵਰਸਿਟੀ ਜਿਹੜੇ ਅਗਾਂਹ ਵਧੂ ਪਸ਼ੂ ਪਾਲਕ ਹੈਗੇ ਨੇ ਉਹਨਾਂ ਦਾ ਵੀ ਸਨਮਾਨ ਕਰਦੀ ਹੈ। ਸੋ ਇਸ ਮੇਲੇ ਦੇ ਵਿੱਚ ਇਸ ਵਾਰੀ ਅਸੀਂ ਗਾਵਾਂ ਪਾਲਣ ਦੇ ਵਿੱਚ ਅਤੇ ਮੁਰਗੀ ਪਾਲਣ ਦੇ ਵਿੱਚ ਅਤੇ ਮੁੱਲ ਵਧਾਊ ਪਦਾਰਥ ਬਣਾਉਣ ਦੇ ਵਿੱਚ ਮੁੱਖ ਮੰਤਰੀ ਪੁਰਸਕਾਰ ਦੇ ਨਾਲ ਨਿਵਾਜ ਰਹੀ ਹੈ। ਸੋ ਇਸਦਾ ਮਕਸਦ ਹੁੰਦਾ ਵੀ ਇੱਕ ਤਾਂ ਫਾਰਮਰ ਨੂੰ ਹੱਲਾਸ਼ੇਰੀ ਦੇਣੀ ਅਤੇ ਦੂਸਰਾ ਜਿਹੜੇ ਹੋਰ ਫਾਰਮਰ ਨੇ ਉਹ ਦੇਖ ਕੇ ਹੋਰ ਜਾਗਰੂਕ ਹੋਣ ਅਤੇ ਉਹ ਵੀ ਇਹਨਾਂ ਕਿੱਤਿਆਂ ਦੇ ਵਿੱਚ ਅਪਣਾਉਣ। ਸੋ ਇਸ ਦੇ ਨਾਲ ਨਾਲ ਸਾਡੇ ਕੋਲ ਜਿਹੜੇ ਹੋਰ ਸਰਕਾਰੀ ਅਦਾਰੇ ਨੇ ਜਿਵੇਂ ਪਸ਼ੂ ਪਾਲਣ ਮਹਿਕਮਾ, ਡੇਅਰੀ ਵਿਕਾਸ ਵਿਭਾਗ, ਮੱਛੀ ਵਿਭਾਗ, ਉਹ ਵੀ ਸਾਰੇ ਦੇ ਸਾਰੇ ਆਪਣੇ ਕਰ ਰਹੇ ਕੰਮਾਂ ਦੀ ਜਾਣਕਾਰੀ ਦੇਣ ਬਾਰੇ ਜਾਂ ਚੱਲ ਰਹੀਆਂ ਸਕੀਮਾਂ ਦੀ ਜਾਣਕਾਰੀ ਦੇਣ ਬਾਰੇ ਉੱਥੇ ਮੌਜੂਦ ਰਹਿਣਗੇ। ਸੋ ਤੁਸੀਂ ਉਹਨਾਂ ਤੋਂ ਵੀ ਜਾਣਕਾਰੀ ਲੈ ਸਕਦੇ ਹੋ। ਲਗਭਗ 100 ਤੋਂ ਜ਼ਿਆਦਾ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਜਾਂ ਅਦਾਰੇ ਆਪਣੀਆਂ ਉੱਥੇ ਸਟਾਲਾਂ ਲਗਾ ਰਹੇ ਨੇ, ਸੋ ਉਹ ਜਿਹੜੀਆਂ ਫੀਡ ਦੇ ਨਾਲ ਜਾਂ ਮੈਡੀਸਨ ਦੇ ਨਾਲ ਸੰਬੰਧਿਤ ਨੇ, ਸੋ ਉੱਥੇ ਵੀ ਤੁਸੀਂ ਵੱਖਰੀ ਤਰ੍ਹਾਂ ਦੀ ਜਿਹੜੀ ਜਾਣਕਾਰੀ ਹਾਸਲ ਕਰ ਸਕਦੇ ਹੋ। ਬਹੁਤ ਸਾਰੇ ਜਿਹੜੇ ਉੱਦਮੀ ਫਾਰਮਰ ਗਰੁੱਪ ਬਣੇ ਹੋਏ ਨੇ ਜਾਂ FPO ਬਣੇ ਹੋਏ ਨੇ, ਉਹ ਵੀ ਆਪੋ ਆਪਣੇ ਪਦਾਰਥਾਂ ਦੀ ਜਾਂ ਆਪਣੇ ਆਪਣੀਆਂ ਜਿਹੜੀਆਂ ਵਸਤਾਂ ਨੇ ਉਹ ਵਿਕਰੀ ਵਾਸਤੇ ਉਪਲਬਧ ਕਰਵਾਉਣਗੇ। ਮੁੱਕਦੀ ਗੱਲ ਕਹਿਣ ਦਾ ਵੀ ਇਹ ਜਿਹੜਾ ਮੇਲਾ ਇੱਕ ਵਿਲੱਖਣ ਸੁਮੇਲ ਹੋਏਗਾ ਜਿੱਥੇ ਪਸ਼ੂ ਪਾਲਕ ਵੀਰ ਆਧੁਨਿਕ ਨਵੀਨਤਮ ਅਤੇ ਮੁੱਕਦੀ ਗੱਲ ਕਹਿੰਦਾ ਮੁਕੰਮਲ ਜਾਣਕਾਰੀ ਇੱਕੋ ਜਗ੍ਹਾ 'ਤੇ ਹਾਸਲ ਕਰ ਸਕਦੇ ਨੇ। ਸੋ ਮੈਂ ਸਾਰੇ ਹੀ ਪਸ਼ੂ ਪਾਲਕ ਵੀਰਾਂ ਨੂੰ ਬੇਨਤੀ ਕਰੂੰਗਾ ਵੀ ਆਪ ਵੀ ਆਓ, ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਲੈ ਕੇ ਆਓ, ਅਤੇ ਖਾਸ ਗੱਲ ਇਹ ਹੈ ਵੀ ਸਵਾਣੀਆਂ ਨੂੰ ਜ਼ਰੂਰ ਲੈ ਕੇ ਆਓ, ਕਿਉਂਕਿ ਜਿਹੜਾ ਪਸ਼ੂ ਪਾਲਣ ਦਾ ਕਿੱਤਾ ਇਹਦੇ ਵਿੱਚ ਸਵਾਣੀਆਂ ਦਾ ਬਹੁਤ ਵੱਡਾ ਰੋਲ ਹੈ। ਸੋ ਸਾਨੂੰ ਉਹਨਾਂ ਨੂੰ ਵੀ ਜਾਗਰੂਕ ਕਰਨ ਦੀ ਜ਼ਰੂਰਤ ਹੈ। ਸੋ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਉਹ ਵੀ ਵੱਧ ਚੜ੍ਹ ਕੇ ਆਉਣ। ਅਤੇ ਇੱਕ ਮੈਂ ਬੇਨਤੀ ਕਰਨਾ ਚਾਹੂੰਗਾ ਵੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਹੁਣ ਇਸ ਕਿੱਤਿਆਂ ਵੰਨੀ ਵਾਹਵਾ ਆ ਰਹੀ ਹੈ, ਜਿਵੇਂ ਜਿਵੇਂ ਮੋਹ ਭੰਗ ਹੋ ਰਿਹਾ ਬਾਹਰ ਦਾ ਅਤੇ ਉਵੇਂ ਇੱਧਰ ਨੂੰ ਆ ਰਹੀ ਹੈ। ਸੋ ਉਹ ਮੈਂ ਚਾਹੂੰਗਾ ਵੀ ਉਹ ਵੀ ਇੱਥੇ ਆ ਕੇ ਇੱਕੋ ਜਗ੍ਹਾ 'ਤੇ ਪਸ਼ੂ ਪਾਲਣ ਕਿੱਤਿਆਂ ਬਾਰੇ ਭਰਪੂਰ ਜਾਣਕਾਰੀ ਲੈ ਸਕਣ, ਕਿਉਂਕਿ ਉਹ ਸਾਡੇ ਪਸ਼ੂ ਪਾਲਣ ਕਿੱਤਿਆਂ ਦੇ ਭਵਿੱਖ ਉਹਨਾਂ 'ਤੇ ਨਿਰਭਰ ਕਰਦਾ। ਸੋ ਮੈਂ ਬੇਨਤੀ ਕਰੂੰਗਾ ਤੁਸੀਂ ਸਾਰੇ ਵੱਧ ਚੜ੍ਹ ਕੇ ਇਸ ਮੇਲੇ ਦੇ ਵਿੱਚ ਹਿੱਸਾ ਲਓ, ਅਸੀਂ ਸਾਰੇ ਉੱਥੇ ਤੁਹਾਡਾ ਸਵਾਗਤ ਕਰਨ ਲਈ ਮੌਜੂਦ ਹੋਵਾਂਗੇ, ਤੁਹਾਡੀ ਉਡੀਕ ਦੇ ਵਿੱਚ ਰਹਾਂਗੇ। ਬਹੁਤ ਬਹੁਤ ਧੰਨਵਾਦ।
1: ਅਤੇ ਦੋਸਤੋ, ਹੁਣ ਵੇਲਾ ਹੋ ਗਿਆ ਹੈ ਇੱਕ ਗੀਤ ਦਾ, ਤੁਸੀਂ ਇੰਜੋਏ ਕਰੋ ਇਹ ਖੂਬਸੂਰਤ ਜਿਹਾ ਗੀਤ ਅਤੇ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ ਖੇਤੀ ਖ਼ਬਰਾਂ ਦੇ ਨਾਲ।

0: ਸਾਥੀ ਬੋਰੀਏ ਨੀ ਸਾਡੇ ਕਿੱਥੇ ਕਿੱਥੇ ਲੱਗਿਆ।
1: ਤੇ ਦੋਸਤੋ ਹੁਣ ਪੇਸ਼ ਹਨ ਖੇਤੀ ਖਬਰਾਂ। ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਕੀਮਤਾਂ ਨੂੰ ਵਧਣ ਤੋਂ ਰੋਕਣ ਲਈ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਖਾਸ ਰੇਲਵੇ ਰੂਟਾਂ, ਕਾਂਦਾ ਐਕਸਪ੍ਰੈਸ ਅਤੇ ਸੜਕੀ ਆਵਾਜਾਈ ਰਾਹੀਂ ਬਫਰ ਸਟਾਕ ਦੀ ਵੰਡ ਤੇਜ਼ ਕਰ ਦਿੱਤੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ 100 ਚੁਣੇ ਹੋਏ ਜ਼ਿਲ੍ਹਿਆਂ ਵਿੱਚ ਪ੍ਰਧਾਨ ਮੰਤਰੀ ਧੰਨ ਧਾਨਯ ਕ੍ਰਿਸ਼ੀ ਯੋਜਨਾ ਦੇ ਲਾਗੂ ਕਰਨ ਦੀ ਸਮੀਖਿਆ ਕੀਤੀ ਅਤੇ ਖੇਤੀਬਾੜੀ ਵਿਕਾਸ ਦੀ ਪ੍ਰਗਤੀ ਦੀ ਨਿਗਰਾਨੀ ਲਈ ਇੱਕ ਵਿੱਤੀ ਡੈਸ਼ਬੋਰਡ ਲਾਂਚ ਕੀਤਾ ਹੈ। ਸਰਕਾਰ ਨੇ ਆਂਧਰਾ ਪ੍ਰਦੇਸ਼ ਵਿੱਚ ਭਾਰਤ ਦਾ ਪਹਿਲਾ ਨਾਨ GMO ਹਾਈ ਐਕਸਪੈਂਸ਼ਨ ਪੌਪਕੋਰਨ ਮੱਕੀ ਦਾ ਹਾਈਬ੍ਰਿਡ ਬੀਜ ਲਾਂਚ ਕੀਤਾ ਹੈ। ਖੇਤੀਬਾੜੀ ਵਿਭਾਗ ਨੇ ਏਕੀਕ੍ਰਿਤ ਖਾਦ ਪ੍ਰਬੰਧਨ ਪ੍ਰਣਾਲੀ ਦਾ ਵਿਸਥਾਰ ਕੀਤਾ ਹੈ, ਜਿਸ ਵਿੱਚ ਬਲੈਕ ਮਾਰਕੀਟਿੰਗ ਨੂੰ ਰੋਕਣ ਅਤੇ ਸਬਸਿਡੀ ਨੂੰ ਸਹੀ ਲੋਕਾਂ ਤੱਕ ਪਹੁੰਚਾਉਣ ਲਈ ਖਾਦ ਦੀ ਖਰੀਦ ਨੂੰ ਸਿੱਧਾ ਕਿਸਾਨ, ਜ਼ਮੀਨ ਅਤੇ ਫਸਲ ਦੇ ਡਾਟਾਬੇਸ ਨਾਲ ਜੋੜਿਆ ਗਿਆ ਹੈ। ਪ੍ਰਚੂਨ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਥੋਕ ਵਿਕਰੇਤਾਵਾਂ ਲਈ ਖੰਡ ਦੇ ਸਟਾਕ ਦੀ ਹੱਦ ਅੱਧੀ ਕਰਕੇ 2000 ਕੁਇੰਟਲ ਕਰ ਦਿੱਤੀ ਹੈ ਅਤੇ ਘਰੇਲੂ ਉਪਲਬਧਤਾ ਨੂੰ ਬਹਾਲ ਕਰਨ ਲਈ 1 ਮਿਲੀਅਨ ਟਨ ਕੱਚੀ ਖੰਡ ਦੇ ਆਯਾਤ ਲਈ ਅਰਜ਼ੀਆਂ ਮੰਗੀਆਂ ਹਨ। ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਰਿਫਾਈਨਰਾਂ ਦੁਆਰਾ ਸਟਾਕ ਵਧਾਉਣ ਦੇ ਨਾਲ ਅਗਸਤ 2026 ਵਿੱਚ ਭਾਰਤ ਵਿੱਚ ਖਾਣ ਵਾਲੇ ਤੇਲ ਦਾ ਆਯਾਤ ਵਧਿਆ ਹੈ। ਸੋਇਆਬੀਨ ਤੇਲ ਦਾ ਆਯਾਤ ਰਿਕਾਰਡ 601,000 ਟਨ ਅਤੇ ਪਾਮ ਤੇਲ ਦਾ ਆਯਾਤ 780,000 ਟਨ ਤੱਕ ਪਹੁੰਚ ਗਿਆ ਹੈ। ਨੈਸ਼ਨਲ ਕਮੋਡਿਟੀ ਅਤੇ ਡੈਰੀਵੇਟਿਵਸ ਐਕਸਚੇਂਜ ਕਪਾਹ ਦੇ ਵਪਾਰ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਲਈ ਕੀਮਤਾਂ ਦੇ ਸਹੀ ਨਿਰਧਾਰਨ ਲਈ ਕਾਟਨ ਐਸੋਸੀਏਸ਼ਨ ਆਫ ਇੰਡੀਆ ਨਾਲ ਸਮਝੌਤਾ ਵੀ ਕੀਤਾ ਹੈ। ਸੋ ਦੋਸਤੋ, ਕਿਸਾਨ ਵਾਣੀ ਵਿੱਚ ਇਹ ਸਨ ਅੱਜ ਦੀਆਂ ਖੇਤੀ ਖਬਰਾਂ। ਫਿਲਹਾਲ ਦੇ ਲਈ ਵੇਲਾ ਹੋ ਗਿਆ ਹੈ ਇੱਕ ਗੀਤ ਦਾ।

0: ਹੁਣੇ ਤੁਸੀਂ ਸੁਣ ਰਹੇ ਸੀ ਸਪੌਂਸਰ ਪ੍ਰੋਗਰਾਮ ਕਿਸਾਨ ਬਾਣੀ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਸ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ, FM 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTI ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 7:30 ਹੋ ਰਹੇ ਨੇ, ਸੁਣਦੇ ਆ ਪੰਜਾਬੀ 'ਚ ਖਬਰਾਂ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੈਰਿਸ ਵਿੱਚ ਅੰਤਰਰਾਸ਼ਟਰੀ ਪੁਲਾੜ ਸੰਮੇਲਨ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਇੱਕ ਸੁਰੱਖਿਅਤ, ਸ਼ਾਂਤੀਪੂਰਨ ਅਤੇ ਨਿਰੰਤਰ ਰਹਿਣਯੋਗ ਪੁਲਾੜ ਖੇਤਰ ਦਾ ਸਮਰਥਨ ਕਰਦਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਇਸ ਹਫ਼ਤੇ ਨਵੀਂ ਦਿੱਲੀ ਵਿੱਚ ਬ੍ਰਿਕਸ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਆਉਣਗੇ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਹਵਾਬਾਜ਼ੀ ਖੇਤਰ ਵਿੱਚ ਮਹੱਤਵਪੂਰਨ ਤਬਦੀਲੀ ਆਈ ਹੈ। ਭਾਰਤ ਪਾਕਿਸਤਾਨ ਨੂੰ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਦੇ ਸੈਮੀਫਾਈਨਲ 'ਚ ਪਹੁੰਚ ਗਿਆ ਅਤੇ ਮਹਿਲਾ ਏਸ਼ੀਆ ਕੱਪ ਕ੍ਰਿਕਟ ਦੇ ਪਹਿਲੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਇੱਕ ਸੁਰੱਖਿਅਤ, ਸ਼ਾਂਤੀਪੂਰਨ ਅਤੇ ਨਿਰੰਤਰ ਰਹਿਣਯੋਗ ਪੁਲਾੜ ਖੇਤਰ ਦਾ ਸਮਰਥਨ ਕਰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੁਲਾੜ ਗਤੀਵਿਧੀਆਂ ਅੰਤਰਰਾਸ਼ਟਰੀ ਕਾਨੂੰਨ, ਗੱਲਬਾਤ ਅਤੇ ਬਹੁਪੱਖੀ ਸਹਿਯੋਗ 'ਤੇ ਆਧਾਰਿਤ ਹੋਣੀਆਂ ਚਾਹੀਦੀਆਂ ਨੇ। ਪ੍ਰਧਾਨ ਮੰਤਰੀ ਅੱਜ ਪੈਰਿਸ ਵਿੱਚ ਆਯੋਜਿਤ ਅੰਤਰਰਾਸ਼ਟਰੀ ਪੁਲਾੜ ਸੰਮੇਲਨ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਗਿਆਨਕ ਡੇਟਾ ਦੀ ਵਰਤੋਂ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਕੀਤੀ ਜਾਣੀ ਚਾਹੀਦੀ ਹੈ, ਜੋ ਸਾਰੀ ਮਨੁੱਖਤਾ ਦੇ ਹਿੱਤ ਵਿੱਚ ਹੋਏ। ਉਨ੍ਹਾਂ ਕਿਹਾ ਕਿ ਭਾਰਤ ਦਾ ਦ੍ਰਿਸ਼ਟੀਕੋਣ ਵਸੁਦੇਵ ਕੁਟੁੰਬਕਮ ਦੀ ਭਾਵਨਾ 'ਤੇ ਆਧਾਰਿਤ ਹੈ, ਜਿਸ ਦਾ ਅਰਥ ਹੈ ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ, ਅਤੇ ਇਸ ਭਾਵਨਾ ਨੂੰ ਹੁਣ ਧਰਤੀ ਤੋਂ ਪਰੇ ਪੁਲਾੜ ਤੱਕ ਵਧਾਉਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਪੁਲਾੜ ਯਾਤਰਾ ਇਸ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਪੁਲਾੜ ਨੇ ਸਦੀਆਂ ਤੋਂ ਮਨੁੱਖੀ ਕਲਪਨਾ ਨੂੰ ਪ੍ਰੇਰਿਤ ਕੀਤਾ ਹੈ ਅਤੇ ਅੱਜ ਧਰਤੀ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ, ਜਿਸ ਵਿੱਚ ਜਲਵਾਯੂ, ਖੇਤੀਬਾੜੀ, ਸਮੁੰਦਰ ਅਤੇ ਭਾਈਚਾਰੇ ਸ਼ਾਮਲ ਨੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੁਲਾੜ 'ਚ ਅਸੀਮ ਸੰਭਾਵਨਾਵਾਂ ਨੇ। ਸ਼੍ਰੀ ਮੋਦੀ ਨੇ ਦੇਸ਼ 'ਚ ਪੁਲਾੜ ਯਾਤਰਾ ਵਿੱਚ ਹੋਈ ਸ਼ਾਨਦਾਰ ਪ੍ਰਗਤੀ ਨੂੰ ਉਜਾਗਰ ਕਰਦਿਆਂ ਕਿਹਾ ਕਿ ਚੰਦਰਯਾਨ 3 ਰਾਹੀਂ ਭਾਰਤ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਅਦਿੱਤਿਆ L1 ਮਿਸ਼ਨ ਸੂਰਜ ਦੇ ਰਹੱਸਾਂ ਨੂੰ ਸਮਝਣ ਵਿੱਚ ਮਦਦ ਕਰ ਰਿਹਾ ਹੈ। ਭਾਰਤ ਦਾ ਟੀਚਾ 2035 ਤੱਕ ਆਪਣਾ ਪੁਲਾੜ ਸਟੇਸ਼ਨ ਸਥਾਪਿਤ ਕਰਨਾ ਅਤੇ 2040 ਤੱਕ ਇੱਕ ਭਾਰਤੀ ਨੂੰ ਚੰਦਰਮਾ 'ਤੇ ਭੇਜਣਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਇੱਕ ਸਪਸ਼ਟ ਸਿਧਾਂਤ ਹੈ ਕਿ ਪੁਲਾੜ ਦੇ ਲਾਭ ਸਾਰੀ ਮਨੁੱਖਤਾ ਤੱਕ ਪਹੁੰਚਣੇ ਚਾਹੀਦੇ ਨੇ। ਉਨ੍ਹਾਂ ਕਿਹਾ ਕਿ ਭਾਰਤੀ ਰਾਕਟਾਂ ਦੀ ਵਰਤੋਂ ਕਰਕੇ 34 ਦੇਸ਼ਾਂ ਦੇ 430 ਤੋਂ ਵੱਧ ਉਪਗ੍ਰਹਿ ਪੁਲਾੜ ਵਿੱਚ ਭੇਜੇ ਗਏ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸਰੋ ਦੀ ਤਕਨਾਲੋਜੀ ਅਤੇ ਸਾਂਝੇਦਾਰੀ ਨਾ ਸਿਰਫ ਭਾਰਤ ਲਈ ਸਗੋਂ ਪੂਰੀ ਦੁਨੀਆ ਲਈ ਲਾਭਦਾਇਕ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਇਸ ਹਫ਼ਤੇ ਨਵੀਂ ਦਿੱਲੀ ਵਿੱਚ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਆਉਣਗੇ। ਚੀਨੀ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਰਾਸ਼ਟਰਪਤੀ ਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ 12 ਅਤੇ 13 ਸਤੰਬਰ ਨੂੰ ਹੋਣ ਵਾਲੇ 18ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣਗੇ। ਵਿਸ਼ਵ ਵਿਆਪੀ ਅਸਥਿਰਤਾ, ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਅਤੇ ਰੂਸ ਯੂਕਰੇਨ ਯੁੱਧ ਦਰਮਿਆਨ ਇਸ ਦੌਰੇ ਨੂੰ ਬ੍ਰਿਕਸ ਸਹਿਯੋਗ ਲਈ ਇੱਕ ਮਹੱਤਵਪੂਰਨ ਕੂਟਨੀਤਿਕ ਪਹਿਲਕਦਮੀ ਮੰਨਿਆ ਜਾ ਰਿਹਾ ਹੈ। ਇਹ 7 ਸਾਲਾਂ ਵਿੱਚ ਸ਼ੀ ਜਿਨਫਿੰਗ ਦਾ ਭਾਰਤ ਦਾ ਪਹਿਲਾ ਦੌਰਾ ਹੋਏਗਾ। ਸ਼੍ਰੀ ਜੀ ਜਿਨਫਿੰਗ ਦੇ ਦੌਰੇ ਤੋਂ ਪਹਿਲਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਜੀ ਨੇ ਪਿਛਲੇ ਮਹੀਨੇ ਪੇਚਿੰਗ ਵਿੱਚ ਸਰਹੱਦੀ ਮੁੱਦੇ, ਸਰਹੱਦ 'ਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਅਤੇ ਦੁਵੱਲੇ ਸੰਬੰਧਾਂ ਨੂੰ ਬਿਹਤਰ ਬਣਾਉਣ ਦੇ ਉਪਾਵਾਂ 'ਤੇ ਵਿਆਪਕ ਗੱਲਬਾਤ ਕੀਤੀ ਸੀ। ਭਾਰਤ ਇਸ ਸਮੇਂ ਬ੍ਰਿਕਸ ਦਾ ਚੇਅਰਪਰਸਨ ਹੈ ਅਤੇ ਸ਼ਨਿਚਰਵਾਰ ਅਤੇ ਐਤਵਾਰ ਨੂੰ ਨਵੀਂ ਦਿੱਲੀ ਵਿੱਚ 18ਵੇਂ ਬ੍ਰਿਕਸ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਨਵੀਂ ਦਿੱਲੀ ਵਿੱਚ ਹੋਣ ਵਾਲੇ ਬ੍ਰਿਕਸ ਸੰਮੇਲਨ 'ਚ ਦੁਨੀਆ ਦੀਆਂ ਪ੍ਰਮੁੱਖ ਉੱਭਰੀਆਂ ਅਰਥ ਵਿਵਸਥਾਵਾਂ ਇੱਕ ਮੰਚ 'ਤੇ ਹੋਣਗੀਆਂ। ਬ੍ਰਿਕਸ ਵਿੱਚ ਮੂਲ ਰੂਪ ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਸਨ। 2024 ਵਿੱਚ ਮਿਸਰ, ਇਥੋਪੀਆ, ਇਰਾਨ, ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਦੇ ਸ਼ਾਮਲ ਹੋਣ ਨਾਲ ਇਸ ਦਾ ਵਿਸਥਾਰ ਕੀਤਾ ਗਿਆ। 2025 ਵਿੱਚ ਇੰਡੋਨੇਸ਼ੀਆ ਵੀ ਇਸ ਵਿੱਚ ਸ਼ਾਮਲ ਹੋਇਆ। ਬੈਲਾਰੂਸ, ਬੋਲੀਵੀਆ, ਕਜ਼ਾਕਿਸਤਾਨ, ਕਿਊਬਾ, ਮਲੇਸ਼ੀਆ, ਨਾਈਜੀਰੀਆ, ਥਾਈਲੈਂਡ, ਯੁਗਾਂਡਾ, ਉਜ਼ਬੇਕਿਸਤਾਨ ਅਤੇ ਵੀਅਤਨਾਮ ਪਿਛਲੇ ਸਾਲ ਬ੍ਰਿਕਸ ਦੇ ਭਾਈਵਾਲ ਦੇਸ਼ ਬਣੇ ਸਨ। ਨਵੀਂ ਦਿੱਲੀ ਵਿੱਚ ਹੋਣ ਜਾ ਰਹੇ 18ਵੇਂ ਬ੍ਰਿਕਸ ਸਿਖਰ ਸੰਮੇਲਨ ਦੇ ਮੱਦੇਨਜ਼ਰ ਦਿੱਲੀ ਪੁਲਿਸ, ਟ੍ਰੈਫਿਕ ਪੁਲਿਸ ਅਤੇ ਨਵੀਂ ਦਿੱਲੀ ਨਗਰ ਪ੍ਰੀਸ਼ਦ ਵੱਲੋਂ ਕਈ ਮਹੱਤਵਪੂਰਨ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਨੇ। ਇਸ ਦਾ ਉਦੇਸ਼ ਸੰਮੇਲਨ ਦੇ ਸੁਚਾਰੂ ਸੰਚਾਲਨ ਅਤੇ ਸੁਰੱਖਿਅਤ ਮਾਹੌਲ ਨੂੰ ਯਕੀਨੀ ਬਣਾਉਣਾ ਹੈ। ਦਿੱਲੀ ਪੁਲਿਸ ਦੇ 1500 ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ 200 ਜਵਾਨ ਤਾਇਨਾਤ ਕੀਤੇ ਗਏ ਨੇ। ਸੰਮੇਲਨ ਦੀ ਪੂਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਿੱਲੀ ਪੁਲਿਸ ਨੇ ਤੁਗਲਕ ਰੋਡ ਇਲਾਕੇ ਵਿੱਚ ਲਗਭਗ 500 CCTV ਕੈਮਰੇ ਲਾਏ ਨੇ। ਇਸ ਤੋਂ ਇਲਾਵਾ ਨਵੀਂ ਦਿੱਲੀ ਨਗਰ ਪ੍ਰੀਸ਼ਦ NDMC ਨੇ ਆਪਣੀ ਗ੍ਰੀਨ ਜ਼ੋਨ ਦੇ ਮੁੱਖ ਮਾਰਗ, ਚੁਰਾਹਿਆਂ, ਗੋਲ ਚੱਕਰਾਂ ਅਤੇ ਜਨਤਕ ਥਾਵਾਂ 'ਤੇ ਲਗਭਗ 15,000 ਗਮਲੇਦਾਰ ਪੌਦੇ ਲਾਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਹਵਾਬਾਜ਼ੀ ਖੇਤਰ ਵਿੱਚ ਪੂਰੀ ਤਰ੍ਹਾਂ ਤਬਦੀਲੀ ਆਈ ਹੈ। ਉਹ ਨਵੀਂ ਦਿੱਲੀ ਵਿੱਚ ਵੋਰਟੈਕਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਹ ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਆਲਮੀ ਐਰੋਸਪੇਸ ਸਪਲਾਈ ਚੇਨਾਂ ਨਾਲ ਜੋੜਨ ਲਈ ਇੱਕ ਰਾਸ਼ਟਰੀ ਪਹਿਲਕਦਮੀ ਹੈ। ਸ਼੍ਰੀ ਨਾਇਡੂ ਨੇ ਕਿਹਾ ਕਿ ਪਹਿਲਾਂ ਇਸ ਨੂੰ ਇੱਕ ਵਿਸ਼ੇਸ਼ ਖੇਤਰ ਮੰਨਿਆ ਜਾਂਦਾ ਸੀ, ਪਰ ਹੁਣ ਆਮ ਲੋਕਾਂ ਵੱਲੋਂ ਵੀ ਇਸ ਨੂੰ ਅਪਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਇਸ ਖੇਤਰ ਵਿੱਚ ਆਤਮ ਨਿਰਭਰਤਾ ਵੱਲ ਕੰਮ ਕਰ ਰਹੀ ਹੈ, ਜਿਸ ਵਿੱਚ ਹਿੱਸੇ ਪੁਰਜੇ ਨਿਰਮਾਣ ਤੋਂ ਲੈ ਕੇ ਭਾਰਤ ਵਿੱਚ ਨਿਰਮਿਤ ਜਹਾਜ਼ਾਂ ਤੱਕ ਦੇ ਸਾਰੇ ਖੇਤਰ ਸ਼ਾਮਲ ਨੇ। ਉਹਨਾਂ ਇਹ ਵੀ ਕਿਹਾ ਕਿ ਦੇਸ਼ ਵਿੱਚ ਮੁਸਾਫਰਾਂ ਦੀ ਹਵਾਈ ਆਵਾਜਾਈ 2035 ਤੱਕ 8.9% ਦੀ ਸਾਲਾਨਾ ਦਰ ਨਾਲ ਵਧਣ ਦੀ ਉਮੀਦ ਹੈ, ਜੋ ਕਿ ਦੁਨੀਆ ਦੀ ਕਿਸੇ ਵੀ ਵੱਡੀ ਅਰਥ ਵਿਵਸਥਾ ਲਈ ਸਭ ਤੋਂ ਤੇਜ਼ ਵਾਧਾ ਹੈ। ਨਵੀਂ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਸ਼੍ਰੀਪਦ ਯਸੋ ਨਾਇਕ ਨੇ ਦੂਰ ਦੁਰਾਡੇ ਅਤੇ ਚੁਗਿਰਦੇ ਪੱਖੋਂ ਸੰਵੇਦਨਸ਼ੀਲ ਇਲਾਕਿਆਂ ਵਿੱਚ ਭਰੋਸੇਯੋਗ ਬਿਜਲੀ ਵਿਕਲਪ ਪ੍ਰਦਾਨ ਕਰਨ ਵਿੱਚ ਛੋਟੇ ਪਣ ਬਿਜਲੀ ਪ੍ਰੋਜੈਕਟਾਂ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਹੈ। ਅੱਜ ਨਵੀਂ ਦਿੱਲੀ ਵਿੱਚ ਭਾਰਤ ਨਵਿਆਉਣਯੋਗ ਊਰਜਾ ਸੰਮੇਲਨ ਅਤੇ ਪ੍ਰਦਰਸ਼ਨੀ ਦੇ ਪੂਰਵਾਲੋਕਨ ਸਮਾਗਮ ਵਿੱਚ ਬੋਲਦਿਆਂ ਸ਼੍ਰੀ ਨਾਇਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੀ ਸਾਫ਼ ਸੁਥਰੀ ਊਰਜਾ ਯਾਤਰਾ ਵਿੱਚ ਇੱਕ ਸ਼ਾਨਦਾਰ ਤਬਦੀਲੀ ਆਈ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਅੱਜ ਉਪ ਰਾਸ਼ਟਰਪਤੀ ਭਵਨ ਵਿਖੇ ਪ੍ਰਸਿੱਧ ਸਮਾਜ ਸੇਵੀ ਪ੍ਰਿੰਸ ਰਹੀਮ ਆਗਾ ਖਾਨ 5ਵੇਂ ਨਾਲ ਮੁਲਾਕਾਤ ਕੀਤੀ। ਦੋਹਾਂ ਆਗੂਆਂ ਨੇ ਪਾਣੀ ਅਤੇ ਸਾਫ਼ ਸਫਾਈ, ਔਰਤਾਂ ਦੀ ਅਗਵਾਈ ਵਾਲੇ ਸਵੈ ਸਹਾਇਤਾ ਸਮੂਹਾਂ, ਸਿੱਖਿਆ ਅਤੇ ਭਾਈਚਾਰਕ ਵਿਕਾਸ ਵਿੱਚ ਆਗਾ ਖਾਨ ਵਿਕਾਸ ਨੈੱਟਵਰਕ ਦੇ ਯੋਗਦਾਨ ਬਾਰੇ ਚਰਚਾ ਕੀਤੀ। ਉਪ ਰਾਸ਼ਟਰਪਤੀ ਨੇ ਪੂਰਬੀ ਅਫਰੀਕਾ ਅਤੇ ਅਫਗਾਨਿਸਤਾਨ ਵਿੱਚ ਇਸ ਦੀਆਂ ਪਹਿਲਕਦਮੀਆਂ ਦੀ ਵੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅੱਜ ਨਵੀਂ ਦਿੱਲੀ ਵਿੱਚ ਇਸਮਾਇਲੀ ਮੁਸਲਿਮ ਭਾਈਚਾਰੇ ਦੇ 5ਵੇਂ ਇਮਾਮ ਪ੍ਰਿੰਸ ਰਹੀਮ ਆਗਾ ਖਾਨ 5ਵੇਂ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਉਹਨਾਂ ਨੇ ਸਵਰਗੀ ਆਗਾ ਖਾਨ 4ਵੇਂ ਅਤੇ ਵਿਕਾਸ ਕਾਰਜਾਂ ਵਿੱਚ ਉਹਨਾਂ ਦੇ ਵੱਡਮੁੱਲੇ ਯੋਗਦਾਨ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਸਿਹਤ ਸੰਭਾਲ, ਖੇਤੀਬਾੜੀ, ਪੇਂਡੂ ਵਿਕਾਸ, ਨੌਜਵਾਨਾਂ ਅਤੇ ਮਹਿਲਾ ਸ਼ਕਤੀਕਰਨ ਦੇ ਖੇਤਰਾਂ ਵਿੱਚ ਆਗਾ ਖਾਨ ਵਿਕਾਸ ਨੈੱਟਵਰਕ ਨਾਲ ਭਾਰਤ ਦੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਪੰਜਾਬ ਦੇ ਸਾਬਕ ਮੰਤਰੀ ਭਗਤ ਚੁੰਨੀ ਲਾਲ ਦਾ ਅੱਜ ਜਲੰਧਰ ਦੇ ਮਾਡਲ ਹਾਊਸ ਸ਼ਮਸ਼ਾਨ ਘਾਟ ਵਿਖੇ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।

0: ਲੰਮੀ ਬਿਮਾਰੀ ਮਗਰੋਂ ਅੱਜ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਉਹ 94 ਸਾਲਾਂ ਦੇ ਸਨ। ਸਾਲ 2012 ਵਿੱਚ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਸਰਕਾਰ ਦੌਰਾਨ ਕੈਬਨਿਟ ਮੰਤਰੀ ਰਹੇ ਸ਼੍ਰੀ ਭਗਤ ਨੇ ਉਸ ਸਮੇਂ ਦੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵਿੱਚ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ, ਜੰਗਲਾਤ, ਜੰਗਲੀ ਜੀਵ ਅਤੇ ਕਿਰਤ ਵਿਭਾਗਾਂ ਦੇ ਮੰਤਰੀ ਵਜੋਂ ਜ਼ਿੰਮੇਵਾਰੀ ਨਿਭਾਈ। ਉਹਨਾਂ ਦੇ ਪੁੱਤਰ ਮਹਿੰਦਰ ਭਗਤ ਇਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮੰਤਰੀ ਨੇ। ਭਾਰਤ ਨੇ ਮਹਿਲਾ ਹਾਕੀ ਜੂਨੀਅਰ ਏਸ਼ੀਆ ਕੱਪ ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ। ਭਾਰਤ ਨੇ ਅੱਜ ਚੀਨ ਦੇ ਮੋਕੀ ਵਿੱਚ ਪਾਕਿਸਤਾਨ ਨੂੰ 19-0 ਨਾਲ ਹਰਾਇਆ। ਭਾਰਤ ਲਈ ਪੂਜਾ ਮਲਿਕ ਨੇ ਹੈਟ੍ਰਿਕ ਬਣਾਈ, ਜਦੋਂ ਕਿ ਸਾਨਿਕਾ ਚੰਦਰਕਾਂਤ ਮਾਨੇ, ਮਧੂ ਸਿਧਰ, ਸੁਪ੍ਰਿਆ ਅਤੇ ਰੋਸ਼ਨੀ ਆਇੰਦ ਨੇ 2-2 ਗੋਲ ਕੀਤੇ। ਮਹਿਲਾ ਏਸ਼ੀਆ ਕੱਪ ਕ੍ਰਿਕਟ ਦੇ ਪਹਿਲੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ। ਇਹ ਮੈਚ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਰਾਤੀਂ 8 ਵਜੇ ਸ਼ੁਰੂ ਹੋਵੇਗਾ। ਭਾਰਤ ਨੇ ਆਪਣੇ ਗਰੁੱਪ ਪੜਾਅ ਦੇ 3 ਮੈਚ ਜਿੱਤੇ ਨੇ। ਕੱਲ੍ਹ ਦੂਜੇ ਸੈਮੀਫਾਈਨਲ ਵਿੱਚ ਸ੍ਰੀਲੰਕਾ ਅਤੇ ਪਾਕਿਸਤਾਨ ਆਹਮੋ ਸਾਹਮਣੇ ਹੋਣਗੇ। ਦਿੱਲੀ ਸਰਕਾਰ ਹੁਣ ਆਪਣੀ ਸਟੇਟ ਡਿਜਾਸਟਰ ਰਿਸਪੋਂਸ ਫੋਰਸ SDRF ਬਣਾਏਗੀ। ਇਸ ਨਾਲ ਆਫਤ ਦੀ ਸਥਿਤੀ 'ਚ ਸਿਖਲਾਈ ਪ੍ਰਾਪਤ ਅਤੇ ਵਿਸ਼ੇਸ਼ ਬਲਾਂ ਨੂੰ ਤੇਜ਼ੀ ਨਾਲ ਭੇਜਣ, ਰਾਹਤ ਅਤੇ ਬਚਾਅ ਕਾਰਜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਅਤੇ ਜਾਨ ਮਾਲ ਦੇ ਨੁਕਸਾਨ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ। ਅੱਜ ਦਿੱਲੀ ਸਕੱਤਰੇਤ ਵਿਖੇ ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਹੇਠ ਇੱਕ ਉੱਚ ਪੱਧਰੀ ਮੀਟਿੰਗ 'ਚ SDRF ਦੇ ਗਠਨ ਦਾ ਫੈਸਲਾ ਲਿਆ ਗਿਆ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੈਰਿਸ ਵਿੱਚ ਅੰਤਰਰਾਸ਼ਟਰੀ ਪੁਲਾੜ ਸੰਮੇਲਨ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਭਾਰਤ ਇੱਕ ਸੁਰੱਖਿਅਤ, ਸ਼ਾਂਤੀਪੂਰਨ ਅਤੇ ਨਿਰੰਤਰ ਰਹਿਣਯੋਗ ਪੁਲਾੜ ਖੇਤਰ ਦਾ ਸਮਰਥਨ ਕਰਦਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਇਸ ਹਫ਼ਤੇ ਨਵੀਂ ਦਿੱਲੀ ਵਿੱਚ ਬ੍ਰਿਕਸ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਆਉਣਗੇ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਾਨ ਰੈਡੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਹਵਾਬਾਜ਼ੀ ਖੇਤਰ ਵਿੱਚ ਮਹੱਤਵਪੂਰਨ ਤਬਦੀਲੀ ਆਈ ਹੈ। ਭਾਰਤ ਪਾਕਿਸਤਾਨ ਨੂੰ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਦੇ ਸੈਮੀਫਾਈਨਲ 'ਚ ਪਹੁੰਚ ਗਿਆ ਅਤੇ ਮਹਿਲਾ ਏਸ਼ੀਆ ਕੱਪ ਕ੍ਰਿਕਟ ਦੇ ਪਹਿਲੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਏਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਭਾਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਵੁਮਨ ਏਸ਼ੀਆ T20 ਕ੍ਰਿਕਟ ਟੂਰਨਾਮੈਂਟ 2026 ਦੇ ਤਹਿਤ ਫਸਟ ਸੈਮੀਫਾਈਨਲ ਵਿੱਚ ਇੰਡੀਆ ਵਰਸਿਜ਼ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡੇ ਜਾਣ ਵਾਲੇ ਮੈਚ ਦੀ ਆਫ ਟਿਊਬ ਕਮੈਂਟਰੀ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ। ਇਹ ਕਮੈਂਟਰੀ ਤੁਸੀਂ ਸੁਣੋਗੇ ਸਾਡੇ ਪ੍ਰਾਇਮਰੀ ਚੈਨਲ 873 ਕਿਲੋ ਹਰਟਸ, FM ਰੇਨਬੋ 102.7 ਮੈਗਾ ਹਰਟਸ, DTH ਤੇ DRM ਚੈਨਲ ਤੋਂ। ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਮੋਬਾਈਲ ਐਪ ਦੇ ਜ਼ਰੀਏ ਤੁਸੀਂ ਸੁਣੋਗੇ ਹੁਣ ਸਮਾਚਾਰ ਦਰਸ਼ਨ।
2: ਨਮਸਕਾਰ, ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ
3: ਆਰਡਰ ਜੋ ਹੈ ਅੱਛੀ ਸਟਾਰਟ ਕੇ ਬਾਅਦ ਮਿਡਲ ਆਰਡਰ ਚੱਲ ਨਹੀਂ ਪਾਇਆ ਥਾ ਤੋ ਵੋ ਉਸ ਪਰ ਥੋੜਾ ਸਾ ਕੰਸਰਨ ਹੋਗਾ ਔਰ ਵਹਾਂ ਬਾਂਗਲਾਦੇਸ਼ੀ ਗੇਂਦਬਾਜ਼ੋ ਸੇ ਭਾਰਤ ਕੋ ਬਚ ਕਰ ਖੇਲਣਾ ਹੋਗਾ।
4: मारूफा की बहुत चर्चा हो रही है और कुछ कहानियां बहुत प्रेरित भी करती हैं। कुछ वैसी ही कहानी मारूफा की भी रही है। उनके पास क्रिकेट खेलने के लिए किट नहीं था, वो अपने आसपास के लड़कों के साथ खेलती थी, ताने सुनती थी। और एक और रोचक बात है कि उनके पिता किसान हैं, वो खेतों में जाती थी, जुताई का काम करती थी, जिनसे उनके शोल्डर्स मजबूत हुए।

0: ਦੇ ਘਰਾਂ ਵਿੱਚ ਰਹਿੰਦਾ ਹੈ। ਸਾਡੀ ਭਾਰਤੀ ਉਤਪਾਦਾਂ ਦੀ ਕੁਆਲਿਟੀ ਬਹੁਤ ਸੁਧਰ ਚੁੱਕੀ ਹੈ। ਕੱਪੜੇ ਤੋਂ ਲੈ ਕੇ ਰਸੋਈ ਦੇ ਸਮਾਨ ਤੱਕ ਸਭ ਕੁਛ ਦੇਸੀ ਅਤੇ ਮਜ਼ਬੂਤ ਮਿਲ ਰਿਹਾ ਹੈ। ਅਸੀਂ ਤਾਂ ਹੁਣ ਬਾਜ਼ਾਰ ਜਾਣ ਵੇਲੇ ਇਹੀ ਧਿਆਨ ਰੱਖਦੇ ਹਾਂ ਕਿ ਮੇਡ ਇਨ ਇੰਡੀਆ ਹੀ ਲਿਆ ਜਾਵੇ, ਆਪਣਾ ਪੈਸਾ ਆਪਣੇ ਲੋਕਾਂ ਦੀ ਜੇਬ ਵਿੱਚ ਜਾਵੇ। ਇਸ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ।
1: ਮੈਂ ਪ੍ਰਵੇਸ਼ ਸ਼ਰਮਾ ਭਾਰਤੀ ਮੋਹਾਲੀ ਤੋਂ ਬੋਲ ਰਹੀ ਹਾਂ। ਤਿਉਹਾਰਾਂ ਦਾ ਸੀਜ਼ਨ ਆਉਣ ਵਾਲਾ ਹੈ ਤੇ ਸਾਰੇ ਦੇਸ਼ ਵਾਸੀਆਂ ਨੂੰ ਅਨੁਰੋਧ ਹੈ, ਬੇਨਤੀ ਹੈ ਕਿ ਆਪਣੇ ਦੇਸ਼ ਦਾ ਬਣਿਆ ਮਾਲ ਹੀ ਯੂਜ਼ ਕਰਨ। ਜਿਵੇਂ ਦੀਵਾਲੀ ਹੈ, ਆਪਣੀਆਂ ਸੁਦੇਸ਼ੀ ਮਿਠਾਈਆਂ, ਸੁਦੇਸ਼ੀ ਗਿਫਟ ਜੋ ਵੀ ਤੁਸੀਂ ਦਿੰਦੇ ਹੋ, ਜਿਹੜਾ ਲੋਕਲ ਤੁਹਾਡੇ ਬਣਦਾ ਹੈ ਉਹੀ ਤੁਸੀਂ ਯੂਜ਼ ਕਰੋ। ਆਪਣੇ ਦੇਸ਼ ਦਾ ਪੈਸਾ ਸਾਡੇ ਹੀ ਦੇਸ਼ ਵਿੱਚ ਰਹੇ, ਏਦਾਂ ਦਾ ਕੁਛ ਸਿਸਟਮ ਡਿਵੈਲਪ ਕਰੋ ਕਿ ਲੋਕੀ ਸਾਡੇ ਦੇਸ਼ 'ਚ ਆਉਣ, ਉਹ ਪੈਸਾ ਖਰਚ ਕਰਕੇ ਜਾਣ, ਨਾ ਕਿ ਅਸੀਂ ਆਪਣਾ ਪੈਸਾ ਬਾਹਰ ਭੇਜੀਏ। ਔਰ ਆਪਣੇ ਦੇਸ਼ ਦੀ ਅਰਥ ਵਿਵਸਥਾ ਨੂੰ ਇੰਨਾ ਕੁ ਮਜ਼ਬੂਤ ਬਣਾਓ ਕਿ 2047 'ਚ ਸਾਡਾ ਭਾਰਤ ਵਿਸ਼ਵ ਗੁਰੂ ਬਣੇ, ਵਿਕਸਿਤ ਭਾਰਤ ਬਣੇ।
2: ਮੈਂ ਡਾਕਟਰ ਆਰਤੀ ਮਹਾਜਨ। ਸਵਦੇਸ਼ੀ ਭਾਰਤੀ ਵਸਤੂਓਂ ਕਾ ਜ਼ਿਆਦਾ ਸੇ ਜ਼ਿਆਦਾ ਪ੍ਰਯੋਗ ਕਰਨਾ ਚਾਹੀਏ, ਵਿਦੇਸ਼ੀ ਵਸਤੂਓਂ ਕੋ ਕਮ ਸੇ ਕਮ ਪ੍ਰਯੋਗ ਕਰੇ। ਆਪਣੀ ਇਕੋਨਮੀ ਕੀ ਗ੍ਰੋਥ ਕੇ ਲੀਏ ਹਮੇ ਚਾਹੀਏ ਕਿ ਹਮ ਜੋ ਹੈ ਲੋਕਲ ਸਮਾਨ ਕੋ ਪਰਚੇਜ਼ ਕਰੇ, ਲੋਕਲ ਜੋ ਪ੍ਰੋਡਿਊਸਰਸ ਹੈ, ਸੈਲਰਸ ਹੈ, ਉਨਕੇ ਕਾਮ ਕੋ ਬੜਾਵਾ ਦੇ। ਯਹਾਂ ਪਰ ਹਮੇ ਡੈਸਟੀਨੇਸ਼ਨ ਵੈਲਡਿੰਗਸ ਕਰਨੀ ਚਾਹੀਏ ਕੰਪੈਰੇਟਿਵਲੀ, ਕਿ ਹਮ ਫੋਰਨ ਜਾਏ ਯਾ ਬਾਹਰ ਕੀ ਲੋਕੇਸ਼ਨਸ ਕੋ ਢੂੰਢੇ। ਇਸਸੇ ਹਮਾਰੀ ਜੋ ਇਕੋਨਮੀ ਹੈ ਵੋ ਅੱਛੀ ਹੋਗੀ, ਹਮਾਰੀ ਇੰਡੀਅਨ ਇਕੋਨਮੀ ਡਿਵੈਲਪ ਹੋਗੀ ਔਰ ਭਾਰਤ ਮੇ ਪ੍ਰੋਡਿਊਸ ਹੋਏ ਪ੍ਰੋਡਕਟਸ ਕੋ ਹਮ ਜ਼ਿਆਦਾ ਸੇ ਜ਼ਿਆਦਾ ਉਪਯੋਗ ਮੇ ਲੈ ਕੇ ਆਏ।
3: ਮੈਂ ਪਟਿਆਲਾ ਤੋਂ ਗੁਰਦੀਪ ਸਿੰਘ ਔਜਲਾ ਬੋਲ ਰਿਹਾ। ਇਹਦਾ ਮਤਲਬ ਸਾਨੂੰ ਸਿੱਧੇ ਤੌਰ 'ਤੇ ਇਹੀ ਸਮਝਣਾ ਚਾਹੀਦਾ ਕਿ ਜਿਹੜਾ ਸਾਡੇ ਦੇਸ਼ ਦਾ ਫੋਰਨ ਰਿਜ਼ਰਵ ਹੈ ਉਹ ਘਟਣਾ ਨਹੀਂ ਚਾਹੀਦਾ। ਅਤੇ ਜੇਕਰ ਸਾਡਾ ਫੋਰਨ ਰਿਜ਼ਰਵ ਜ਼ਿਆਦਾ ਹੁੰਦਾ ਤਾਂ ਸਾਫ਼ ਤੌਰ 'ਤੇ ਹੈ ਕਿ ਭਾਰਤ ਦੀ ਆਰਥਿਕ ਹਾਲਤ ਹੋਰ ਵੀ ਸੁਧਰੂਗੀ। ਔਰ ਦੂਸਰਾ, ਜਿਹੜਾ ਵਿਦੇਸ਼ਾਂ ਦੇ ਵਿੱਚ ਜਾ ਕੇ ਅਸੀਂ ਆਪਣੇ ਵਿਆਹ ਸ਼ਾਦੀ ਕਿਉਂ ਕਰ ਰਹੇ ਹਾਂ, ਉਹਦਾ ਮਤਲਬ ਵੀ ਸਿੱਧੇ ਰੂਪ ਦੇ ਵਿੱਚ ਇਹੀ ਹੈ ਕਿ ਸਾਡੇ ਦੇਸ਼ ਦਾ ਪੈਸਾ ਦੇਸ਼ ਦੇ ਵਿੱਚ ਹੀ ਰਹਿਣਾ ਚਾਹੀਦਾ।
4: ਸਕੂਲ ਪ੍ਰਿੰਸੀਪਲ ਮਨਿੰਦਰ ਕੌਰ ਫਰੀਦਕੋਟ, ਸਾਡੇ ਪ੍ਰਧਾਨ ਮੰਤਰੀ ਜੀ ਨੇ ਬਹੁਤ ਹੀ ਖੂਬਸੂਰਤ ਗੱਲ ਕਹੀ ਹੈ, ਵੋਕਲ ਫੋਰ ਲੋਕਲ। ਆਉਂਦੇ ਤਿਉਹਾਰਾਂ ਤੇ ਆਓ ਅਸੀਂ ਸਾਰੇ, ਖਾਸ ਕਰਕੇ ਸਾਡੀਆਂ ਮਾਵਾਂ ਭੈਣਾਂ, ਘਰ ਦੀ ਸਜਾਵਟ, ਕੱਪੜੇ ਅਤੇ ਤੋਹਫੇ ਆਪਣੇ ਹੀ ਦੇਸ਼ ਦੇ ਬਣੇ ਖਰੀਦੀਏ। ਦੇਸ਼ ਦਾ ਪੈਸਾ ਦੇਸ਼ 'ਚ ਹੀ ਰਹੇ, ਇਸ ਲਈ ਬਾਹਰਲੇ ਮੁਲਕਾਂ ਦੀ ਥਾਂ ਡੈਸਟੀਨੇਸ਼ਨ ਵਿਆਹ ਇਹ ਵੀ ਆਪਣੇ ਭਾਰਤ ਦੇ ਅੰਦਰ ਹੀ ਕਰੀਏ। ਜਦੋਂ ਅਸੀਂ ਆਪਣੇ ਸਥਾਨਕ ਕਾਰੀਗਰਾਂ ਦਾ ਸਾਥ ਦੇਵਾਂਗੇ, ਉਦੋਂ ਹੀ ਸਾਡੇ ਬੱਚਿਆਂ ਦਾ ਭਵਿੱਖ ਅਤੇ ਦੇਸ਼ ਦੀ ਆਰਥਿਕਤਾ ਮਜ਼ਬੂਤ ਹੋਵੇਗੀ।
5: ਮੇਰਾ ਨਾਮ ਅਰਪਿਤਾ ਮੈਨੀ ਹੈ ਤੇ ਮੈਂ ਜਲੰਧਰ ਦੀ ਰਹਿਣ ਵਾਲੀ ਹਾਂ। ਇਸ ਵਾਰ ਮੈਂ ਆਪਣੇ ਭਾਰਤ ਵਾਸੀਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਇਸ ਵਾਰ ਤਿਉਹਾਰਾਂ ਤੇ ਆਪਾਂ ਵੋਕਲ ਫੋਰ ਲੋਕਲ ਨੂੰ ਸਪੋਰਟ ਕਰੀਏ। ਜਦੋਂ ਅਸੀਂ ਸਵਦੇਸ਼ੀ ਚੀਜ਼ਾਂ ਨੂੰ ਖਰੀਦਾਂਗੇ ਦੇਸ਼ ਮਜ਼ਬੂਤ ਹੋਵੇਗਾ। ਇਸ ਵਾਰ ਤਿਉਹਾਰਾਂ ਦੀ ਖਰੀਦਦਾਰੀ ਕਰਦੇ ਸਮੇਂ ਆਪਾਂ ਪੱਕਾ ਧਿਆਨ ਰੱਖੀਏ ਕਿ ਇਹ ਚੀਜ਼ ਭਾਰਤ ਵਿੱਚ ਹੀ ਬਣੀ ਹੋਵੇ। ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਆਪਾਂ ਆਪਣੇ ਲੋਕਲ ਚੀਜ਼ਾਂ ਨੂੰ ਅਪਣਾਈਏ ਅਤੇ ਹੋਰ ਲੋਕਲ ਕਾਰੀਗਰਾਂ ਨੂੰ ਬਣੀਆਂ ਚੀਜ਼ਾਂ ਖਰੀਦਣ ਦੀ ਪ੍ਰੇਰਣਾ ਕਰੀਏ।
6: ਜਲੰਧਰ ਤੋਂ ਮੈਂ ਮਨੀਸ਼ਾ। ਤਿਉਹਾਰਾਂ ਦੇ ਨਵੇਂ ਕੱਪੜਿਆਂ ਦਾ ਤਾਂ ਵੱਖਰਾ ਹੀ ਚਾਅ ਹੁੰਦਾ ਹੈ, ਪਰ ਇਸ ਵਾਰ ਅਸੀਂ ਖਾਦੀ ਜਾਂ ਮੇਡ ਇਨ ਇੰਡੀਆ ਕੱਪੜੇ ਹੀ ਪਾਉਣੇ ਨੇ। ਸਾਡੇ ਵਿਊਅਰਸ ਇੰਨੀ ਮਿਹਨਤ ਨਾਲ ਕੱਪੜਾ ਤਿਆਰ ਕਰਦੇ ਨੇ, ਅਸੀਂ ਉਹਨਾਂ ਦਾ ਮੁੱਲ ਪਾਵਾਂਗੇ। ਭਾਵੇਂ ਸੂਟ ਹੋਵੇ ਜਾਂ ਸਾੜੀ, ਦੇਸੀ ਕਾਰੀਗਰ ਦਾ ਬਣਾਇਆ ਕੱਪੜਾ ਪਾ ਕੇ ਜੋ ਖੁਸ਼ੀ ਮਿਲਦੀ ਹੈ ਉਹ ਹੋਰ ਕਿਸੇ ਚੀਜ਼ ਨਾਲ ਨਹੀਂ ਮਿਲਦੀ।
7: ਮੇਰਾ ਨਾਮ ਪ੍ਰਵੀਨ ਔਰ ਮੈਂ ਰੁੜਕਾ ਕਲਾਂ ਜਲੰਧਰ ਤੋਂ। ਵੇਖੋ ਜੀ, ਇਸ ਵਾਰ ਅਸੀਂ ਸੋਚ ਰਿਹਾ ਕਿ ਅਸੀਂ ਦੀਵਾਲੀ ਤੇ ਸਾਰੇ ਦੀਵੇ, ਲਾਈਟਾਂ ਤੇ ਬੱਚਿਆਂ ਦੇ ਖਿਡੌਣੇ ਇਹ ਆਪਣੇ ਦੇਸ਼ ਦੇ ਬਣੇ ਹੀ ਖਰੀਦਣੇ, ਆਪਾਂ ਮੇਡ ਇਨ ਇੰਡੀਆ ਹੀ ਲੈਣੇ ਆ। ਬਾਹਰ ਦੀਆਂ ਚੀਜ਼ਾਂ ਤਾਂ ਟਾਈਮ ਹੁਣ ਗਿਆ, ਠੀਕ ਆ, ਪਹਿਲਾਂ ਆਇਆ ਸੀ, ਪਰ ਹੁਣ ਜੋ ਮਜ਼ਾ ਸਾਨੂੰ ਆਪਣੇ ਲੋਕਲ ਚੀਜ਼ਾਂ ਦੇ ਨਾਲ ਆਉਂਦਾ ਆ ਉਹ ਸੈਟੀਸਫੈਕਸ਼ਨ ਉਹ ਦੂਜਿਆਂ ਨਾਲ ਨਹੀਂ। ਜਦੋਂ ਸਾਡੇ ਕਾਰੀਗਰ ਇੰਨਾ ਸੋਹਣਾ ਸਮਾਨ ਬਣਾਉਂਦੇ ਆ ਤਾਂ ਅਸੀਂ ਆਪਣਾ ਦੇਸ਼ ਦਾ ਪੈਸਾ ਬਾਹਰ ਕਿਉਂ ਭੇਜੀਏ, ਹਨਾ। ਔਰ ਨਾਲੇ ਆਪਣੇ ਦੇਸ਼ ਦੇ ਵਿੱਚ ਖੁਸ਼ਹਾਲੀ ਆਉਂਦੀ ਆ, ਸਾਡੇ ਲੋਕਲ ਕਾਰੀਗਰ ਆ ਜਿਹੜੇ ਦੀਵੇ ਬਣਾਉਂਦੇ ਆ ਉਹਨਾਂ ਦੇ ਘਰਾਂ 'ਚ ਖੁਸ਼ਹਾਲੀ ਆਊਗੀ।
8: ਮੇਰਾ ਨਾਮ ਹੈ ਪ੍ਰਤਿਭਾ ਹਾਂਡਾ ਤੇ ਮੈਂ ਜਲੰਧਰ ਦੀ ਰਹਿਣ ਵਾਲੀ ਹਾਂ। ਇਸ ਵਾਰ ਤਿਉਹਾਰਾਂ ਦੇ ਮੌਕੇ ਤੇ ਮੈਂ ਹਰ ਭਾਰਤ ਵਾਸੀ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਆਓ ਵੋਕਲ ਫੋਰ ਲੋਕਲ ਨੂੰ ਖੁੱਲ ਕੇ ਸਪੋਰਟ ਕਰੀਏ। ਜਦੋਂ ਅਸੀਂ ਸਵਦੇਸ਼ੀ ਚੀਜ਼ਾਂ ਖਰੀਦਾਂਗੇ ਤਾਂ ਦੇਸ਼ ਦੀ ਇਕੋਨਮੀ ਮਜ਼ਬੂਤ ਹੋਵੇਗੀ, ਜਿਸ ਨਾਲ ਸਾਡਾ ਦੇਸ਼ ਵੀ ਮਜ਼ਬੂਤ ਹੋਵੇਗਾ। ਇਸ ਵਾਰ ਤਿਉਹਾਰਾਂ ਤੇ ਖਰੀਦਦਾਰੀ ਕਰਦੇ ਸਮੇਂ ਇਹ ਪੱਕਾ ਯਾਦ ਰੱਖੀਏ ਕਿ ਇਹ ਚੀਜ਼ ਭਾਰਤ ਵਿੱਚ ਹੀ ਬਣੀ ਹੋਵੇ। ਮੈਂ ਸਾਰਿਆਂ ਨੂੰ ਕਹਾਂਗੀ, ਆਓ ਆਪਾਂ ਸਾਰੇ ਲੋਕਲ ਚੀਜ਼ਾਂ ਨੂੰ ਅਪਣਾਈਏ ਤੇ ਹੋਰਨਾਂ ਨੂੰ ਵੀ ਲੋਕਲ ਕਾਰੀਗਰਾਂ ਤੋਂ ਚੀਜ਼ਾਂ ਖਰੀਦਣ ਲਈ ਪ੍ਰੇਰਿਤ ਕਰੀਏ।
9: ਇਸੇ ਤਰ੍ਹਾਂ ਭਾਰਤ ਸਰਕਾਰ ਦੇ ਔਰਤਾਂ ਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰਾਲੇ ਵੱਲੋਂ ਦੇਸ਼ ਭਰ ਵਿੱਚ 9ਵਾਂ ਰਾਸ਼ਟਰੀ ਪੋਸ਼ਣ ਮਾਹ 2026 ਮਨਾਇਆ ਜਾ ਰਿਹਾ ਹੈ, ਜੋ ਕਿ 8 ਅਕਤੂਬਰ ਤੱਕ ਚੱਲੇਗਾ। ਇਸ ਮੁਹਿੰਮ ਦਾ ਮੁੱਖ ਉਦੇਸ਼ ਕੁਪੋਸ਼ਣ ਵਿਰੁੱਧ ਲੜਾਈ ਨੂੰ ਇੱਕ ਲੋਕ ਲਹਿਰ ਬਣਾਉਣਾ ਹੈ। ਕੱਲ ਇਸ ਦੀ ਸ਼ੁਰੂਆਤ ਮੌਕੇ ਔਰਤਾਂ ਤੇ ਬਾਲ ਵਿਕਾਸ ਬਾਰੇ ਕੇਂਦਰੀ ਮੰਤਰੀ ਅੰਨਪੂਰਨਾ ਦੇਵੀ ਨੇ ਕਿਹਾ ਕਿ ਇਹ ਮੁਹਿੰਮ ਹਰ ਮਾਂ ਦੀ ਸਿਹਤ, ਹਰ ਬੱਚੇ ਦੇ ਪੋਸ਼ਣ ਅਤੇ ਹਰ ਪਰਿਵਾਰ ਦੀ ਖੁਸ਼ਹਾਲੀ ਨਾਲ ਜੁੜੀ ਹੋਈ ਹੈ।
10: ਸੁਪੋਸ਼ਿਤ ਬਚਪਨ, ਸਵਸਥ ਮਾਤ੍ਰਿਤਵ ਔਰ ਸਮ੍ਰਿਧ ਪਰਿਵਾਰ ਹੀ ਵਿਕਸਿਤ ਭਾਰਤ 2047 ਕੇ ਸੰਕਲਪ ਕੀ ਸਬਸੇ ਮਜ਼ਬੂਤ ਨੀਂਹ ਹੈ। ਮਾਨਨੀਯ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕੇ ਵਿਜ਼ਨ ਕੇ ਅਨੁਰੂਪ 9 ਸਤੰਬਰ

ਹੁਣ ਤੁਸੀਂ ਸੁਣ ਰਹੇ ਸੀ ਆਬਸ਼ਾਰ ਪ੍ਰੋਗਰਾਮ 'ਚ ਗਜ਼ਲ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 8 ਵਜ ਰਹੇ ਨੇ, ਸੁਣਦੇ ਹਾਂ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

0: ਪਰਿੰਦਾ ਸੁਖਵਿੰਦਰ ਸਿੰਘ ਅਤੇ ਅਭਿਸ਼ੇਕ ਨੈਲਵਾਲ ਦੀ ਆਵਾਜ਼ 'ਚ ਸੁਣ ਰਹੇ ਸੀ ਖੂਬਸੂਰਤ ਗੀਤ। ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ, ਵੇਲਾ ਹੈ ਛੋਟੇ ਜਿਹੇ ਅੰਤਰਾਲ ਦਾ।
1: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗੇ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
2: ਹੈਲੋ,
3: ਯਾ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
4: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
0: ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਆਪਣੀ ਦੋਸਤ ਕਵਿਤਾ ਦੇ ਨਾਲ। ਜੀ ਦੋਸਤੋ, ਕਹਿੰਦੇ ਨੇ ਕਿ ਜਦੋਂ ਸਵੇਰਾ ਹੁੰਦਾ ਹੈ ਨਾ ਤੇ ਕੁਦਰਤ ਸਾਨੂੰ ਇੱਕ ਹੋਰ ਚਾਂਸ ਦਿੰਦੀ ਹੈ, ਇੱਕ ਹੋਰ ਦਿਨ, ਇੱਕ ਹੋਰ ਸਾਹ, ਇੱਕ ਹੋਰ ਉਮੀਦ ਤੇ ਇੱਕ ਹੋਰ ਕੋਸ਼ਿਸ਼। ਹੋ ਸਕਦਾ ਹੈ ਅੱਜ ਉਹ ਚੀਜ਼ ਮਿਲ ਜਾਵੇ ਜਿਸਦੀ ਤੁਹਾਨੂੰ ਕਿੰਨੇ ਚਿਰ ਤੋਂ ਉਡੀਕ ਹੋਵੇ। ਤੁਸੀਂ ਕੱਲ੍ਹ ਤੱਕ ਉਡੀਕ ਕਰ ਰਹੇ ਸੀ, ਕੀ ਪਤਾ ਤੁਹਾਨੂੰ ਚੀਜ਼ ਮਿਲ ਜੇ। ਇਸ ਲਈ ਕਦੇ ਵੀ ਇਹ ਨਾ ਸੋਚੋ ਕਿ ਹੁਣ ਬਹੁਤ ਦੇਰ ਹੋ ਗਈ, ਹੁਣ ਮੈਂ ਥੱਕ ਗਈ, ਹੁਣ ਨਹੀਂ ਮੈਨੂੰ ਇਹ ਚੀਜ਼ ਚਾਹੀਦੀ। ਕਿਉਂਕਿ ਕਹਿੰਦੇ ਨੇ ਕਿ ਜਦੋਂ ਤੱਕ ਸਾਹ ਹੈ ਤਦ ਤੱਕ ਰਾਹ ਹੈ। ਕਿਸੇ ਨੂੰ 20 ਸਾਲ ਦੀ ਉਮਰ ਵਿੱਚ ਸਕਸੈਸ ਮਿਲਦੀ ਹੈ, ਕਿਸੇ ਨੂੰ 40 ਅਤੇ ਕਿਸੇ ਨੂੰ 50 'ਚ। ਜ਼ਿੰਦਗੀ ਕੋਈ ਰੇਸ ਨਹੀਂ, ਹਰ ਇਨਸਾਨ ਦਾ ਆਪਣਾ ਵਕਤ ਹੁੰਦਾ ਹੈ। ਅਤੇ ਇਸ ਲਈ ਕਦੀ ਵੀ ਹਾਰ ਨਾ ਮੰਨੋ। ਰੱਬ ਨੇ ਜਦੋਂ ਦੇਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਆਓ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਮੋਹਿਤ ਚੌਹਾਨ ਨੇ।

ਦੋਸਤੋ, ਦੁਨੀਆ ਤੁਹਾਡੇ 'ਤੇ ਯਕੀਨ ਕਰੇ ਜਾਂ ਨਾ ਕਰੇ, ਤੁਹਾਨੂੰ ਆਪਣੇ ਆਪ 'ਤੇ ਯਕੀਨ ਹੋਣਾ ਚਾਹੀਦਾ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਨਾ ਕਿ ਮੈਂ ਕਰ ਸਕਦਾ ਹਾਂ, ਮੈਂ ਦੁਬਾਰਾ ਖੜ ਸਕਦਾ ਹਾਂ, ਮੈਂ ਆਪਣੀ ਜ਼ਿੰਦਗੀ ਬਦਲ ਸਕਦਾ ਹਾਂ, ਤਾਂ ਅੰਦਰ ਤੋਂ ਇੱਕ ਨਵੀਂ ਐਨਰਜੀ ਪੈਦਾ ਹੁੰਦੀ ਹੈ, ਇੱਕ ਨਵਾਂ ਜੋਸ਼ ਹੁੰਦਾ ਹੈ। ਲੋਕ ਤੁਹਾਨੂੰ ਸਿਰਫ ਤੁਹਾਡੀ ਸਕਸੈਸ ਨਾਲ ਜੱਜ ਕਰਨਗੇ, ਪਰ ਤੁਹਾਨੂੰ ਪਤਾ ਹੈ ਕਿ ਉਹ ਸਕਸੈਸ ਨੂੰ ਹਾਸਿਲ ਕਰਨ ਵਾਸਤੇ ਕਿੰਨੀਆਂ ਮੁਸ਼ਕਿਲਾਂ ਪਾਰ ਕਰਕੇ ਤੁਸੀਂ ਉਸ ਮੰਜ਼ਿਲ ਤੱਕ ਪਹੁੰਚੇ। ਇਸ ਲਈ ਆਪਣੀ ਜਰਨੀ ਦੀ ਖੁਦ ਰਿਸਪੈਕਟ ਕਰਨੀ ਸਿੱਖੋ, ਕਿਉਂਕਿ ਤੁਹਾਨੂੰ ਸਿਰਫ ਤੁਹਾਡੀ ਸਕਸੈਸ ਜਦੋਂ ਤੁਹਾਨੂੰ ਹਾਸਿਲ ਹੋ ਜਾਂਦੀ ਹੈ ਤਾਂ ਦੁਨੀਆ ਸਿਰਫ ਉਦੋਂ ਤੁਹਾਨੂੰ ਦੇਖਦੀ ਹੈ। ਉਸ ਰਾਹ 'ਤੇ ਜਿਹੜੀਆਂ ਮੁਸ਼ਕਿਲਾਂ ਆਈਆਂ ਨੇ ਉਹ ਸਿਰਫ ਤੁਹਾਨੂੰ ਹੀ ਪਤਾ ਕਿ ਤੁਸੀਂ ਕਿੱਦਾਂ ਉਸ ਮੰਜ਼ਿਲ ਨੂੰ ਹਾਸਿਲ ਕੀਤਾ। ਆਓ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਅਮਿਤ ਤ੍ਰਿਵੇਦੀ ਨੇ।

ਦੋਸਤੋ, ਕਈ ਵਾਰ ਅਸੀਂ ਰਿਸ਼ਤਿਆਂ, ਪਰਿਵਾਰ, ਜੋਬ, ਰਿਸਪੋਂਸੀਬਿਲਟੀ ਵਿੱਚ ਆਪਣੇ ਆਪ ਨੂੰ ਇੰਨਾ ਕੁ ਭੁੱਲ ਜਾਂਦੇ ਹਾਂ ਕਿ ਕਦੇ ਕਦੇ ਆਪਣੇ ਆਪ ਨਾਲ ਵੀ ਗੱਲ ਕਰੋ। ਪੁੱਛੋ, ਮੈਂ ਖੁਸ਼ ਹਾਂ, ਮੈਂ ਕੀ ਚਾਹੁੰਦੀ ਹਾਂ, ਮੇਰੇ ਸੁਪਨੇ ਕੀ ਨੇ। ਆਪਣੇ ਲਈ ਥੋੜ੍ਹਾ ਵਕਤ ਕੱਢਣਾ ਸੈਲਫਿਸ਼ ਨਹੀਂ ਹੁੰਦਾ, ਆਪਣੇ ਆਪ ਦੀ ਕੇਅਰ ਕਰਨਾ ਵੀ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਹੈ। ਕਹਿੰਦੇ ਨੇ ਕਿ ਥੋੜ੍ਹਾ ਵਕਤ ਖੁਦ ਨੂੰ ਵੀ ਦਿਆ ਕਰੋ, ਹਰ ਪਲ ਦੂਜਿਆਂ ਲਈ ਜੀਣਾ ਜ਼ਰੂਰੀ ਨਹੀਂ, ਦਿਲ ਨੂੰ ਵੀ ਪੁੱਛ ਲਿਆ ਕਰੋ ਉਹ ਕੀ ਚਾਹੁੰਦਾ ਹੈ। ਹਰ ਵਾਰ ਦੁਨੀਆ ਦੀ ਮਰਜ਼ੀ ਨਾਲ ਚੱਲਣਾ ਜ਼ਰੂਰੀ ਤਾਂ ਨਹੀਂ। ਆਓ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਕੈਲਾਸ਼ ਖੇਰ ਨੇ ਅਤੇ ਜਾਵੇਦ ਅਲੀ ਨੇ।

ਦੋਸਤੋ, ਫੇਲੀਅਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਹਾਰ ਗਏ। ਫੇਲੀਅਰ ਦਾ ਮਤਲਬ ਹੈ ਇਹ ਤਰੀਕਾ ਕੰਮ ਨਹੀਂ ਕੀਤਾ। ਹੁਣ ਹੋਰ ਤਰੀਕੇ ਦੇ ਨਾਲ ਅਸੀਂ ਟਰਾਈ ਕਰੀਏ। ਥੋਮਸ ਐਡੀਸਨ ਨੇ ਬਲਬ ਬਣਾਉਣ ਤੋਂ ਪਹਿਲਾਂ ਕਈ ਅਟੈਂਪਟਸ ਕੀਤੇ ਸੀ। ਜ਼ਿੰਦਗੀ ਵਿੱਚ ਸਕਸੈਸਫੁਲ ਲੋਕ ਉਹ ਨਹੀਂ ਜਿਨ੍ਹਾਂ ਨੂੰ ਕਦੇ ਫੇਲੀਅਰ ਜਾਂ ਫੇਲ ਨਹੀਂ ਹੋਏ। ਸਕਸੈਸਫੁਲ ਲੋਕ ਉਹ ਨੇ ਜੋ ਫੇਲੀਅਰ ਤੋਂ ਬਾਅਦ ਰੁਕੇ ਹੀ ਨਹੀਂ। ਉਹਨਾਂ ਨੇ ਆਪਣੀ ਮੰਜ਼ਿਲ ਹਾਸਿਲ ਕਰਨ ਵਾਸਤੇ ਕਿੰਨੇ ਜੱਦੋ ਜਹਿਦ ਨਾਲ ਮਿਹਨਤ ਕੀਤੀ। ਤੁਸੀਂ ਵੀ ਜੇ ਅੱਜ ਕਿਸੇ ਮੁਸ਼ਕਿਲ ਵਿੱਚ ਹੋ ਤਾਂ ਯਾਦ ਰੱਖੋ, ਇਹ ਤੁਹਾਡੀ ਕਹਾਣੀ ਦਾ ਐਂਡ ਨਹੀਂ ਹੈ, ਇਹ ਸਿਰਫ ਇੱਕ ਚੈਪਟਰ ਹੈ, ਕਹਾਣੀ ਹਜੇ ਬਾਕੀ ਹੈ। ਆਓ ਅਗਲਾ ਗੀਤ ਸੁਣਦੇ ਹਾਂ ਸੁਨਿਧੀ ਚੌਹਾਨ ਅਤੇ ਨੀਰਾ ਦੀ ਆਵਾਜ਼ ਦੇ ਵਿੱਚ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 8:45 ਹੋਣ ਵਾਲੇ ਨੇ। ਹੁਣੇ ਤੋਂ ਕੁਝ ਹੀ ਪਲਾਂ ਬਾਅਦ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਸੰਧਿਆ 9 ਵਜੇ ਨਿਊਜ਼ ਐਟ 9।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਪੈਰਿਸ ਵਿਚ ਅੰਤਰਰਾਸ਼ਟਰੀ ਪੁਲਾੜ ਸੰਮੇਲਨ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਇਕ ਸੁਰੱਖਿਅਤ ਸ਼ਾਂਤੀਪੂਰਨ ਅਤੇ ਨਿਰੰਤਰ ਰਹਿਣਯੋਗ ਪੁਲਾੜ ਖੇਤਰ ਦਾ ਸਮਰਥਨ ਕਰਦਾ ਏ। ਚੀਨ ਦੇ ਰਾਸ਼ਟਰਪਤੀ ਸ਼੍ਰੀ ਜਿਨਫਿੰਗ ਇਸ ਹਫ਼ਤੇ ਨਵੀਂ ਦਿੱਲੀ ਵਿਚ ਬ੍ਰਿਕਸ ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਭਾਰਤ ਆਉਣਗੇ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮ ਮੋਹਨ ਨਾਇਡੂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਹਵਾਬਾਜ਼ੀ ਖੇਤਰ ਵਿਚ ਮਹੱਤਵਪੂਰਨ ਤਬਦੀਲੀ ਆਈ ਏ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਨੂੰ ਇਕ ਸਿਹਤਮੰਦ, ਸੁਰੱਖਿਅਤ ਅਤੇ ਨਸ਼ਾ ਮੁਕਤ ਸ਼ਹਿਰ ਬਣਾਉਣ ਦਾ ਸੱਦਾ ਦਿੱਤਾ। ਪੰਜਾਬ ਅਤੇ UAE ਦਰਮਿਆਨ ਵਪਾਰਕ, ਨਿਵੇਸ਼ ਅਤੇ ਸਨਅਤੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਸ਼ਾਰਜਾ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਅਤੇ ਇੰਡੀਅਨ ਬਿਜ਼ਨਸ ਐਂਡ ਪ੍ਰੋਫੈਸ਼ਨਲ ਕੌਂਸਲ ਦਰਮਿਆਨ ਗੱਲਬਾਤ। ਪੰਜਾਬ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦਾ ਅੱਜ ਜਲੰਧਰ 'ਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ।

ਮਾਈ ਭਾਰਤ ਪੰਜਾਬ ਨੇ ਅੱਜ ਸੂਬੇ ਭਰ ਦੇ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ myparat.gov.in ਪੋਰਟਲ ਤੇ ਰਜਿਸਟਰ ਕਰਨ ਦੀ ਅਪੀਲ ਕੀਤੀ। ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਚੰਡੀਗੜ੍ਹ ਦੇ ਮਨੋਵਿਗਿਆਨ ਵਿਭਾਗ ਨੇ ਗੈਰ ਸਰਕਾਰੀ ਸੰਸਥਾ ਪਰਿਵਰਤਨ ਦੇ ਸਹਿਯੋਗ ਨਾਲ ਅੱਜ ਹਸਪਤਾਲ ਕੈਂਪਸ ਵਿਖੇ ਵਿਸ਼ਵ ਖੁਦਕੁਸ਼ੀ ਰੋਕਥਾਮ ਦਾ ਦਿਵਸ ਮਨਾਇਆ। ਸਰਹੱਦੀ ਸੁਰੱਖਿਆ ਬਲ BSF ਵੱਲੋਂ ਭਲਕੇ 11 ਸਤੰਬਰ ਨੂੰ ਜਲੰਧਰ ਵਿਚ ਆਪਣੇ ਫਰੰਟੀਅਰ ਸਦਰ ਮੁਕਾਮ ਵਿਖੇ ਪੈਨਸ਼ਨ ਅਦਾਲਤ ਲਾਈ ਜਾ ਰਹੀ ਏ। ਭਾਰਤ ਪਾਕਿਸਤਾਨ ਨੂੰ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਦੇ ਸੈਮੀਫਾਈਨਲ ਚ ਪਹੁੰਚ ਗਿਆ ਏ। ਮਹਿਲਾ ਏਸ਼ੀਆ ਕੱਪ ਕ੍ਰਿਕਟ ਦੇ ਪਹਿਲੇ ਸੈਮੀਫਾਈਨਲ ਵਿਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋ ਰਿਹਾ ਏ। ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆ ਸੁਣਦੇ ਹਾਂ ਸੁਰਸਾਧਾਰਨ ਪ੍ਰੋਗਰਾਮ ਚ ਗਿਟਾਰ ਵਾਦਨ ਤੇ ਰਾਗ ਹੇਮੰਤ, ਕਲਾਕਾਰ ਨੇ ਪੰਡਿਤ ਵਿਸ਼ਵ ਮੋਹਨ ਭੱਟ।

ਹੁਣ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਸੁਰ ਸਾਧਨਾ ਪ੍ਰੋਗਰਾਮ 'ਚ। ਗਿਟਾਰ ਵਾਦਨ ਤੇ ਰਾਗ ਹੇਮੰਤ, ਕਲਾਕਾਰ ਸੀ ਪੰਡਿਤ ਵਿਸ਼ਵ ਮੋਹਨ ਭੱਟ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਧੇ ਸਾਡੇ ਦਾ ਸਹੁਰੇ ਨੇ, ਪੇਸ਼ੇ ਪ੍ਰੋਗਰਾਮ ਸਰਗਮ। ਕਹਤੇ ਹੈ ਰਾਤ ਕੀ ਖਾਮੋਸ਼ੀ ਮੇਂ ਜਬ ਕੋਈ ਧੁਨ ਉਤਰਤੀ ਹੈ, ਦਿਲ ਕੀ ਗਹਿਰਾਈਓ ਮੇਂ ਇੱਕ ਕਹਾਣੀ ਬਿਖਰਤੀ ਹੈ। ਕੁਛ ਗੀਤ ਸਿਰਫ ਸੁਨੇ ਨਹੀਂ ਜਾਤੇ, ਬਲਕਿ ਦਿਲ ਮੇਂ ਮਹਿਸੂਸ ਕੀਏ ਜਾਤੇ ਹੈਂ। ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ, ਆਵਾਜ਼ ਦਿੱਤੀ ਹੈ ਆਸ਼ਾ ਭੋਸਲੇ ਤੇ ਮੁਹੰਮਦ ਰਫੀ ਨੇ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਗਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 11 ਵਜਣ ਵਾਲੇ ਨੇ। ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਹਿੰਦੀ 'ਚ ਸਮਾਚਾਰ। 11:05 'ਤੇ ਸੁਣੋਗੇ ਅੰਗਰੇਜ਼ੀ 'ਚ ਸਮਾਚਾਰ।

0: ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਤੇ ਕਿਹੜੀ ਜਗ੍ਹਾ ਤੋਂ?
1: ਗਿਆਨ ਸਿੰਘ ਖੇਡਾ, ਪਿੰਡ ਲੋਵਰ ਠਾਕਰਾ, ਜ਼ਿਲ੍ਹਾ ਫਿਰੋਜ਼ਪੁਰ।
0: ਕਿਆ ਬਾਤ ਹੈ ਜੀ, ਸੋ ਬਹੁਤ ਬਹੁਤ ਸਵਾਗਤ ਜੀ ਠੰਡਾ ਸਾਹਿਬ।
1: ਤੁਹਾਡਾ ਬਹੁਤ
0: ਦੱਸੋ ਫਿਰ, ਕਿਹੜਾ ਗੀਤ ਸੁਣਾਈਏ?
1: ਗੀਤ ਸੁਣਾਓ ਜੀ, ਬਹੁਤ ਵਧੀਆ ਗਾਣਾ।
0: ਹਾਂਜੀ,
1: ਦਿੱਖ ਸਹੀ ਨਹੀਂ ਗੋਰੀ ਸੀ ਜਵੈ।
0: ਹਾਂਜੀ ਹਾਂਜੀ, ਪਾ ਦਿਓ ਨਹੀਂ ਮੇਰੇ ਮਾਈਏ ਜੀ ਨੂੰ ਚਿੱਠੀਆਂ। ਕਿਆ ਬਾਤ ਹੈ, ਕਿਆ ਬਾਤ। ਤੇ ਲਓ ਜੀ ਫਿਰ ਅਸੀਂ ਹੁਣੇ ਚਲਾਉਂਦੇ ਹਾਂ ਗੀਤ। ਧੰਨਵਾਦ ਜੀ ਕਾਲ ਕਰਨ ਦੇ ਲਈ।
1: ਧੰਨਵਾਦ ਤੁਹਾਡਾ ਸਾਰਿਆਂ ਨੂੰ ਜ਼ਿਆਦਾ।

0: ਜੀ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਸੌਗਾਤ ਆਪਣੇ ਦੋਸਤ ਕਮਲ ਦੇ ਨਾਲ ਆਕਾਸ਼ਵਾਣੀ ਪੰਜਾਬ 'ਤੇ। ਅਤੇ ਸਾਡੇ ਅਗਲੇ ਕਾਲਰ ਦੋਸਤ ਸਾਡੇ ਵੇਲੇ ਪਹੁੰਚ ਚੁੱਕੇ ਨੇ ਅਤੇ ਆਓ ਫਿਰ ਰਾਬਤਾ ਕਾਇਮ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ
1: ਸਰ ਜੀ।
0: ਹਾਂਜੀ,
1: ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਅਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
1: ਮੈਂ
0: ਹੈਲੋ
1: ਹਾਂਜੀ ਸਰ ਜੀ, ਪਿੰਡ ਮਾਉਟਪੁਰਦ ਇਲਾਕੀ ਪੱਤੀ, ਪਿੰਡ ਮਾਉਟਪੁਰ ਜ਼ਿਲ੍ਹਾ ਮਤਲਬ ਜੀਤ ਮੱਟੂ ਬੋਲ ਰਿਹਾ।
0: ਹਾਂਜੀ ਮੱਟੂ ਜੀ, ਬਹੁਤ ਬਹੁਤ ਸਵਾਗਤ। ਅਤੇ ਦੱਸੋ ਕਿਹੜਾ ਗੀਤ ਸੁਣਾਈਏ ਫਿਰ ਤੁਹਾਨੂੰ?
1: ਗੀਤ ਵੀ ਦੱਸਦਾ ਸਰ ਜੀ, ਤੁਹਾਡੇ ਜਲੰਧਰ ਦੇ ਪ੍ਰੋਗਰਾਮ ਬਾਬਾ ਨਾਨਕ ਨੂੰ ਚੜ੍ਹਦੀ ਕਲਾ 'ਚ ਇੰਨੇ ਸੁਣਗ ਤਿੰਨ ਛਪੰਜਾ ਤੇ ਜੀ ਚੰਗੇ ਚਟੂ ਲਾ ਦੇਣੇ ਜੀ ਅੰਮ੍ਰਿਤਸਰ ਤੋਂ ਜੀ ਸੋਭਾ।
0: ਹਾਂਜੀ ਹਾਂਜੀ, ਧੰਨਵਾਦ ਜੀ।
1: ਹਾਂਜੀ ਭੈਣ ਭੈਣ ਜੀ ਆਪਣੇ ਸੁਖਦੀਪ ਕੌਰ ਰਿਟਾਇਰ ਹੋ ਗਈ ਜੀ, ਬੜਾ ਵਧੀਆ ਪ੍ਰੋਗਰਾਮ ਦਿੰਦੇ ਸੀ।
0: ਹਾਂਜੀ ਹਾਂਜੀ ਹਾਂਜੀ ਹਾਂਜੀ,
1: ਅਸੀਂ ਸਰ ਜੀ 1987 ਤੋਂ ਰੇਡੀਓ ਸੁਣਦੇ ਜੀ। ਪਹਿਲਾਂ ਉਹਨਾਂ ਨੂੰ ਪੰਜਾਬਾਂ ਦਾ ਲੋਹਾ ਹੁੰਦਾ ਜੀ, ਕਾਰਡ ਸਾਖੀ ਲਫਾਫਾ ਪਾਉਂਦੇ, ਦੇਸ਼ ਪੰਜਾਬ ਪ੍ਰੋਗਰਾਮ ਕਰਦਾ ਜੀ ਬੁੱਧਵਾਰ ਨੂੰ।
0: ਕੀ ਬਾਤ ਹੈ!
1: ਤੇ ਸੁਖਵਿੰਦਰ ਸੁੱਖੀ ਜੀ ਪੇਸ਼ ਕਰਦੇ ਸੀਗੇ ਜੀ।
0: ਹਾਂਜੀ ਹਾਂਜੀ,
1: ਬਹੁਤ ਵਧੀਆ ਲੱਗਿਆ ਜੀ।
0: ਬਹੁਤ ਬਹੁਤ ਵਧੀਆ, ਸਾਨੂੰ ਵੀ ਲੱਗੀ ਤੁਹਾਡੀ ਇਹ ਗੱਲ। ਤੇ ਦੱਸੋ ਕਿਹੜਾ ਕੀ ਸੁਣਾਈਏ ਫਿਰ?
1: ਜੀ ਜੀ, ਲੋਕ ਗਥਾਵਾਂ ਦੇ ਬਾਦਸ਼ਾਹ ਸ਼੍ਰੀ ਕਲਦੀਮਾਨ ਕਾਹ ਦਾ, ਤੁਸੀਂ ਆਪਦੀ ਮਰਜ਼ੀ ਦਾ ਜਿਹੜਾ ਮਰਜ਼ੀ ਜਣਾਵੇ ਜੀ।
0: ਕੀ ਬਾਤ ਹੈ ਜੀ, ਧੰਨਵਾਦ ਜੀ। ਬਸ ਇੱਕ ਦੋ ਆਪਾਂ ਆਪਣੇ ਮਿੱਤਰਾਂ ਪਿਆਰਿਆਂ ਦੀਆਂ ਚਿੱਠੀਆਂ ਪੜ੍ਹ ਲਈਏ ਤੇ ਫਿਰ ਤੁਹਾਡਾ ਅਸੀਂ ਗੀਤ ਚਲਾਉਂਦੇ ਹਾਂ।
1: ਚਿੱਠੀਆਂ ਪੜ੍ਹ ਦਿਓ ਜੀ, ਤੇ ਮੇਰਾ ਮੈਸੇਜ ਨਾ ਪੜ੍ਹੋ, ਮੈਂ ਮੈਸੇਜ ਵੀ ਪਾਇਆ।
0: ਠੀਕ ਹੈ ਜੀ, ਧੰਨਵਾਦ ਜੀ, ਬਿਲਕੁਲ ਚੰਗਾ ਕੀਤਾ ਤੁਸੀਂ ਦੱਸਤਾ। ਜਿਹੜਾ ਵੀਰਾਂ ਦੀ ਕਾਲ ਲੱਗ ਜਾਂਦੀ ਹੈ ਉਹਨਾਂ ਦਾ ਫਿਰ ਮੈਸੇਜ ਜਿਹੜਾ ਹੈ ਉਹ ਨਾ ਪੜਿਆ ਜਾਏ ਤਾਂ ਵਧੀਆ ਹੀ ਗੱਲ ਰਹਿੰਦੀ, ਕਿ ਹੋਰ ਦੋਸਤਾਂ ਦੇ ਮੈਸੇਜ ਜਿਹੜੇ ਆ ਉਹ ਪੜ੍ਹਨ ਦਾ ਫਿਰ ਟਾਈਮ ਮਿਲ ਜਾਂਦਾ ਸਾਨੂੰ। ਧੰਨਵਾਦ ਜੀ ਕਾਲ ਕਰਨ ਲਈ।
1: ਸਰ ਜੀ ਮਜ਼ਦੂਰੀ ਕਰਦੇ ਸਾਡਾ ਸਾਰਾ ਸੀਐਮ ਲੈਂਦਾ।
0: ਹਾਂਜੀ ਹਾਂਜੀ, ਧੰਨਵਾਦ ਜੀ, ਧੰਨਵਾਦ ਜੀ,
1: ਸਤਿ ਸ੍ਰੀ ਅਕਾਲ ਜੀ ਬਾਬਾ ਨਾਨਕ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ, ਸਾਨੂੰ ਬਹੁਤ ਸਾਰੇ ਜਿਹੜੇ ਖਾਤਾ ਉਹ ਮਿਲਦੇ ਪਏ ਨੇ, ਔਰ ਇਹ ਸਾਨੂੰ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਅਤੇ ਕਹਿੰਦੇ ਨੇ ਜੀ ਸਾਨੂੰ ਕੋਈ ਵੀ ਪੰਜਾਬੀ ਗੀਤ ਜਿਹੜਾ ਉਹ ਸੁਣਾ ਦਿਓ। ਅਤੇ ਜ਼ਰੂਰ ਇਹ ਸਾਨੂੰ

0: क्या बात है जी, क्या बात है। सो साडे जिहड़े साडे अगले कॉलर दोस्त भी पहुंच चुके ने, ते आओ फिर राबता कायम करदे आ उहनां दे नाल। हैलो
1: हैलो कमल शर्मा जी, नमस्कार।
0: हां जी नमस्कार जी, कौन बोल रहे ने ते केड़ी जगह तों बोल रहे ने?
1: डेरा कलोनी फाइलका ते थर्मा सागर।
0: थर्मा सागर जी, बहुत बहुत स्वागत। ते दसो फिर केड़ा गीत सुनाइए। हैलो
1: हैलो,
0: हां जी दसो जी, केड़ा गीत सुनाइए? ਬਹੁਤ ਸਾਰੇ ਸਾਨੂੰ ਮੈਸੇਜਿਸ ਵੀ ਮਿਲਦੇ ਪਏ ਨੇ ਤੇ ਖਤ ਵੀ ਮਿਲਦੇ ਪਏ ਨੇ, ਔਰ ਖਤਾਂ ਦੇ ਵਿੱਚ ਸਾਨੂੰ ਇਹ ਟਾਲੀ ਵਾਲਾ ਜੱਟਾਂ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਬਾਹ ਤੋਂ ਮਨਜੀਤ ਤਨੇਜਾ ਤੇ ਪ੍ਰਵੀਨ ਤਨੇਜਾ ਕਹਿੰਦੇ ਜੀ, ਕੋਈ ਵਧੀਆ ਜਿਹਾ ਪੰਜਾਬੀ ਸਾਨੂੰ ਖੜਕਵਾ ਜਿਹਾ ਗੀਤ ਸੁਣਾ ਦਿਓ ਤੇ ਜ਼ਰੂਰ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ ਸਿੰਘ, ਕਾਲਕਾ ਤੋਂ ਸੁਭਾਸ਼ ਚੰਦਰ ਬਜਾਜ, ਸਾਹਿਲ ਬਿੱਟਾ ਬਜਾਜ, ਇਹ ਕੋਟਲੀ ਕਲਾਂ ਪੰਜਾਬ ਤੋਂ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ ਤੇ ਗੁਰਜੋਤ ਸਿੰਘ, ਇਹ ਵੀ ਕਹਿੰਦੇ ਨੇ ਜੀ ਸਾਨੂੰ ਕੋਈ ਵਧੀਆ ਜਿਹਾ ਪੰਜਾਬੀ ਗੀਤ ਸੁਣਾ ਦਿਓ। ਤੇ ਮੈਸੇਜਿਸ ਦੇ ਵਿੱਚ ਸਾਨੂੰ ਓਵਰਸੀਜ਼ ਮੈਸੇਜ ਮਿਲਿਆ ਸਾਨੂੰ ਓਵਰਸੀਜ਼ ਤੋਂ, ਨੀਦਰਲੈਂਡ ਤੋਂ, ਆਸ਼ਾ ਪਾਠਕ ਤੇ ਰਵਿੰਦਰ ਪਾਠਕ ਹੋਣਾ ਦਾ, ਇਹ ਵੀ ਕਹਿੰਦੇ ਨੇ ਕੋਈ ਪੰਜਾਬੀ ਗੀਤ ਸਾਨੂੰ ਵਧੀਆ ਜਿਹਾ ਸੁਣਾ ਦਿਓ ਤੇ ਜ਼ਰੂਰ। ਤੇ ਲਓ ਜੀ ਫਿਰ ਸੁਣਦੇ ਹਾਂ ਇਹ ਗੀਤ।

0: क्या बात है भी, क्या बात है। सो साढ़े वेले साढ़े अगले कॉलर दोस्त भी पहुंच चुके ने, ते आओ फिर रابطہ कायम करते हैं उन्होंने नाल। हेलो,
1: हेलो सर जी, सत श्री अकाल।
0: सत श्री अकाल जी, कौन बोल रहे ने ते केड़ी जगह तो?
1: जी मैं मंजीत वाली खैर कर।
0: मंजीत जी बहुत बहुत स्वागत है पूरे तड़े, सी स्वागत करते हैं इथे। ते दसो केड़ा गीत सुनाइए?
1: गीत सरला नंबर केड़ा ना?
0: केड़ा जी?
1: सरला।
0: लो जी, ਧੰਨਵਾਦ ਜੀ ਕਾਲ ਕਰਨ ਦੇ ਲਈ। ਬਸ ਇੱਕ ਦੋ ਅਸੀਂ ਚਿੱਠੀਆਂ ਪੜ੍ਹ ਲਈਏ ਤੇ ਫਿਰ ਤੁਹਾਨੂੰ ਅਸੀਂ ਇਹ ਗੀਤ ਸੁਣਾਉਂਦੇ ਹਾਂ। ਸੋ ਦੋਸਤੋ, ਚਿੱਠੀਆਂ ਦੀ ਕੈਟਾਗਰੀ 'ਚ ਸਾਡੇ ਕੋਲ ਹੁਣ ਇਸ ਵੇਲੇ ਸੈਕਟਰ 9 ਪੰਚਕੂਲਾ ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ ਅਤੇ ਗੋਬਿੰਦ ਚੁੱਗ, ਟੋਨੀ ਦੀਵਾਨ ਅਤੇ ਲਵ ਦੀਵਾਨ। ਇਹ ਕਹਿੰਦੇ ਜੀ ਸਾਨੂੰ ਕੋਈ ਵੀ ਗੀਤ ਜਿਹੜਾ ਨਾ ਉਹ ਸੁਣਾ ਦਿਓ ਅਤੇ ਜ਼ਰੂਰ। ਅਤੇ ਮੈਸੇਜ ਵੀ ਸਾਨੂੰ ਮਿਲ ਰਹੇ ਨੇ, ਔਰ ਇਹ ਮੈਸੇਜ ਸਾਨੂੰ ਜਿਹੜਾ ਹੈ ਪ੍ਰੀਤਮ ਹੁਣਾਂ ਦਾ ਪਿੰਡ ਲੱਦੂਕੇ ਤੋਂ ਮਿਲੇ ਪਹੁੰਚਿਆ ਜੀ ਸਾਨੂੰ। ਔਰ ਇਹ ਕਹਿੰਦੇ ਜੀ ਸਾਨੂੰ ਕੋਈ ਵੀ ਮਿੱਠਾ ਜਿਹਾ ਪਿਆਰਾ ਪੰਜਾਬੀ ਗੀਤ ਸੁਣਾ ਦਿਓ ਅਤੇ ਜ਼ਰੂਰ। ਨਾਲ ਹੀ ਮੰਗੂ ਬਸਤੀ ਤੋਂ ਬਿੱਟੂ ਜੀ ਸਾਨੂੰ ਮੈਸੇਜ ਭੇਜਦੇ ਨੇ ਔਰ ਕਹਿੰਦੇ ਨੇ ਜੀ ਰਣਜੀਤ ਬਾਵਾ ਦਾ ਸੁਣ ਹਾਨ ਦੀ ਇਹ ਗੀਤ ਸੁਣਾ ਦਿਓ ਅਤੇ ਜ਼ਰੂਰ। ਸੋ ਆਓ ਫਿਰ ਇੰਜੋਏ ਕਰਦੇ ਹਾਂ ਮਨਜੀਤ ਜੀ ਦੀ ਫਰਮਾਇਸ਼ 'ਤੇ ਗੀਤ, ਨਿਮਰਤ ਖਹਿਰਾ ਦਾ ਛੱਲਾ।

0: ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਅਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਮੈਂ ਰਾਜੂ ਬੋਲ ਰਿਹਾ ਜੀ।
0: ਹਾਂਜੀ ਰਾਜੂ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ।
0: ਕਿਆ ਬਾਤ ਹੈ, ਅਤੇ ਫਿਰ ਕਿਹੜਾ ਗੀਤ ਸੁਣਾ ਦਈਏ?
1: ਗੁਲਜ਼ਾਰ ਲਾਹੌਰੀਏ ਦਾ ਗੀਤ ਸੁਣਨਾ ਹੈ ਜੀ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਲਓ ਜੀ, ਇੰਜੋਏ ਕਰੋ ਫਿਰ ਇਹ ਗੀਤ, ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਏਗਾ। ਧੰਨਵਾਦ ਜੀ,
1: ਧੰਨਵਾਦ।

ਮੇਰੇ ਮਿਹਰਬਾਨ ਦੋਸਤੋ, ਮੈਂ ਆਪ ਸਭ ਸੂਝਵਾਨ ਸਰੋਤਿਆਂ ਤੇ ਦਰਸ਼ਕਾਂ ਦਾ ਬੇਹੱਦ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣੇ ਨਿਮਾਣੇ ਜੇ ਮਾਣ ਨੂੰ ਮਾਣ ਬਖਸ਼ਿਆ ਹੈ। ਤੇ ਮੇਰੀ ਵੀ ਆਪ ਸਭ ਲਈ ਇਹੋ ਦੁਆ ਹੈ, ਜਿਹੜਾ ਅੱਜ ਤੱਕ ਹੋਇਆ ਨਾ ਹੋਵੇ, ਮੈਂ ਐਸਾ ਤੁਹਾਨੂੰ ਪਿਆਰ ਦਿਆਂ। ਮੇਰੀ ਉਮਰ ਹਜ਼ਾਰਾਂ ਸਾਲ ਹੋਵੇ, ਹਰ ਸਾਲ ਤੁਹਾਡੇ ਤੋਂ ਵਾਰ ਦਿਆਂ। ਸੋ ਗੀਤ ਪੇਸ਼ ਹੈ ਕਿ ਜਦੋਂ ਦਿਲਾਂ ਦੀ ਵਹੀ ਤੇ ਇਸ਼ਕ ਦੇ ਖਾਤੇ ਖੁੱਲ੍ਹਦੇ ਨੇ ਤੇ ਹਰ ਦਿਲ 'ਚੋਂ ਆਵਾਜ਼ ਕੀ ਨਿਕਲਦੀ ਹੈ।

ਜੀ ਦੋਸਤੋ, ਸਾਡੇ ਵੇਲੇ ਸਾਡੇ ਅਗਲੇ ਕਾਲਰ ਦੋਸਤ ਵੀ ਪਹੁੰਚ ਚੁੱਕੇ ਨੇ, ਤੇ ਆਓ ਫਿਰ ਰਾਬਤਾ ਕਾਇਮ ਕਰਦੇ ਆ ਉਹਨਾਂ ਦੇ ਨਾਲ। ਹੈਲੋ, ਨਮਸਕਾਰ ਜੀ, ਕੌਣ ਬੋਲ ਰਹੇ ਨੇ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ? ਤਰਸੇਮ ਜੀ, ਬਹੁਤ ਬਹੁਤ ਸਵਾਗਤ, ਤੇ ਦੱਸੋ ਫਿਰ ਕਿਹੜਾ ਗੀਤ ਸੁਣਾਈਏ ਤੁਹਾਨੂੰ? ਹੈਲੋ, ਹਾਂਜੀ, ਸਾਵਰਕੋਟੀ ਦਾ ਕਿਹੜਾ ਸੁਣਾਈਏ ਜੀ? ਤੇ ਲਓ ਜੀ, ਫਿਰ ਇੰਜੋਏ ਕਰੋ ਇਹ ਗੀਤ, ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਏਗਾ। ਓਕੇ, ਧੰਨਵਾਦ ਜੀ ਕਾਲ ਕਰਨ ਦੇ ਲਈ।

ਦੋਸਤੋ ਇਸ ਗੀਤ ਦੇ ਨਾਲ ਹੀ ਮੈਨੂੰ ਯਾਨੀ ਕਮਲ ਸ਼ਰਮਾ ਨੂੰ ਪ੍ਰੋਗਰਾਮ ਸੌਗਾਤ ਹੁਣ ਇੱਥੇ ਸਮੇਟਣ ਦੀ ਦਿਓ ਇਜਾਜ਼ਤ। ਧੰਨਵਾਦ, ਫਿਰ ਮਿਲਾਂਗੇ। ਤਦ ਤੱਕ ਲਈ ਰੱਬ ਰਾਖਾ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੌਗਾਤ ਤੇ ਆਕਾਸ਼ਵਾਣੀ ਪੰਜਾਬ ਤੇ। ਹੁਣ ਤੁਸੀਂ ਸੁਣੋਗੇ ਪੰਜਾਬੀ ਮੈਲੋਡੀਅਸ ਗੀਤ।

ਹੈਗੀ ਜੱਟ ਦਾ ਕੱਖ ਰਿਹਾ ਨਾ ਪੱਲੇ, ਕੁੱਲੀ ਜੁੱਲੀ ਗਹਿਣੇ ਪਾਤੇ ਵਿਕਿਆ ਪੀੜੀ ਮੂੜਾ, ਕੁੱਲੀ ਜੁੱਲੀ ਗਹਿਣੇ ਪਾਤੇ ਵਿਕਿਆ ਪੀੜੀ ਮੂੜਾ, ਨੀ ਦੱਸ ਕਿਉਂ ਪਾਇਆ ਸੀ, ਨੀ ਦੱਸ ਕਿਉਂ ਪਾਇਆ।

ਦੱਕੇ ਮਾਰੇ ਇਉਂ ਜੋ ਹੁੰਦੀ ਥਾਣੇਦਾਰ ਦੀ ਸਾਲੀ, ਉੱਤੋਂ ਚਿੱਟੀ ਏ ਦੁੱਧ ਵਰਗੀ ਅੰਦਰੋਂ ਦਿਲ ਦੀ ਕਾਲੀ, ਉੱਤੋਂ ਚਿੱਟੀ ਏ ਦੁੱਧ ਵਰਗੀ ਅੰਦਰੋਂ।

दीवाजनी तड़ा वजदा।

0: ਲੱਗਦਾ ਬੋਲੀ ਨੀ, ਸੂਰਜ ਲੱਗਦਾ ਮੱਥੇ ਝੂਠ ਨਾ ਬੋਲੀ ਨੀ, ਸੂਰਜ ਲੱਗਦਾ ਮੱਥੇ ਝੂਠ ਨਾ ਬੋਲੀ ਨੀ।
1: ਜੋਰ ਮੇਰੇ ਨੇ ਭਰੀ ਸੁਕਾਈ ਸੋ ਪਾਈਆਂ ਦੀ ਖਾਵਾ, ਜੋਰ ਮੇਰੇ ਨੇ ਭਰੀ ਸੁਕਾਈ ਸੋ ਪਾਈਆਂ ਦੀ।

ਜਮੀਨ ਦੇ ਕਬੂਤਰ ਵਰਗੀ ਨੀਤ ਬੰਦੇ ਦੇ ਪਿੱਛੇ ਤੇਰਾ ਮਾਲਕ ਤੈਨੂੰ ਬਚਨੋ ਸੋਵਰਿਆਂ ਦਾ ਪਿੱਛੇ ਤੇਰਾ ਮਾਲਕ ਤੈਨੂੰ ਬਚਨੋ ਸੋਵਰਿਆਂ ਦਾ ਪਿੱਛੇ।

ਭੈਰੋ ਵਿੱਚ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 1142 'ਤੇ ਫੁਰਮਾਨ ਕਰਦੇ ਹਨ, ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰਾ ਸੱਚਾ ਸਾਜ, ਸਤਿਗੁਰ ਮੇਰਾ ਸਬਸਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ। ਭਾਵ ਮੇਰਾ ਗੁਰੂ ਐਸਾ ਸਮਰੱਥ ਮਾਲਕ ਹੈ ਜਿਸ ਵਿੱਚ ਸਾਰੀਆਂ ਤਾਕਤਾਂ ਹਨ। ਜਦੋਂ ਮਨੁੱਖ ਆਪਣੀ ਅਕਲ, ਆਪਣਾ ਹੰਕਾਰ ਛੱਡ ਕੇ ਗੁਰੂ ਦੇ ਚਰਨਾਂ ਵਿੱਚ ਆ ਜਾਂਦਾ ਹੈ ਤਾਂ ਉਹ ਇਕੱਲਾ ਨਹੀਂ ਰਹਿੰਦਾ। ਰਾਗ ਗਾਉਣ ਵਿੱਚ ਪਾਵਨ ਅੰਗ 864 'ਤੇ ਪੰਜਵੇਂ ਦਾਤਾਰ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਫੁਰਮਾਨ ਕਰਦੇ ਹਨ, ਗੁਰ ਕੀ ਮਹਿਮਾ ਕਥਨ ਨਾ ਜਾਏ, ਪਾਰ ਬ੍ਰਹਮ ਗੁਰ ਰਹਿਆ ਸਮਾਏ, ਕਹੁ ਨਾਨਕ ਜਾ ਕੇ ਪੂਰੇ ਭਾਗ, ਗੁਰਚਰਨੀ ਤਾਕਾ ਮਨ ਲਾਗ। ਉਸ ਪ੍ਰਭੂ ਦੀ ਸਮਰੱਥਾ ਅਤੇ ਭਰੋਸਾ ਸਿਰਫ ਬੋਲਣ ਨਾਲ ਨਹੀਂ, ਸਮਰਪਣ ਨਾਲ ਆਉਂਦਾ ਹੈ। ਭਾਵ ਜਦੋਂ ਅਸੀਂ ਗੁਰੂ ਨੂੰ ਸਮਰਪਿਤ ਹੋ ਜਾਂਦੇ ਹਾਂ ਤਾਂ ਪਵਿੱਤਰ ਬਾਣੀ ਜਪਜੀ ਸਾਹਿਬ ਦੀ ਮਹਾਨ ਪੰਕਤੀ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ ਦੇ ਧਾਰਨ

0: ਹਾਂ ਤਾਂ ਸਾਡਾ ਡਰ ਘਟਣ ਲੱਗਦਾ ਹੈ, ਕਿਉਂਕਿ ਅਸੀਂ ਸਭ ਤੋਂ ਵੱਡ ਸਮਰੱਥ ਗੁਰਦੇਵ ਦੇ ਹਵਾਲੇ ਹੋ ਜਾਂਦੇ ਹਾਂ ਅਤੇ ਸਾਨੂੰ ਇੱਕ ਅਕਾਲ ਪੁਰਖ ਤੋਂ ਇਲਾਵਾ ਹੋਰ ਕੋਈ ਦੁਨਿਆਵੀ ਡਰ ਪਰੇਸ਼ਾਨ ਨਹੀਂ ਕਰ ਸਕਦਾ। ਆਮ ਤੌਰ 'ਤੇ ਸੁਣਿਆ ਜਾਂਦਾ ਹੈ ਕਿ ਇਹ ਤਾਂ ਵਾਹਿਗੁਰੂ ਦੀ ਕਿਰਪਾ ਹੋਈ ਹੈ। ਹਾਂ ਪਿਆਰਿਓ, ਜਦੋਂ ਕੋਈ ਡੁੱਬਦਾ ਹੋਇਆ ਪ੍ਰਾਣੀ ਬਚ ਜਾਵੇ, ਕੋਈ ਬਿਮਾਰ ਠੀਕ ਹੋ ਜਾਵੇ, ਕੋਈ ਟੁੱਟੀ ਹੋਈ ਆਸ ਵਿੱਚ ਫਿਰ ਜੁੜ ਜਾਵੇ, ਤਾਂ ਉਹ ਵੀ ਸਮਰੱਥ ਗੁਰੂ ਦੀ ਸਮਰੱਥਾ ਦਾ ਪ੍ਰਗਟਾਵਾ ਹੈ। ਪਵਿੱਤਰ ਬਾਣੀ ਸਾਨੂੰ ਵਾਰ ਵਾਰ ਉਪਦੇਸ਼ ਦਿੰਦੀ ਹੈ ਕਿ ਇਸ ਵਿੱਚ ਰਹਿੰਦੇ ਹੋਏ ਸਭ ਤੋਂ ਵੱਡੀ ਤਾਕਤ ਦੇ ਸੋਮੇ ਉਸ ਅਕਾਲ ਪੁਰਖ ਨਾਲ ਜੁੜ ਜਾਓ। ਕਰਤਾਰ ਨਾਲ ਜੁੜ ਕੇ ਕੀਤਾ ਗਿਆ ਹਰ ਕੰਮ ਸਫਲਤਾ ਵੱਲ ਜਾਂਦਾ ਹੈ। ਆਓ ਅੱਜ ਅਸੀਂ ਆਪਣੇ ਜੀਵਨ ਵਿੱਚ ਨਿਸ਼ਚਾ ਕਰੀਏ ਕਿ ਸਾਡੀ ਆਸ ਵੀ ਗੁਰਦੇਵ ਹਨ, ਸਾਡਾ ਵਿਸ਼ਵਾਸ ਵੀ ਗੁਰਦੇਵ ਹਨ ਅਤੇ ਸਾਡਾ ਸਹਾਰਾ ਵੀ ਗੁਰਦੇਵ ਹਨ, ਕਿਉਂਕਿ ਸਭ ਤੋਂ ਵੱਡ ਸਮਰੱਥ ਗੁਰਦੇਵ ਹੀ ਹਨ। ਇਸੇ ਹੀ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਇਸ ਉਪਦੇਸ਼ ਨੂੰ ਹੋਰ ਵੀ ਪਕੇਰਾ ਕਰਦੀਆਂ ਹਨ। ਜਾ ਕਾ ਕੀਆ ਸਭ ਕਿਛ ਹੋਏ, ਤਿਸ ਕਾ ਅਮਰ ਨਾ ਮੇਟੇ ਕੋਏ। ਇਸ ਨਿਸ਼ਚੇ ਨੂੰ ਗੁਰੂ ਅਰਜਨ ਦੇਵ ਜੀ ਨੇ ਬਹੁਤ ਸੁੰਦਰ ਅਤੇ ਸਰਲ ਪੰਕਤੀ ਵਿੱਚ ਰਾਗ ਸੂਹੀ ਵਿੱਚ ਪਾਵਨ ਅੰਗ 750 'ਤੇ ਸਪਸ਼ਟ ਕੀਤਾ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ।
1: ਸਭ ਤੇ ਵੱਡ ਸਮਰੱਥ ਗੁਰਦੇਵ, ਇਹ ਵਾਰਤਾ ਸੁਣਾ ਰਹੇ ਸਨ ਐਡਵੋਕੇਟ ਕਿਰਪਾਲ ਸਿੰਘ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 547 'ਤੇ ਬਿਹਾਗੜਾ ਰਾਗ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਉਚਾਰੇ ਹੋਏ ਛੰਤ ਦੇ ਤੀਸਰੇ ਭਾਗ ਵਿੱਚ ਐਲਾਨੀਆ ਤੌਰ 'ਤੇ ਇਹ ਤੱਥ ਬਿਆਨ ਕਰਦੇ ਨੇ ਕਿ ਹੇ ਸ੍ਰਿਸ਼ਟੀ ਵਿੱਚ ਰਮੇ ਹੋਏ ਰਾਮ, ਤੂੰ ਵੱਡੀ ਤਾਕਤ ਵਾਲਾ ਹੈ, ਮੈਂ ਤਾਂ ਅਲਪ ਬੁੱਧ ਹਾਂ, ਤੇਰੀ ਅਕਲ ਤੇਰੀ ਵਡਿਆਈ ਨੂੰ ਸਮਝਣ ਤੋਂ ਅਸਮਰੱਥ ਹਾਂ। ਹੇ ਪ੍ਰਭੂ, ਤੂੰ ਸਮਦ੍ਰਿਸ਼ਟ ਹੈ, ਤੂੰ ਨਾ ਸ਼ੁਕਰੇ ਜੀਵਾਂ ਦੀ ਵੀ ਪ੍ਰਤੀਪਾਲਣਾ ਕਰਦਾ ਹੈ। ਹੇ ਕਰਤਾਰ ਪ੍ਰਭੂ, ਤੂੰ ਜੀਵਾਂ ਦੀ ਸਮਝ ਤੋਂ ਪਰੇ ਹੈ, ਅਥਾਹ ਹੈ, ਮੈਂ ਨੀਵੇਂ ਜੀਵਨ ਵਾਲਾ ਤੇਰੇ ਬਾਰੇ ਵਿੱਚ ਕੀ ਜਾਣ ਸਕਦਾ ਹਾਂ। ਮੈਂ ਤੇ ਤੇਰਾ ਨਾਮ ਛੱਡ ਕੇ ਕੌਡੀਆਂ ਹੀ ਇਕੱਤਰ ਕੀਤੀਆਂ ਨੇ। ਮੈਂ ਪਸ਼ੂ ਬਿਰਤੀ ਵਾਲਾ ਅਣਜਾਣ ਜੀਵ ਹਾਂ, ਪਾਪ ਕਰਮ ਕਰਕੇ ਮਾਇਆ ਹੀ ਜੋੜਦਾ ਰਿਹਾ ਹਾਂ, ਜਿਹੜੀ ਨਾ ਕਿਤੇ ਟਿਕੀ ਹੈ ਅਤੇ ਨਾ ਹੀ ਮੈਨੂੰ ਟਿਕਣ ਦਿੰਦੀ ਹੈ। ਹੇ ਸਾਰੀਆਂ ਤਾਕਤਾਂ ਦੇ ਸੁਆਮੀ, ਮੇਰੀ ਬੇਨਤੀ ਹੈ ਕਿ ਮੈਨੂੰ ਸ਼ਰਨ ਵਿੱਚ ਰੱਖ ਕੇ ਮੇਰੀ ਲਾਜ ਰੱਖੋ। ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ, ਪਾਲੈ ਅਕਿਰਤ ਕਨਾ ਪੂਰਨ ਦ੍ਰਿਸ਼ਟ ਤੇਰੀ ਰਾਮ। ਸਰਵਣ ਕਰਦੇ ਹਾਂ ਭਾਈ ਬਲਬੀਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ

ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਪੇਸ਼ ਕਰ ਰਹੇ ਹਾਂ ਸੂਫੀਆਨਾ ਕਲਾਮ। ਕਹਿੰਦੇ ਨੇ ਰੁਕਿਆ ਪਾਣੀ ਤੇ ਜ਼ਿੰਦਗੀ ਛੱਪੜ ਬਣ ਜਾਂਦੀ ਹੈ, ਚਲਦੀ ਹਵਾ ਨਿਰਮਲ ਹੁੰਦੀ ਹੈ, ਬਹੁਤੀ ਤੇਜ਼ ਹਵਾ ਤੇ ਜ਼ਿੰਦਗੀ ਦੇ ਨਾਲ ਝੱਖੜ ਆਉਂਦਾ ਹੈ। ਹੌਲੀ ਤੁਰਨ ਵਾਲੇ ਥੱਕਦੇ ਨੇ ਪਰ ਕਦੇ ਅੱਕਦੇ ਨਹੀਂ, ਆਪਣੀ ਮੰਜ਼ਿਲ ਤੇ ਪਹੁੰਚ ਕੇ ਹੀ ਰੁਕਦੇ ਨੇ। ਇਸੇ ਤਰ੍ਹਾਂ ਜਿਹੜਾ ਵਿਅਕਤੀ ਉਸ ਅੱਲਾ ਸੋਹਣੇ ਦੇ ਨਾਲ ਪ੍ਰੇਮ ਪਾ ਲੈਂਦਾ ਹੈ, ਉਹ ਆਪਣੀ ਮੰਜ਼ਿਲ ਨੂੰ ਹਾਸਲ ਕਰ ਲੈਂਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਉਸਤਾਦ ਬਰਕਤ ਸਿੱਧੂ ਦੇ ਗਾਏ ਇਸ ਸੂਫੀਆਨਾ ਕਲਾਮ ਦੇ ਨਾਲ। ਔਖੀ ਘਾਟੀ ਬਿਖੜਾ ਪੈਂਡਾ ਰਾਹ ਫਕੀਰ।

0: ਹਾਂ ਜਾਤੀ ਜਿਨ ਸਿਖੋਵੇ ਹਾਂ ਚ ਮੂਰਖਾਂ ਸਿਆਣਾ ਮੋਖ ਮੁਕਤੀ ਸਾਰ ਨਾ ਜਾਣਾ ਹਾਂ ਚ ਮਾਇਆ ਹਾਂ ਸਾਇਆ ਹਾਂ ਮੈਂ ਕਰਤਰ ਜੰਤੁ ਪਾਇਆ ਹਾਂ ਮੈਂ ਬੁਝੈ ਤਾਂਦਰ ਸੁਝੈ ਗਿਆ ਰੂਣਾ ਕਰਤ ਲੁਕੇ ਨਾਨਕ ਹੁਕਮ ਕੀ ਲਿਖੀਆਂ ਲੇਖ ਜੇ ਹਾਂ
1: ਮਹੱਲਾ ਦੂਜਾ ਹਉ ਮੈਂ ਇਹਾ ਜਾਤ ਹੈ ਹਉ ਮੈਂ ਕਰਮ ਕਮਾ।

0: ਦੀ ਸੇਵਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੁਕਰੇ ਧਰਮ ਕਮਾਇਆ ਉਹਨੇ ਦੁਨੀਆ ਤੋੜੇ ਬੰਦਨਾਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਦਿੱਤੇ ਵੈਥੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ
1: ਗੋਰੇ ਅੰਮ੍ਰਿਤ।

ਪਹਿਲਾ ਪਹਿਲਾ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਣ ਲੱਖ ਤਪ ਉੱਪਰ ਤੀਰਥਾਂ ਸਹਿਜ ਯੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤਾ ਕਰਣਾ ਕੀਆ ਲਿਖਿਆ ਉਣ ਜਾਣ ਨਾਨਕ ਮਤੀ ਮਿਥਿਆ।

भाती स्नान करे अमृत सरनावे। असा महला चौथा।

ਮਹਲਾ ਲਿਖ ਲਿਖ ਪੜਿਆ ਤੇ ਤਾਕੜਿਆ ਬਹੁ ਤੀਰਥ ਭਵਿਆ ਤੇ ਤੁ ਲਵਿਆ ਬਹੁ ਭੇ ਕੀਆ ਦੇਹੀ ਦੁਖ ਦੀਆ ਸੋਹਵੇ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ।

ਪੌੜੀ ਭਗਤ ਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਉਂਦੇ ਨਾਨਕ ਕਰਮਾ ਬਾਹਰੇ ਦਰ ਢੋਣਾ ਲਹਿਣੀ ਧਾਮਦੇ ਇੱਕ ਮੂਲ ਨਾ ਬੁੱਝਣਾ ਪ੍ਰਾਣ ਹੋਦਾ ਆਪ ਗਣਾਈਂਦੇ ਹੋ ਢਾਡੀ ਕਾ ਨੀ ਜਾਤ ਹੋਰ ਉੱਤਮ ਜਾਤ ਸਦਾਈਂਦੇ ਤਿੰਨ ਮੰਗਾਂ ਜੇ ਤੁਝੇ ਧਿਆਈਂਦੇ ਤਿੰਨ ਮੰਗਾਂ ਜੇ ਤੁਝੇ ਧਿਆਈਂਦੇ।

0: ਨਾਜ ਛੱਡਿਆ ਹੋ ਇੱਕ ਮਨ ਲੱਖ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਤੂਰ ਤਿਨਾ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ ਸੇਵ ਗਵਾਈਐ
1: ਹਮ ਕਿਆ ਗੁਣ ਤੇਰੇ।

ਪੌੜੀ ਤੁਰ ਕਰਮ ਜਿਨਾ ਕਰ ਤੁਦ ਪਾਇਆ ਤਾ ਤਿੰਨੀ ਖਸਮ ਤੇ ਆਇਆ ਇਨਾ ਆ ਜਨਤਾ ਕਹਿ ਬਸ ਕਿਚਨਾ ਤੁਦ ਵੇਖੀ ਜਗ ਤੂੰ ਪਾਇਆ ਇਕਨਾ ਨੋ ਤੂੰ ਮੇਲਾ ਖਾਪ ਤੁਦ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਾ ਬੁਝਾਇਆ ਸਹਿਜੇ ਹੀ ਸਤ ਸਮਾਇਆ ਸਹਿਜੇ ਹੀ ਸਤ ਸਮਾਇਆ।

0: ਵਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ।
1: ਮਹੱਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ।

ਕਰਤਾ ਉਮੀ ਸਾਧਨਾ ਮਾਰੀਐ ਦੇਹਾ ਕਾਲੇ ਕਾਲਣਾ ਤੇ ਵੇਹੋ ਨਾਉ ਪਚਾਰੀਐ ਐਸੀ ਕਲਾ ਨਾ ਖੇਡੀਐ ਤੇ ਦਰਗਹਿ ਗਿਆ ਹਾਰੀਐ ਪੜਿਆ ਤੇ ਉਮਿਆ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੇ ਸੋਗੇ ਮਾਰੀਐ ਮੋਹ ਚੱਲੇ ਸੋਗੇ ਮਾਰੀਐ।

ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਕਰਖ ਵਿਕਰਤ ਵਾਹੋ ਜੋ ਜੋ ਫਿਰ ਵਟਾਈ ਹੈ ਗਿਆਨੀ ਬੁੱਝੇ ਸਤਿਗੁਰ ਸੰਤੋਖ।

ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ

ਪਵੇ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੁਲ ਬਾਲੇ ਬਲੋ ਜੀ ਵਾਹਿਗੁਰੂ, ਬਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਵਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨਾ ਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗਿਆ ਟਲ, ਧਰਮ

ਨੀਵਾ ਮਤ ਉੱਚੀ ਮਤ ਪਤ ਦਾ ਰਖਾਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਨ, ਨੇ ਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਾਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ, ਸ਼ੋਭ ਭਾਵਨਾਵਾਂ ਪੂਰੀਆਂ ਕਰਨੀ। ਆਪ ਜੀ ਦੇ ਹਾਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁਖ ਹੋਵੇ, ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ।